ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ।

ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ

ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ।

ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲੇਹ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ

దేశం తాకా మూడు చార్త పేదా జాకో పేవ్ న పావత బేదా.

सर्ब ठौर मोह सहाई, दुष्ट दुख ते लेह बचाई। सुवैया

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ

ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੁ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ,

अमृत नाम ठाकुर का पयो जिसका सबस आधारो।

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ

ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮਹਿ।

ਵਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨ ਉਨ ਦਿਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ।

ਸਦਾ ਗੁਰ ਵਡਭਾਗੀ ਪਾਇਆ। ਸਤਿਗੁਰੂ ਜੀ ਧੰਨ ਧੰਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਓ, ਆਪ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਮਨਾਉਂਦਿਆਂ ਸਤਿਗੁਰੂ ਜੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਤਿਗੁਰੂ ਜੀ ਪਾਵਨ ਬਾਣੀ ਸੋਦਰ ਸ਼ਬਦ ਕੀਰਤਨ ਕੀਤੇ ਗਏ, ਸਤਿਗੁਰੂ ਜੀ ਉਪਰੰਤ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਕੀਤੇ ਗਏ ਜੀ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ,

ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਪਾਵਨ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਭਾਈ ਜੈਦੇਵ ਸਿੰਘ, ਬੀਬੀ ਕਮਲ ਕੌਰ ਨੂੰ ਸਤਿਗੁਰੂ ਜੀ ਆਪ ਜੀ ਨੇ ਸਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਬੱਚੇ ਦੇ ਦਾਦਾ ਸਰਦਾਰ ਬਲਦੇਵ ਸਿੰਘ ਜੀ ਅਤੇ ਦਾਦੀ ਬੀਬੀ ਸਰਬਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ, ਬੱਚੇ ਦਾ ਨਾਮ ਰੱਖਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰਨੀ ਜੀ, ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਸਭਨਾਂ ਨੂੰ ਨਾਮਦਾਰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

0: ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਕਿ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦੇ ਬਲ ਬਖਸ਼ਿਸ਼ ਕਰਨ। ਆਓ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਉਹਨਾਂ ਬੱਚਿਆਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਨਾਲ ਹੀ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਲਾਨਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਆ ਰਿਹਾ ਹੈ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਣ ਦੇ ਲਈ ਗੁਰਦੁਆਰਾ ਸਾਹਿਬ ਦੀ ਵੈਬਸਾਈਟ ਉੱਪਰ ਜਾ ਕਰਕੇ ਰਜਿਸਟ੍ਰੇਸ਼ਨ ਕਰਨ ਦੀ ਕਿਰਪਾਲਤਾ ਕਰੋ ਜੀ। ਵੱਧ ਤੋਂ ਵੱਧ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਕਰਕੇ ਆਪਣੇ ਜੀਵਨ ਦੇ ਵਿੱਚ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਆਓ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਬੱਚਿਆਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ। ਅੱਜ ਦੂਸਰੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤਿਨ੍ਹਾਂ ਦਾ ਗੁਰਤਾ ਗੱਦੀ ਪੁਰਬ ਹੈ। ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਗੁਰਤਾ ਗੱਦੀ ਪੁਰਬ ਦੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਬੱਚੇ ਜੋ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ। ਆਪ ਸਭ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਕਥਾਵਾਚਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ,

ਵਾਹਿਗੁਰੂ ਸਾਹਿਬੋ ਜੀ, ਜੰਮਣ ਮਰਨੋ ਬਾਹਰੀ, ਪਾਰੀ ਉਪਕਾਰੀ ਜਗ ਵਿੱਚ ਆਈ, ਪਾਉ ਭਗਤ ਉਪਦੇਸ਼ ਕਰ, ਸਾਧ ਸੰਗਤ ਸੱਚਖੰਡ ਵਸਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਨਾਨਕ ਨਾਮ ਲੀਵਾ ਗੁਰੂ ਸਵਾਰੀ ਸਤਸੰਗੀ ਜਨੋ, ਵਡਭਾਗੀ ਹਾਂ ਜੋ ਸਤਿਗੁਰਾਂ ਨੇ ਮੇਰਾਮਤ ਦਇਆਲਤਾ ਬਖਸ਼ਿਸ਼ ਕਰਕੇ ਸਾਨੂੰ ਸੰਧਿਆ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਤੁਰਕੀ ਬਾਣੀ ਇਲਾਹੀ ਬਾਣੀ ਦਾ ਓਟ ਆਸਰਾ ਲੈਣ ਦੇ ਵਾਸਤੇ ਅਤੇ ਇਸ ਅਕਾਲੀ ਬਾਣੀ ਦੇ ਉਪਦੇਸ਼ ਨੂੰ ਕੀਰਤਨ ਦੇ ਦੁਆਰਾ ਸਰਵਣ ਕਰਨ ਵਾਸਤੇ ਸਮਾਂ ਬਖਸ਼ ਕੇ ਨਿਵਾਜਿਆ ਹੈ। ਜਿਵੇਂ ਰੋਜ਼ਾਨਾ ਹੀ ਕੀਰਤਨ ਦੀ ਹਾਜ਼ਰੀ ਦੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਲੜੀ ਨੂੰ ਵੀ ਜਾਰੀ ਰੱਖਦਿਆਂ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਗੁਰਸਿੱਖੀ ਦੀ ਦਾਤ ਦੇ ਨਾਲ ਇੰਨਾ ਵੱਡਾ ਰੁਤਬਾ ਦੇ ਕੇ ਨਿਵਾਜਿਆ ਕਿ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਨੇ ਸੱਚ ਦੇ ਭੰਡਾਰ ਅਕਾਲੀ ਬਾਣੀ ਦਰਗਾਹੀ ਉਪਦੇਸ਼ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਅੰਦਰ ਸਮੁੱਚੀ ਬਾਣੀ ਨੂੰ ਲਿਖਣ ਦੀ ਸੇਵਾ, ਇਕੱਤਰ ਕਰਨ ਦੀ ਸੇਵਾ, ਇਸ ਸੰਸਾਰ ਵਿੱਚ ਜੇ ਕਿਸੇ ਗੁਰਸਿੱਖ ਗੁਰਮੁਖ ਪਿਆਰੀ ਨੂੰ ਬਖਸ਼ੀ ਤਾਂ ਉਹ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ। ਕੇਵਲ ਗੁਰਬਾਣੀ ਨੂੰ ਲਿਖਣ ਦੀ ਸੇਵਾ ਹੀ ਨਹੀਂ ਬਖਸ਼ੀ, ਜਦੋਂ ਇਤਿਹਾਸ ਪੜ੍ਹਦੇ ਹਾਂ ਜਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹਦੇ ਹਾਂ ਅਤੇ ਉਹਨਾਂ ਨੂੰ ਅਥਾਹ ਪਿਆਰ ਜੋ ਮਿਲਿਆ ਹੈ ਗੁਰਸਿੱਖੀ ਦੀ ਰੀਤ ਨੂੰ ਕਮਾਉਂਦਿਆਂ ਹੋਇਆਂ ਗੁਰਮੁਖ ਜੀਵਨ ਬਤੀਤ ਕਰਕੇ ਇਹ ਰੁਤਬਾ ਹਾਸਲ ਕੀਤਾ। ਕਿਉਂਕਿ ਮੈਂ ਇਹ ਬੇਨਤੀ ਇਸ ਲਈ ਕਰ ਰਿਹਾ ਹਾਂ ਕਿ ਕਈ ਵਾਰ ਇਹ ਮਨ ਦੇ ਵਿੱਚ ਵਿਚਾਰ ਆ ਜਾਂਦੀ ਹੈ ਕਿ ਸ਼ਾਇਦ ਗੁਰੂ ਕੁੱਲ ਦੇ ਵਿੱਚੋਂ ਨੇ, ਭਾਈ ਗੁਰਦਾਸ ਜੀ ਗੁਰੂ ਪਰਿਵਾਰ ਦੇ ਵਿੱਚੋਂ ਨੇ, ਸ਼ਾਇਦ ਉਹਨਾਂ ਨੂੰ ਉਸ ਰਿਸ਼ਤੇ ਦੇ ਨਾਤੇ ਗੁਰੂ ਅਮਰਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਥਾਹ ਪਿਆਰ ਬਖਸ਼ਿਆ। ਨਹੀਂ, ਗੁਰਮਤਿ ਦੇ ਵਿੱਚ ਗੁਰਮੁਖ ਗਾਡੀ ਰਾਹ ਦੇ ਉੱਪਰ ਜੋ ਚੱਲਦਾ ਹੈ ਉਹ ਚਾਹੇ ਗੁਰੂ ਪੁੱਤਰ ਹੈ ਅਤੇ ਚਾਹੇ ਉਹ ਗੁਰੂ ਸੰਤਾਨ ਪਰਿਵਾਰ ਹੈ ਅਤੇ ਚਾਹੇ ਕੋਈ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨ ਵਾਲਾ ਹੈ। ਕਿਉਂਕਿ ਇਹ ਸਿਧਾਂਤ ਨੂੰ ਸਮਝਣਾ ਪਵੇਗਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸਤਿਗੁਰੂ ਜੀ ਸਮਝਾਉਂਦੇ ਗੁਰੂ ਦਾ ਪਿਆਰ ਇਹ ਵਖਰੇਵੇਂ ਦੇ ਵਿੱਚ ਨਹੀਂ, ਇਹ ਵਖਰੇਵਾ ਪੈਦਾ ਨਹੀਂ ਕਰਦਾ ਸਾਡੇ ਅੰਦਰ ਕਿ ਗੁਰਸਿੱਖਾਂ ਵਾਸਤੇ ਪਿਆਰ ਵੱਖਰਾ ਏ, ਭਰਾਵਾਂ ਵਾਸਤੇ ਵੱਖਰਾ ਏ, ਪੁੱਤਾਂ ਵਾਸਤੇ ਵੱਖਰਾ ਏ ਅਤੇ ਸੰਬੰਧੀਆਂ ਵਾਸਤੇ ਵੱਖਰਾ ਏ। ਕਿਉਂਕਿ ਸੰਸਾਰ ਵਿੱਚ ਕੁਝ ਸ਼ਖਸੀਅਤਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਗੁਰਸਿੱਖਾਂ ਨੂੰ ਵਾਹਿਗੁਰੂ ਆਪਣੇ ਸੇਵਕਾਂ ਨੂੰ ਜਿਹੜਾ ਪਿਆਰ ਹੈ ਨਾ ਉਹ ਇੱਕ ਚੰਗੇ ਸੇਵਕ ਵਾਲਾ ਅਤੇ ਪਿਆਰ ਸੰਸਾਰ ਵਿੱਚ ਮਿਲਿਆ, ਲੇਕਿਨ ਕਦੀ ਵੀ ਸੇਵਕ ਨੂੰ ਉਹਨਾਂ ਨੇ ਆਪਣੇ ਬਰਾਬਰ ਜਾਂ ਆਪਣਾ ਰੂਪ ਨਹੀਂ ਬਣਾਇਆ। ਇਹ ਕੇਵਲ ਅਤੇ ਕੇਵਲ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਚੱਲਦੀ ਹੈ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦਾ ਜਦੋਂ ਜ਼ਿਕਰ ਪੜ੍ਹਦੇ ਜਿੱਥੇ ਉਹਨਾਂ ਦੀ ਮਹਾਨ ਰਚਨਾ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ ਅਤੇ ਤਕਰੀਬਨ 12ਵੀਂ ਵਾਰ ਦੇ ਵਿੱਚੋਂ ਅੱਜ 18ਵੀਂ ਵਾਰ ਦਾ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਦੀ ਆਪਾਂ ਲੜੀਵਾਰ ਵਿਚਾਰ ਕਰਦੇ ਅਤੇ ਅੱਜ ਭਾਈ ਗੁਰਦਾਸ ਜੀ ਨੇ ਇਹ 18 ਨੰਬਰ ਪੌੜੀ ਦੇ ਅੰਦਰ ਗੁਰਮੁਖ ਦੀ ਨਿਸ਼ਾਨੀ ਦੱਸੀ ਹੈ ਅਤੇ ਮੈਂ ਇਸ ਕਰਕੇ ਆਰੰਭਤਾ ਵਿੱਚ ਇਹ ਬੇਨਤੀ ਕੀਤੀ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਕੁਝ ਲਿਖਿਆ ਇਹ ਕੋਈ ਕਾਵਿ ਉਡਾਰੀ ਨਹੀਂ ਹੈ। ਆਮ ਕਈ ਵਾਰੀ ਹੁੰਦਾ ਹੈ ਨਾ ਕੋਈ ਕਵੀ ਦੀ ਅਸੀਂ ਬੜੀ ਸੋਹਣੀ ਰਚਨਾ ਹੁੰਦੀ ਉਹਦੇ ਮਨ ਦੇ ਖਿਆਲਾਤ ਹੁੰਦੇ ਨੇ, ਪਰ ਇੱਕ ਗੱਲ ਮਨ ਦੇ ਵਿੱਚ ਹੀ ਵਿਚਾਰ ਕੇ ਰੱਖਣੀ ਪਵੇਗੀ, ਚੱਲਣਾ ਪਵੇਗਾ ਇਸ ਗੱਲ ਨੂੰ ਮਨ ਵਿੱਚ ਵਸਾ ਕੇ
ਕਿ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜਿੰਨੇ ਵੀ ਬਾਣੀਕਾਰ ਨੇ, ਚਾਹੇ ਗੁਰੂ ਦੇ ਸਿੱਖ ਨੇ, ਚਾਹੇ ਭੱਟ ਸਾਹਿਬਾਨ ਨੇ, ਚਾਹੇ ਭਗਤ ਸਾਹਿਬਾਨ ਅਤੇ ਚਾਹੇ ਗੁਰੂ ਜੋਤ ਹੈ, ਉਹਨਾਂ ਨੇ ਜੋ ਕੁਝ ਇਸ ਸੰਸਾਰ ਵਿੱਚ ਕਮਾਇਆ ਉਹੀ ਬਾਣੀ ਦੇ ਰੂਪ ਅੰਦਰ ਸਾਨੂੰ ਸੰਸਾਰ ਨੂੰ ਉਹਦੇ ਉੱਪਰ ਚੱਲਣ ਦੀ ਪ੍ਰੇਰਨਾ ਕੀਤੀ। ਭਾਵੇਂ ਇਹ ਗਿਆਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਾਡਾ ਨਹੀਂ ਹੈ, ਇਹ ਸਰੀਰ ਸਾਡੇ ਦੇ ਰਾਹੀਂ ਆਇਆ ਹੈ, ਲੇਕਿਨ ਗਿਆਨ ਇਹ ਪਰਮਾਤਮਾ ਅਕਾਲ ਪੁਰਖ ਦਾ ਹੈ। ਜਦੋਂ ਸੈਦਪੁਰ ਦੀ ਧਰਤੀ 'ਤੇ, ਐਮਨਾਬਾਦ ਵੀ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਾਂਦੇ ਨੇ, ਭਾਈ ਲਾਲੋ ਜੀ, ਭਾਈ ਮਲਕ ਭਾਗੋ ਜੀ ਜਾਂ ਉਹਨਾਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਜਦੋਂ ਸਤਿਗੁਰੂ ਜੀ ਉਧਾਰ ਕਰਦੇ ਨੇ, ਅਤੇ ਉੱਥੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਮਝਾਇਆ ਸੀ ਨਾ ਭਾਈ ਲਾਲੋ ਜੀ ਨੂੰ ਕਿ ਜਿਹੜਾ ਵਰਤਾਰਾ ਇਸ ਤੁਹਾਡੇ ਨਗਰ ਵਿੱਚ, ਸ਼ਹਿਰ ਵਿੱਚ ਵਰਤਣ ਵਾਲਾ ਕੋਈ ਬਹੁਤਾ ਚੰਗਾ ਨਹੀਂ ਆਉਣ ਵਾਲਾ ਸਮਾਂ, ਅਤੇ ਫਿਰ ਜਦੋਂ ਉਹ ਵਾਪਰ ਜਾਂਦਾ ਹੈ ਫਿਰ ਵੀ ਦੱਸਿਆ ਹੈ ਕਿ ਜੋ ਕੁਝ ਅਸੀਂ ਕਿਹਾ ਸੀ ਉਹ ਕੁਝ ਜਿਹੜਾ ਇੱਥੇ ਵਾਪਰ ਗਿਆ। ਅਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਇਹ ਕਈਆਂ ਨੇ ਸਵਾਲ ਕੀਤਾ ਹੋਵੇਗਾ ਕਿ ਮਹਾਰਾਜ ਜੀ ਇਹ ਤੁਹਾਨੂੰ ਪਤਾ ਸੀ, ਤੁਹਾਡਾ ਆਪਣਾ ਗਿਆਨ ਜੋ ਤੁਸੀਂ ਸਾਂਝਾ ਕੀਤਾ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀ, ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ, ਕਿ ਜਿਹੋ ਜਿਹਾ ਪਰਮਾਤਮਾ ਨੇ ਗਿਆਨ ਬਖਸ਼ਿਆ ਉਸੇ ਤਰ੍ਹਾਂ ਹੀ ਇਹ ਬਾਣੀ ਆਪ ਜੀ ਦੇ ਨਾਲ ਨਾਜ਼ਲ ਹੋਈ ਜਿਹੜੀ ਉਹ ਸਾਂਝੀ ਕੀਤੀ ਹੈ। ਜਿਵੇਂ ਅੱਗੇ ਵੀ ਬਚਨ ਅਸੀਂ ਪੜ੍ਹਦੇ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਈ, ਜਾਂ ਅਸੀਂ ਜਦੋਂ ਬਚਨ ਪੜ੍ਹਦੇ, ਧੁਰ ਕੀ ਬਾੜੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜਿੰਨੇ ਬਾਣੀਕਾਰ ਨੇ, ਸਾਰਿਆਂ ਨੇ ਇਹ ਗੱਲ ਇਹ ਮੰਨੀ ਕਿ ਗਿਆਨ ਸਾਡਾ ਨਹੀਂ ਹੈ, ਇਹ ਪਰਮਾਤਮਾ ਦਾ ਹੈ, ਧੁਰ ਕੀ ਬਾਣੀ ਹੈ। ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਚਾਹੇ ਕਵਿਤਾ ਵਿੱਚ ਲਿਖਿਆ, ਚਾਹੇ ਸੋਰਠਿਆਂ ਵਿੱਚ ਲਿਖਿਆ, ਚਾਹੇ ਉਹਨਾਂ ਨੇ ਵਾਰਾਂ ਦੇ ਦੁਆਰਾ ਬਿਆਨ ਕੀਤਾ, ਇਹ ਜੋ ਕੁਝ ਉਹਨਾਂ ਨੇ ਕਿਹਾ ਉਹ ਕਮਾ ਕੇ ਵੇਖਿਆ ਜਾਂ ਸੰਸਾਰ ਵਿੱਚ ਕਮਾਉਣ ਵਾਲੀਆਂ ਰੂਹਾਂ ਨੂੰ ਦੇਖਿਆ ਅਤੇ ਉਦਾਹਰਣਾਂ ਦੇ ਦੇ ਕੇ ਦੱਸਿਆ ਉਹਨਾਂ ਨੇ। ਜਿਵੇਂ ਬਾਣੀ ਦੇ ਵਿੱਚ ਵੀ ਜਿਨ੍ਹਾਂ ਨੇ ਗੁਰਮੁਖ ਜੀਵਨ ਬਤੀਤ ਕੀਤਾ ਹੈ, ਪਰਮਾਤਮਾ ਦੇ ਹੁਕਮ ਦੇ ਵਿੱਚ ਜੀਵਨ ਬਤੀਤ ਕੀਤਾ ਉਚੇਰਾ, ਉਹਨਾਂ ਦਾ ਜ਼ਿਕਰ ਜਿਵੇਂ ਬਾਣੀ ਦੇ ਵਿੱਚ ਆਇਆ ਹੈ, ਆਪਾਂ ਪਿਛਲੇ ਦਿਨੀ ਵੀ ਕਥਾ ਕੁਝ ਦਿਨ ਪਹਿਲਾਂ ਆਪ ਜੀ ਨੇ ਸਰਵਣ ਕੀਤੀ, ਉਹਦੇ ਵਿੱਚ ਭਗਤ ਸਾਹਿਬਾਨਾਂ ਦਾ ਜ਼ਿਕਰ ਆਇਆ ਸੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਅਤੇ ਭਗਤ ਸਾਹਿਬਾਨਾਂ ਦਾ ਜੀਵਨ ਬੜੇ ਵਿਸਥਾਰ ਨਾਲ ਉੱਥੇ ਦੱਸਿਆ ਸੀ ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ, ਤਕਰੀਬਨ ਇੱਕ ਇੱਕ ਦਿਨ ਵਿੱਚ ਉਹ ਵਿਚਾਰ ਸਾਂਝੇ ਕੀਤੇ ਸੀ। ਅਤੇ ਉਹ ਸਾਰਾ ਕੁਝ ਜਿਹੜਾ ਇਹ ਸਤਿਗੁਰਾਂ ਨੇ ਦੱਸਿਆ, ਜਿਨ੍ਹਾਂ ਨੇ ਜੀਵਨ ਨੂੰ ਕਮਾਇਆ, ਉਹਨਾਂ ਦੀਆਂ ਉਦਾਹਰਨਾਂ ਜਿਵੇਂ ਬਾਣੀ ਦੇ ਵਿੱਚ ਹੈ, ਗੁਰਮੁਖ ਦੀ ਗੱਲ ਜਦੋਂ ਚੱਲਦੀ ਬਾਣੀ ਦੇ ਵਿੱਚ ਵੀ, ਅਤੇ ਬੜੇ ਸ਼ਬਦ ਉਹਨਾਂ ਸ਼ਬਦਾਂ ਦੁਆਰਾ, ਹੁਣ ਜਦੋਂ ਗੁਰਮੁਖ ਸ਼ਬਦ ਦੀ ਗੱਲ ਆਉਂਦੀ ਹੈ ਨਾ ਜੀ, ਅਤੇ ਅਸੀਂ ਗੁਰਮੁਖ ਸ਼ਬਦ ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਾਣੀ ਵਿੱਚ ਇਹੀ ਇਕੱਲਾ ਸ਼ਬਦ ਨਹੀਂ ਵਰਤਿਆ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਕਿਉਂਕਿ ਚੰਗੇ ਇਨਸਾਨ ਹਰੇਕ ਧਰਮ ਦੇ ਵਿੱਚ ਹੁੰਦੇ ਆ, ਹਰੇਕ ਧਰਮ ਦੇ ਵਿੱਚ, ਈਸਾਈ ਧਰਮ ਵਿੱਚ ਵੀ ਹੈ, ਇਸਲਾਮ ਧਰਮ ਵਿੱਚ ਵੀ ਹੈ, ਹਿੰਦੂ ਧਰਮ ਵਿੱਚ ਵੀ, ਸਾਰੇ ਧਰਮਾਂ ਦੇ ਵਿੱਚ ਹੁੰਦੇ ਨੇ। ਧਰਮ ਕਦੀ ਜਾਂ ਪੂਰਾ ਉਹਨੂੰ ਮੰਨਣ ਵਾਲੇ ਲੋਕ ਮਾੜੇ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਸਿੱਖ ਧਰਮ ਵਿੱਚ ਵੀ ਜਿੱਥੇ ਬਹੁਤ ਚੰਗੇ ਗੁਰਮੁਖ ਨੇ ਅਤੇ ਮਨਮੁੱਖ ਵੀ, ਉਹਨਾਂ ਦੀ ਗਿਣਤੀ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਮਨਫੀ ਨਹੀਂ ਹੋ ਸਕਦੇ ਉੱਥੋਂ। ਕਈ ਵਾਰੀ ਤਾਂ ਮਨਮੁੱਖਤਾਈ ਜਿਹੜੀ ਹੈ, ਆਪਾਂ ਦੇਖੀਏ ਜਿੱਥੇ ਗੁਰੂ ਪਰਿਵਾਰ ਦੇ ਵਿੱਚੋਂ ਗੁਰਮੁਖ ਪੈਦਾ ਹੋਏ ਨੇ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਜੀ, ਅਤੇ ਨਾਲ ਨਾਲ ਜਿਹੜੇ ਮਨਮੁੱਖ ਬਿਰਤੀ ਵੀ ਨਾਲ ਨਾਲ ਚੱਲਦੀ ਗਈ, ਕਿ ਜੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਗੁਰਮੁਖਾਂ ਵਾਲਾ ਜੀਵਨ ਬਣਾ ਕੇ ਗੁਰੂ ਬਣਦੇ ਨੇ, ਉੱਥੇ ਬਾਬਾ ਪ੍ਰਿਥੀ ਚੰਦ ਵਰਗੇ ਮਨਮੁੱਖ ਬਣ ਕੇ ਵੀ ਜੀਵਨ ਨੂੰ ਬਤੀਤ ਕਰਕੇ ਗਏ ਨੇ। ਜਿੱਥੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਵਿੱਚ ਜਾਣਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਜਾਣਿਆ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ,
ਉੱਥੇ ਜਦੋਂ ਬਾਬਾ ਪ੍ਰਿਥੀ ਚੰਦ ਦਾ ਜ਼ਿਕਰ ਆਇਆ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ, ਵੇਖੋ ਰਿਸ਼ਤੇ ਦੇ ਵਿੱਚ ਦੋਨੋਂ ਭਣੇਵੇਂ ਨੇ, ਭਾਈ ਗੁਰਦਾਸ ਜੀ ਦੇ ਲੱਗਦੇ, ਗੁਰੂ ਅਰਜਨ ਦੇਵ ਜੀ ਵੀ ਅਤੇ ਬਾਬਾ ਪ੍ਰਿਥੀ ਚੰਦ ਜੀ ਵੀ, ਪਰ ਉੱਥੇ ਰਿਸ਼ਤੇ ਨੂੰ ਮੁੱਖ ਨਹੀਂ ਰੱਖਿਆ। ਉੱਥੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨ ਵਾਲਿਆਂ ਦੀ ਜਦੋਂ ਗੱਲ ਚੱਲਦੀ ਹੈ, ਅਤੇ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪਰਮਾਤਮਾ ਗੁਰੂ ਨਾਨਕ ਦੀ ਜੋਤ ਦੇ ਰੂਪ ਅੰਦਰ ਭਾਈ ਗੁਰਦਾਸ ਜੀ ਦੇਖਦੇ ਨੇ, ਉੱਥੇ ਨਾਲ ਬਾਬਾ ਪ੍ਰਿਥੀ ਚੰਦ ਨੂੰ ਕਹਿੰਦੇ, ਮੁੰਡੋ ਉਹ ਕੁੱਥੇ ਮੀਣਿਆ ਤੁਦ ਜੰਮਪੁਰ ਜਾਣਾ। ਉੱਥੇ ਮੀਣਾ ਸ਼ਬਦ ਵਰਤਿਆ ਬਾਬਾ ਪ੍ਰਿਥੀ ਚੰਦ ਦੇ ਬਦਲੇ, ਕਿਉਂ ਉੱਥੇ ਕੋਈ ਨਫ਼ਰਤ ਵੱਸ ਇਹ ਸ਼ਬਦ ਨਹੀਂ ਵਰਤਿਆ, ਕਿਰਦਾਰ ਨੂੰ ਦੇਖ ਕੇ ਵੇਖਿਆ। ਕਿਉਂਕਿ ਸੰਸਾਰ ਵਿੱਚ ਹਰੇਕ ਚੀਜ਼ ਦੇ ਦੋ ਪੱਖ ਚੱਲਦੇ ਨੇ, ਆਪਾਂ ਦੇਖਦੇ ਹਾਂ, ਚਾਨਣ ਅਤੇ ਹਨੇਰਾ, ਦੁੱਖ ਅਤੇ ਸੁੱਖ, ਅਤੇ ਇਸੇ ਤਰ੍ਹਾਂ ਹੀ ਸ਼ਾਂਤ ਅਤੇ ਧੁੱਪ, ਕਈ ਚਿਰ ਗਿਆਨ ਅਤੇ ਅਗਿਆਨ, ਦੋ ਦੋ ਰੂਪ ਚੱਲਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੰਗੇ ਗੁਣਾਂ ਨੂੰ ਧਾਰਨ ਕਰਕੇ ਜਾਂਦਾ ਏ ਉਹਨੂੰ ਗੁਰਮੁਖ ਕਿਹਾ ਜਾਂਦਾ ਏ, ਅਤੇ ਜੋ ਉਹਦੇ ਉਲਟ ਵਿਪਰੀਤ ਜੀਵਨ ਬਤੀਤ ਕਰਕੇ ਜਾਂਦਾ ਏ ਉਹਨੂੰ ਮਨਮੁੱਖ ਕਿਹਾ ਜਾਂਦਾ ਹੈ। ਹੁਣ ਇੱਥੇ ਜਿਹੜੀ ਗੱਲ ਚੱਲਦੀ ਹੈ ਕਿ ਚੰਗਾ ਅਤੇ ਮਾੜਾ ਦੋਨੋਂ ਜਿਹੜਾ ਨਾਲ ਨਾਲ ਚੱਲਦੇ ਨੇ, ਜੇ ਉਸ ਤੋਂ ਅੱਗੇ ਗੱਲ ਚੱਲਦੀ ਹੈ, ਗੁਰੂ ਹਰਿ ਰਾਏ ਸਾਹਿਬ ਜੀ ਗੁਰਤਾ ਗੱਦੀ 'ਤੇ ਸੁਭਾਈਮਾਨ ਹੁੰਦੇ ਨੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਵਿੱਚ ਚੱਲਦੇ ਨੇ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨ ਬਿਨ ਜੋ ਉਪਦੇਸ਼ ਦਿੱਤਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਕੇਵਲ ਪੋਤਰੇ ਦੇ ਰੂਪ ਵਿੱਚ ਨਹੀਂ ਉਹਨੂੰ ਧਾਰਨ ਕੀਤਾ, ਉੱਥੇ ਗੁਰੂ ਦੇ ਸੇਵਕ ਬਣ ਕੇ ਉਹ ਉਸ ਉਪਦੇਸ਼ ਨੂੰ ਧਾਰਨ ਕੀਤਾ। ਜੇ ਬਾਬਾ ਗੁਰੂ ਹਰਿ ਰਾਏ ਸਾਹਿਬ ਜੀ ਅਜੇ ਗੁਰੂ ਨਹੀਂ ਬਣੇ, ਜੇ ਉਹਨਾਂ ਦੇ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟ ਗਿਆ ਸੀ ਨਾ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਦਾਮਨ ਸੰਕੋਚ ਚੱਲੋ, ਉੱਥੇ ਦਾਮਨ ਨੂੰ ਸੰਕੋਚ ਕਿਹਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਪੁੱਤਰ ਜੇ ਬਸਤਰ ਵੱਡੇ ਪਾਉਣਾ ਸਾਡੇ ਮਨ ਦੀ ਖਵਾਹਿਸ਼ ਹੈ, ਅਤੇ ਇਹਨਾਂ ਬਸਤਰਾਂ ਨੂੰ ਦਾਮਨ ਨੂੰ ਸੰਭਾਲ ਕੇ ਚੱਲਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਹਦਾ ਭਾਵ ਇਹ ਸੀ ਕਿ ਜੇ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਅਤੇ ਨਾਲ ਇਹ ਵੀ ਮਨ ਵਿੱਚ ਸੋਚਣਾ ਪਵੇਗਾ ਕਿ ਸਾਡੇ ਤੋਂ ਇਲਾਵਾ ਵੀ ਸੰਸਾਰ ਦੇ ਵਿੱਚ ਕੋਈ ਵੱਸਦਾ ਹੈ, ਸਾਡੇ ਤੋਂ ਇਲਾਵਾ ਵੀ ਕੋਈ ਸੰਸਾਰ ਦੇ ਵਿੱਚ ਹੈ, ਅਤੇ ਜੇ ਸਾਨੂੰ ਇੱਥੇ ਚੱਲਣ ਵਾਸਤੇ, ਬੈਠਣ ਵਾਸਤੇ, ਖਾਣ ਵਾਸਤੇ, ਰਹਿਣ ਵਾਸਤੇ ਸਾਰੀਆਂ ਸੁਵਿਧਾ ਚਾਹੀਦੀਆਂ ਹੈ, ਇਹੀ ਸੰਸਾਰ ਦੇ ਵਿੱਚ ਦੂਜਿਆਂ ਦੀਆਂ ਵੀ ਇਹੀ ਲੋੜਾਂ ਨੇ, ਇਸ ਕਰਕੇ ਦੂਜਿਆਂ ਦਾ ਖਿਆਲ ਵੀ ਰੱਖਣਾ ਪਵੇਗਾ। ਅਤੇ ਉਸ ਦਿਨ ਤੋਂ ਗੁਰੂ ਹਰਿ ਰਾਏ ਸਾਹਿਬ ਜੀ ਨੇ ਗੁਰੂ ਦਾਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਸਿੱਖਿਆ ਲੈ ਕੇ, ਅਤੇ ਹਮੇਸ਼ਾ ਹੀ ਜਿੰਨਾ ਚਿਰ ਗੁਰੂ ਬਣ ਕੇ ਵੀ ਬਸਤਰਾਂ ਨੂੰ ਚੋਲੇ ਨੂੰ ਲੈ ਕੇ ਚੱਲਦੇ ਅਤੇ ਹੱਥ ਦੇ ਨਾਲ ਚੋਲਾ ਫੜ ਕੇ ਚੱਲਦੇ ਸਨ, ਇਤਿਹਾਸ ਕਹਿੰਦਾ ਦਾਮਨ ਸੰਕੋਚ ਚੱਲੋ, ਇੱਕੋ ਹੀ ਉਪਦੇਸ਼ ਦਿੱਤਾ ਸੀ ਜਿਹੜਾ ਧਿਆਨ ਨਾਲ ਚੱਲਣ ਵਾਸਤੇ, ਅਤੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਯਾਦ ਰੱਖਿਆ। ਹੁਣ ਉਹ ਗੁਰਮੁਖ ਬਣ ਕੇ ਉਹ ਉਪਦੇਸ਼ ਲੈ ਲਿਆ, ਅਤੇ ਦੂਜੇ ਪਾਸੇ ਬਾਬਾ ਧੀਰਮਲ ਜੀ ਉਹਨਾਂ ਦੇ ਭਰਾ ਹੀ, ਦੋਨੋਂ ਸਕੇ ਭਰਾ ਨੇ, ਵੱਡੇ ਭਰਾ ਤਾਂ ਨੇ ਬਾਬਾ ਧੀਰਮਲ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੰਜ ਪੁੱਤਰ ਨੇ ਅਤੇ ਇੱਕ ਧੀ ਹੈ, ਅਤੇ ਪੰਜਾਂ ਦੇ ਵਿੱਚੋਂ ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਅੱਗੇ ਦੋ ਪੁੱਤਰ ਨੇ, ਬਾਬਾ ਧੀਰਮਲ ਜੀ ਅਤੇ ਗੁਰੂ ਹਰਿ ਰਾਏ ਸਾਹਿਬ ਜੀ। ਮੈਂ ਬੇਨਤੀ ਤਾਂ ਕੀਤੀ, ਅੱਜ ਗੁਰਮੁਖ ਦਾ ਜੀਵਨ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ ਕਿ ਗੁਰਮੁਖ ਦੀਆਂ ਨਿਸ਼ਾਨੀਆਂ ਕੀ ਹੈ, ਸੱਤ ਨਿਸ਼ਾਨੀਆਂ ਅੱਜ ਦੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰਮੁਖ ਦੀਆਂ ਦੱਸੀਆਂ। ਅਸੀਂ ਤਾਂ ਕਈ ਵਾਰੀ, ਕਿਉਂਕਿ ਇੱਕ ਮੈਂ ਬੇਨਤੀ ਹੋਰ ਕਰ ਦੇਵਾਂ, ਗੁਰਮੁਖ ਦੀ ਅਵਸਥਾ ਜਿਹੜੀ ਹੈ ਇਹ ਕੋਈ ਬਾਹਰੋਂ ਪੈਮਾਨੇ ਦੇ ਨਾਲ ਅਸੀਂ ਨਹੀਂ ਵੇਖ ਸਕਦੇ ਕਿ ਕਿਸੇ ਨੇ ਚੰਗਾ ਧਾਰਮਿਕ ਲਿਬਾਸ ਪਹਿਨ ਲਿਆ ਹੈ, ਉਹ ਬਾਹਰੋਂ ਚੰਗਾ ਵਿਖਾਵਾ ਕਰਨ ਲੱਗ ਪਿਆ ਹੈ, ਸਰੀਰ ਦੀ ਹਰਕਤ ਨਾਲ ਉਹ ਬਾਹਰੀ ਧਰਮ ਵਾਲੀਆਂ ਗੱਲਾਂ ਕਰੇ, ਤਾਂ ਅਸੀਂ ਕਹਿ ਦਈਏ ਵੀ ਇਹ ਗੁਰਮੁਖ ਹੈ। ਗੁਰਮੁਖ ਇੱਕ ਅੰਦਰ ਦੀ ਅਵਸਥਾ ਹੈ, ਮਨਮੁੱਖ ਅਤੇ ਗੁਰਮੁਖ ਇਹ ਅੰਦਰ ਦੀਆਂ ਅਵਸਥਾ ਨੇ। ਹੁਣ ਵੇਖੋ, ਕਈ ਵਾਰੀ ਉਹੀ ਬੰਦਾ ਗੁਰਮੁਖ ਬਣਿਆ ਹੁੰਦਾ ਹੈ, ਪਰ ਗੁਰੂ ਦੀ ਮੱਤ ਤੋਂ ਪਰੇ ਜਾ ਕੇ ਉਹ ਮਨਮੁੱਖ ਬਣ ਜਾਂਦੇ ਜ਼ਿੰਦਗੀ ਦੇ ਵਿੱਚ, ਅਤੇ ਕਈ ਬੰਦੇ ਸਾਰੀ ਜ਼ਿੰਦਗੀ ਮਨਮੁੱਖਤਾ ਵਾਲੇ ਕੰਮ ਕਰਦੇ ਨੇ, ਉਹ ਜ਼ਿੰਦਗੀ ਵਿੱਚ ਆਖਰੀ ਸਮੇਂ ਆ ਕੇ ਗੁਰਮੁਖ ਬਣ ਜਾਂਦੇ ਨੇ। ਹੁਣ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਪੜ੍ਹਦੇ ਹਾਂ। ਬਚਪਨ ਅਤੇ ਜ਼ਿੰਦਗੀ ਦਾ ਕੁਝ ਜਵਾਨੀ ਦਾ ਸਮਾਂ ਆਪਣੇ ਨਾਨਕੇ ਪਿੰਡ ਸਰਹਾਲੀ ਵਿਖੇ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਬਤੀਤ ਹੁੰਦਾ ਹੈ,
ਅਤੇ ਫਿਰ ਛੋਟੇ ਹੁੰਦਿਆਂ ਕੋਈ ਬੁਰੀ ਸੰਗਤ ਦਾ ਪ੍ਰਭਾਵ ਪੈ ਗਿਆ ਜਿਹਦੇ ਕਰਕੇ ਕੁਝ ਚੋਰੀਆਂ ਕਰਨ ਦੀ ਆਦਤ ਪੈ ਗਈ ਅਤੇ ਇੱਕ ਪਿੰਡ ਦੇ ਵਿੱਚੋਂ ਮੱਝਾਂ ਚੁਰਾ ਲਈਆਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਹੁਣ ਜਦੋਂ ਮੱਝਾਂ ਚੁਰਾ ਕੇ ਚੋਰੀ ਕਰਕੇ ਬਾਬਾ ਵਿਧੀ ਚੰਦ ਜੀ ਉੱਥੋਂ ਚੱਲੇ ਨੇ, ਪਿੰਡ ਵਾਲਿਆਂ ਨੂੰ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਅਤੇ ਉਹ ਫਿਰ ਜਦੋਂ ਪਿੱਛਾ ਕਰਦਿਆਂ ਕਰਦਿਆਂ ਆਉਂਦੇ ਨੇ ਅਤੇ ਤਰਨ ਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਹੀ ਇੱਕ ਇਤਿਹਾਸਕ ਪਿੰਡ ਹੈ ਚੋਹਲਾ ਸਾਹਿਬ, ਉੱਥੇ ਭਾਈ ਅਦਲੀ ਜੀ ਗੁਰੂ ਕੇ ਸੇਵਕ ਉਹ ਭਗਤੀ ਕਰਦੇ ਨੇ, ਟਿਕਾਣਾ ਹੀ ਉਹਨਾਂ ਦਾ ਉੱਥੇ। ਹੁਣ ਉਸੇ ਹੀ ਜਦੋਂ ਨਗਰ ਤੱਕ ਆਉਂਦਿਆਂ ਬਾਹਰ ਪਿੱਛੇ ਆ ਗਈ, ਲੋਕ ਪਿੱਛੇ ਆ ਗਏ, ਖੋਜ ਪੈੜ ਨੱਪਦੇ ਹੋਏ ਆ ਰਹੇ ਨੇ ਅਤੇ ਬਾਬਾ ਵਿਧੀ ਚੰਦ ਜੀ ਨੇ ਕੋਈ ਵਾਹ ਪੇਸ਼ ਨਾ ਜਾਂਦੀ ਜਾਣ ਕੇ ਮੱਝਾਂ ਜਿਹੜੀਆਂ ਉਹ ਲਾਗੇ ਛੱਪੜ ਦੇ ਵਿੱਚ ਟੋਭੇ ਵਿੱਚ ਛੱਡ ਕੇ ਆਪ ਬਾਬਾ ਅਦਲੀ ਜੀ ਦੀ ਸੰਗਤ ਦੇ ਵਿੱਚ ਬੈਠ ਗਏ। ਹੁਣ ਭਾਈ ਅਦਲੀ ਜੀ ਨੂੰ ਤਾਂ ਪਤਾ ਸੀ, ਨਿਗਾਹ ਹੀ ਨਿਗਾਹ ਜਦੋਂ ਬਾਬਾ ਵਿਧੀ ਚੰਦ ਜੀ ਨਾਲ ਜਿਹੜੀ ਵਿਚਾਰ ਹੁੰਦੀ ਹੈ, ਬਾਬਾ ਅਦਲੀ ਜੀ ਜਦੋਂ ਤੱਕਦੇ ਨੇ ਅਤੇ ਹੁਣ ਜਿਹਨੇ ਕੋਈ ਗੁਨਾਹ ਕੀਤਾ ਹੋਵੇ ਉਹ ਕਦੀ ਕਿਸੇ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਕਰਦਾ, ਉਹਦੇ ਅੰਦਰ ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਕਦੀ ਵੀ ਸੰਸਾਰ ਨਾਲ ਅੱਖਾਂ ਮਿਲਾ ਕੇ ਨਿਗਾਹ ਮਿਲਾ ਕੇ ਗੱਲ ਨਹੀਂ ਕਰ ਸਕਦਾ, ਭਾਵੇਂ ਉਹ ਸਰੀਰ ਕਰਕੇ ਕਿੰਨਾ ਛਡੌਲ ਹੋਵੇ, ਕਿੰਨਾ ਤਗੜਾ ਹੋਵੇ ਜੁੱਸੇ ਦਾ, ਭਾਵੇਂ ਕਿੰਨੀ ਤਾਕਤ ਦਾ ਮਾਲਕ ਹੋਵੇ, ਕਿਉਂਕਿ ਅੰਦਰਲੀ ਸੁਰਤ ਜਿਹੜੀ ਉਹਨੂੰ ਅੰਦਰੋਂ ਫਿਟਕਾਰ ਪਾ ਰਹੀ ਹੁੰਦੀ ਵੀ ਤੂੰ ਇੱਥੇ ਝੂਠਾ ਹੈ, ਉਹ ਵੱਖਰੀ ਗੱਲ ਸੰਸਾਰ ਵਿੱਚ ਉਹ ਮੰਨੇ ਜਾਂ ਨਾ ਮੰਨੇ, ਪਰ ਉਹਦੇ ਅੰਦਰਲਾ ਕਿਰਦਾਰ ਹੀ ਉਹਨੂੰ ਦੱਸ ਰਿਹਾ ਹੁੰਦਾ ਵੀ ਜਿਹੜੀ ਗੱਲ ਤੂੰ ਕਹਿ ਰਿਹਾ ਜਾਂ ਜਿਹੜਾ ਸਾਹਮਣੇ ਵਾਲਾ ਤੈਨੂੰ ਕਹਿ ਰਿਹਾ ਉਹਦੇ 'ਤੇ ਤੂੰ ਪੂਰਾ ਨਹੀਂ ਉਤਰਿਆ। ਇਸੇ ਤਰ੍ਹਾਂ ਹੀ ਉਹ ਜਦੋਂ ਭਾਈ ਅਦਲੀ ਜੀ ਨੇ ਨਿਗਾਹ ਮਿਲਾਈ ਅਤੇ ਬਾਬਾ ਵਿਧੀ ਚੰਦ ਜੀ ਅੰਦਰ ਹੀ ਅੰਦਰ ਕਹਿਣ ਲੱਗ ਪਏ ਵੀ ਜਿਵੇਂ ਰੱਬ ਦੇ ਪਿਆਰੇ ਮੇਰੇ ਔਗਣ ਨੂੰ ਜਾਣ ਲਿਆ ਹੀ, ਹੁਣ ਇੱਦਾਂ ਹੀ ਪਰਦਾ ਬਣਿਆ ਰਹੇ, ਅੰਦਰ ਹੀ ਅੰਦਰ ਫਿਰ ਜਵਾ ਇਹ ਗੱਲ ਜਿਹੜੀ ਸੀ ਹੋ ਗਈ। ਹੁਣ ਖੈਰ ਉਹ ਲੋਕ ਆਏ, ਉਹਨਾਂ ਲੱਭਣ ਦਾ ਯਤਨ ਕੀਤਾ ਕਿ ਚੋਰ ਕੌਣ ਹੈ, ਨਹੀਂ ਲੱਭ ਪਾਏ। ਜਦੋਂ ਚਲੇ ਗਏ ਨੇ ਆਪਣੀਆਂ ਮੱਝਾਂ ਲੈ ਕੇ ਅਤੇ ਭਾਈ ਅਦਲੀ ਜੀ ਨੇ ਉਸ ਵੇਲੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਇਹ ਕੰਮ ਕਿਉਂ ਕਰਦੇ ਹੋ, ਇਹ ਚੋਰੀ ਕਰਨੀ ਤਾਂ ਚੰਗੀ ਗੱਲ ਨਹੀਂ, ਕਿਉਂਕਿ ਜਿਸ ਮੈਂ ਗੁਰੂ ਦਾ ਸੇਵਕ ਉਹਦੇ ਘਰ ਦੀ ਇਹ ਆਵਾਜ਼ ਹੈ, ਬਾਣੀ ਦੇ ਰਾਹੀਂ ਇਹ ਆਵਾਜ਼ ਹੈ ਕਿ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਅਤੇ ਭਾਈ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਕਿ ਜੇ ਤੁਸੀਂ ਕਿਰਪਾ ਕਰਕੇ ਮੇਰੇ ਅੰਦਰ ਨੂੰ ਪੜ੍ਹ ਹੀ ਲਿਆ ਜੇ ਮੇਰੇ ਔਗਣ ਨੂੰ ਵੇਖ ਹੀ ਲਿਆ ਜੇ, ਹੁਣ ਕਿਰਪਾ ਕਰੋ ਕਿ ਇਹ ਔਗਣ ਤੋਂ ਮੇਰਾ ਛੁਟਕਾਰਾ ਹੋ ਜਾਵੇ। ਹੁਣ ਦੇਖੋ ਇੱਕ ਪਾਸੇ ਬਾਣੀ ਕਹਿ ਰਹੀ ਹੈ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਦੂਜੇ ਪਾਸੇ ਜਦੋਂ ਬਾਬਾ ਵਿਧੀ ਚੰਦ ਜੀ ਭਾਈ ਅਦਲੀ ਜੀ ਦੇ ਰਾਹੀਂ ਆਪਣੇ ਜੀਵਨ ਦੀਆਂ ਬੁਰਿਆਈਆਂ ਗੁਰੂ ਚਰਨਾਂ ਵਿੱਚ ਆ ਕੇ ਦੂਰ ਕਰ ਦਿੰਦੇ ਨੇ, ਗੁਰੂ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਦੇ ਨੇ, ਅਤੇ ਵੇਖੋ ਉਹੀ ਬਾਬਾ ਵਿਧੀ ਚੰਦ ਜੀ ਨੂੰ ਭਾਈ ਬਾਬਾ ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਿੰਨਾ ਪਿਆਰ ਕਰਦੇ ਨੇ। ਹੁਣ ਬਾਬਾ ਵਿਧੀ ਚੰਦ ਉਹੀ ਨੇ ਅਤੇ ਲੇਕਿਨ ਅੰਦਰਲੀ ਸੁਰਤ ਜਿਹੜੀ ਉਹ ਬਦਲ ਗਈ। ਮੈਂ ਜਿਹੜੀ ਬੇਨਤੀ ਕਰ ਰਿਹਾ, ਗੁਰਮੁਖ ਜਿੱਥੇ ਬਾਹਰੀ ਪਹਿਰਾਵਾ ਵੀ ਹੈ ਉੱਥੇ ਅੰਦਰਲੀ ਤਬਦੀਲੀ ਦਾ ਨਾਮ ਵੀ ਹੈ ਗੁਰਮੁਖ ਅਤੇ ਮਨਮੁਖ। ਕਈ ਵਾਰੀ ਹੁੰਦਾ ਹੈ ਬੰਦੇ ਨੇ ਬਾਹਰੋਂ ਧਾਰਮਿਕ ਲਿਬਾਸ ਜ਼ਰੂਰ ਪਹਿਣਿਆ ਹੁੰਦਾ ਹੈ, ਮੂੰਹ ਦੇ ਵਿੱਚੋਂ ਰੱਬ ਦਾ ਨਾਮ ਵੀ ਲੈ ਰਿਹਾ ਹੁੰਦਾ ਹੈ, ਪਰ ਅੰਦਰਲੀ ਜਿਹੜੀ ਤਬਦੀਲੀ ਉਹ ਮਨਮੁੱਖਾਂ ਵਾਲੀ ਹੁੰਦੀ, ਅੰਦਰੋਂ ਵਿਭਚਾਰੀ ਹੁੰਦਾ ਹੈ, ਅੰਦਰੋਂ ਨਿੰਦਕ ਹੁੰਦਾ ਹੈ, ਅੰਦਰੋਂ ਚੋਰ ਹੁੰਦਾ ਹੈ, ਅੰਦਰੋਂ ਈਰਖਾਲੂ ਹੁੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚੋਂ ਲੀਨ ਹੁੰਦਾ ਹੈ। ਇਸ ਕਰਕੇ ਇਹ ਸੁਰਤ ਦੀ ਗੱਲ ਚੱਲਦੀ ਹੈ ਕਿ ਸਤਿਗੁਰਾਂ ਨੇ ਸਮਝਾਇਆ ਕਿ ਸੁਰਤ ਕਰਕੇ ਕੋਈ ਮਨਮੁੱਖ ਹੈ ਅਤੇ ਕੋਈ ਗੁਰਮੁੱਖ ਹੈ। ਜਿਹਦੀ ਸੁਰਤ ਗੁਰੂ ਵਾਲੇ ਪਾਸੇ ਨੂੰ ਲੱਗ ਗਈ, ਜੋ ਗੁਰੂ ਦੇ ਹੁਕਮ ਨੂੰ ਆਪਣੀ ਮਤ ਵਿੱਚ ਢਾਲ ਲਿਆ, ਜਿਸਨੇ ਸੁਰਤ ਨੂੰ ਗੁਰੂ ਦੇ ਹੁਕਮ ਵਿੱਚ ਨਿਸ਼ਾਵਰ ਕਰ ਦਿੱਤਾ, ਢਾਲ ਦਿੱਤਾ, ਉਹ ਗੁਰਮੁਖ ਬਣ ਜਾਂਦਾ ਹੈ। ਜਿਹੜਾ ਆਪਣੇ ਮਨ ਦੇ ਪਿੱਛੇ ਆਪਣੀ ਮਤ ਨੂੰ ਲੈ ਕੇ ਚੱਲਦਾ ਹੈ ਉਹ ਮਨਮੁੱਖ ਖਵਾਉਂਦਾ ਹੈ। ਹੁਣ ਬਾਬਾ ਵਿਧੀ ਚੰਦ ਜੀ ਇੰਨਾ ਚਿਰ ਮਨ ਦੀ ਮਤ ਆਪਣੀ ਲੈ ਕੇ ਚੱਲਦੇ ਸਨ, ਉਹਨਾਂ ਚਿਰ ਮਾੜੀ ਸੰਗਤ ਦੇ ਨਾਲ ਉਹਨਾਂ ਦਾ ਨਾਤਾ ਸੀ, ਉਹਨਾਂ ਚਿਰ ਚੋਰੀਆਂ ਕਰਨਾ ਉਹਨਾਂ ਦਾ ਸੁਭਾਅ ਬਣ ਗਿਆ ਸੀ। ਪਰ ਜਦੋਂ ਭਾਈ ਅਦਲੀ ਜੀ ਗੁਰਮੁਖ ਦੇ ਜੀਵਨ ਦੇ ਵਿੱਚ ਉਹਨਾਂ ਚੰਗਿਆਈ ਦੇਖੀ ਅਤੇ ਕਹਿਣ ਲੱਗੇ ਬਾਬਾ ਜਿਹੋ ਜਿਹਾ ਤੂੰ ਬਣਿਆ ਉਹੋ ਜਿਹਾ ਮੈਨੂੰ ਵੀ ਬਣਾ ਦੇ, ਪ੍ਰਭਾਵ ਪੈ ਗਿਆ ਨਾ ਗੁਰਮੁਖ ਦਾ, ਕਿਉਂਕਿ ਗੁਰਮੁਖ ਦੀਆਂ ਨਿਸ਼ਾਨੀਆਂ ਜੋ ਅੱਜ ਭਾਈ ਗੁਰਦਾਸ ਜੀ ਨੇ ਦੱਸੀਆਂ ਇਹ ਨਿਸ਼ਾਨੀਆਂ ਅੰਦਰ ਦੀਆਂ ਨੇ। ਜਦੋਂ ਗੁਰੂ ਦੀ ਮਤ ਅਨੁਸਾਰ ਅੰਦਰ ਚੰਗਿਆਈਆਂ ਵੱਸ ਜਾਂਦੀਆਂ ਨੇ
ਉਦੋਂ ਫਿਰ ਜ਼ਬਾਨ ਤੋਂ ਬਹੁਤਾ ਕੁਝ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ, ਉਹ ਗੁਰਮੁਖ ਦਾ ਜੀਵਨ ਹੀ ਦੂਜੇ ਨੂੰ ਗੁਰਮੁਖ ਬਣਾ ਦਿੰਦਾ ਹੈ। ਇਸੇ ਕਰਕੇ ਗੁਰੂ ਕੇ ਪਿਆਰ ਵਾਲਿਓ, ਇਹ ਸਤਿਗੁਰੂ ਦੇ ਦਰ ਤੋਂ ਇਹ ਆਵਾਜ਼ ਸਾਡੀ ਝੋਲੀ ਵਿੱਚ ਪੈਂਦੀ ਹੈ ਕਿ ਭਾਵੇਂ ਕੋਈ ਕਥਾ ਵਾਚਕ ਹੈ, ਚਾਹੇ ਗ੍ਰੰਥੀ ਸਿੰਘ ਹੈ, ਚਾਹੇ ਰਾਗੀ ਸਿੰਘ ਹੈ, ਚਾਹੇ ਢਾਡੀ ਸਿੰਘ ਹੈ, ਜਿਹੜੇ ਗੁਰਮਤ ਦੇ ਪ੍ਰਚਾਰ ਨਾਲ ਜੁੜੇ ਨੇ, ਕੇਵਲ ਇਹੀ ਪ੍ਰਚਾਰਕ ਨਹੀਂ, ਹਰ ਗੁਰੂ ਦਾ ਸਿੱਖ ਪ੍ਰਚਾਰਕ ਹੈ। ਆਪ ਜੀ ਕਹੋ ਕਿ ਕਿਵੇਂ ਮੈਨੂੰ ਤਾਂ ਕਥਾ ਕਰਨੀ ਨਹੀਂ ਆਉਂਦੀ, ਕੀਰਤਨ ਕਰਨਾ ਨਹੀਂ ਆਉਂਦਾ, ਬਾਣੀ ਪੜ੍ਹਨੀ ਨਹੀਂ ਆਉਂਦੀ, ਮੈਂ ਕਿਵੇਂ ਪ੍ਰਚਾਰਕ ਹਾਂ? ਗੁਰੂ ਸਾਹਿਬ ਜੀ ਕਹਿੰਦੇ ਤੁਹਾਡਾ ਕਿਰਦਾਰ ਵੀ ਇੱਕ ਪ੍ਰਚਾਰਕ ਦੇ ਰੂਪ ਅੰਦਰ ਹੈ, ਕਿਉਂਕਿ ਰਫਤਾਰ ਦਸਤਾਰ ਅਤੇ ਗੁਫਤਾਰ, ਇਹ ਤਾਂ ਸਾਡੀ ਸਾਰਿਆਂ ਦੇ ਅੰਦਰ ਦੇ ਗੁਣ ਹੈ ਨਾ, ਬਾਹਰਲੇ ਗੁਣ ਵੀ ਹੈ ਸਾਡੀ, ਕਿਉਂਕਿ ਕੋਈ ਗੁਰਦੁਆਰਾ ਸਾਹਿਬ ਆਵੇ ਚਾਹੇ ਨਾ ਆਵੇ, ਬਾਣੀ ਪੜ੍ਹੇ ਜਾਂ ਨਾ ਪੜ੍ਹੇ, ਗੁਰੂ ਦੇ ਹੁਕਮ ਅਨੁਸਾਰ ਚੱਲੇ ਜਾਂ ਨਾ ਚੱਲੇ, ਪਰ ਦਸਤਾਰ ਤਾਂ ਸਿਰ 'ਤੇ ਹੁੰਦੀ ਹੈ ਨਾ, ਲੋਕ ਜਿਹੜੇ ਉਹ ਤਾਂ ਇਹੀ ਕਹਿੰਦੇ ਗੁਰੂ ਦਾ ਸਿੱਖ ਹੈ। ਇਸ ਕਰਕੇ ਸਾਡੇ ਦਸਤਾਰ ਬੰਨ੍ਹ ਕੇ ਜੇ ਚੰਗਾ ਕੰਮ ਅਸੀਂ ਕਰਦੇ ਹਾਂ ਉਹ ਵੀ ਗੁਰੂ ਦੇ ਪ੍ਰਚਾਰ ਦਾ ਅੰਗ ਮੰਨਿਆ ਜਾਂਦਾ, ਜੇ ਦਸਤਾਰ ਬੰਨ੍ਹ ਕੇ ਅਸੀਂ ਕੋਈ ਮਾੜਾ ਕਾਰਜ ਕਰਦੇ ਹਾਂ ਤਾਂ ਉਹ ਵੀ ਫਿਰ ਗੁਰੂ ਦੇ ਸਿੱਖ ਦੇ ਕਿਰਦਾਰ ਦੇ ਉੱਪਰ ਉਂਗਲ ਉੱਠਦੀ ਹੈ। ਮੈਂ ਇੱਥੋਂ ਦੇ ਤੁਹਾਡੇ ਤਕਰੀਬਨ ਜੇ ਇਸੇ ਦੇਸ਼ ਦੀ ਗੱਲ ਕਰ ਲਈਏ ਕੈਨੇਡਾ ਦੀ, ਇਹਦੇ ਵਿੱਚ ਵੀ ਦੇਖੋ ਜਦੋਂ ਵਿਚਰਦੇ ਹਾਂ ਦੋਨਾਂ ਤਰ੍ਹਾਂ ਦੇ ਹੀ ਜਿਹੜਾ ਸਾਨੂੰ ਜੀਵਨ ਮਿਲਦਾ ਹੈ। ਕਈ ਜਿਹੜੇ ਦਸਤਾਰ ਦੇ ਨਾਲ ਗੁਰੂ ਦੇ ਹੁਕਮ ਤੋਂ ਪਰੇ ਜਾ ਕੇ ਇਹੋ ਜਿਹੇ ਕੰਮ ਕਰਦੇ ਕਿ ਦੂਜਿਆਂ ਨੂੰ ਵੀ ਦਸਤਾਰ ਸਜਾਉਣ ਵਾਲਿਆਂ ਨੂੰ ਵੀ ਕਈ ਵਾਰੀ ਸਿਰ ਨੀਵਾਂ ਕਰਨਾ ਪੈਂਦਾ ਹੈ ਕਿ ਲੋਕ ਸਾਨੂੰ ਵੀ ਇੱਦਾਂ ਦਾ ਵੇਖਦੇ ਨੇ। ਪਰ ਕਈ ਵਾਰੀ ਕੋਈ ਦਸਤਾਰ ਵਿੱਚ ਚੰਗਾ ਕਾਰਜ ਕਰ ਜਾਂਦਾ ਹੈ ਅਤੇ ਫਕਰ ਨਾਲ ਮਾਣ ਦੇ ਨਾਲ ਬੰਦਾ ਵਿਚਰਦਾ ਵੀ ਸਾਡੀ ਕੌਮ ਦੀ ਗੱਲ ਹੋ ਰਹੀ ਹੈ। ਆਹ ਥੋੜ੍ਹਾ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਹੀ ਇੱਥੋਂ ਦੀ ਕੈਨੇਡਾ ਦੀ ਇੱਕ ਜਿਹੜੀ ਵੀਡੀਓ ਆਈ ਜਿਹਦੇ ਵਿੱਚ ਇੱਕ ਸਿੱਖ ਸਰਦਾਰ ਜਿਹੜਾ ਸੀ ਕਿਸੇ ਦੇ ਘਰ, ਕਿਉਂਕਿ ਸ਼ਾਇਦ ਉਹ ਐਮਾਜੋਨ ਜਾਂ ਕੋਈ ਵੀ ਇਸਦਾ ਪਾਰਸਲ ਦਾ ਜਿਹੜਾ ਕੰਮ ਕਰਦਾ, ਉਹ ਕਿਸੇ ਅੰਗਰੇਜ਼ ਦੇ ਘਰ ਦੇ ਵਿੱਚ ਜਾਂਦਾ ਹੈ ਪਾਰਸਲ ਲੈ ਕੇ। ਉਹਦੇ ਘਰ ਵਿੱਚ ਕੋਈ ਵੀ ਨਹੀਂ ਹੁੰਦਾ, ਉਹਨਾਂ ਦੇ ਕੱਪੜੇ ਜਿਹੜੇ ਬਾਹਰ ਸੁੱਕਣੇ ਪਏ ਹੁੰਦੇ, ਬਾਰਿਸ਼ ਆ ਜਾਂਦੀ। ਆਪ ਜੀ ਨੇ ਜਿੰਨਾ ਜਿੰਨਾ ਵੇਖਿਆ ਉਹਨਾਂ ਨੂੰ ਯਾਦ ਆ ਜਾਵੇਗਾ ਉਹ ਦ੍ਰਿਸ਼। ਅਤੇ ਉਹ ਸਿੱਖ ਗੁਰੂ ਦਾ ਗਿਆ ਸੀ, ਉਹਦੀ ਡਿਊਟੀ ਕੇਵਲ ਇਹ ਸੀ ਪਾਰਸਲ ਉੱਥੇ ਛੱਡ ਕੇ ਆਉਣਾ, ਦੇ ਕੇ ਆਉਣਾ ਜੇ ਹੈ ਸੀ ਜਾਂ ਛੱਡ ਕੇ ਆਉਣਾ। ਪਰ ਜਦੋਂ ਤੁਰਨ ਲੱਗਦਾ ਉਹਨੇ ਦੇਖਿਆ ਕਿ ਇਹਨਾਂ ਦੇ ਕੱਪੜੇ ਬਾਹਰ ਹੈ, ਬਾਰਿਸ਼ ਦੇ ਵਿੱਚ ਭਿੱਜ ਜਾਣਗੇ, ਖਰਾਬ ਹੋ ਜਾਣਗੇ, ਮਿਹਨਤ ਜਿਹੜੀ ਉਹਨਾਂ ਦੀ ਬਰਬਾਦ ਹੋ ਜਾਵੇਗੀ। ਉਹਨੇ ਭਾਵੇਂ ਕੁਝ ਮਿੰਟ ਉਹਦੀ ਜ਼ਿੰਦਗੀ ਦੇ ਲੱਗੀ, 5 ਜਾਂ 7 ਮਿੰਟ ਲੱਗੇ ਹੋਣਗੇ, ਉਹਨੇ ਉਹ ਕੱਪੜੇ ਜਿਹੜੇ ਸੀ ਬਾਹਰੋਂ ਉਹਨਾਂ ਦੇ ਇਕੱਠੇ ਕਰਕੇ ਸੁਰੱਖਿਅਤ ਜਗ੍ਹਾ 'ਤੇ ਰੱਖ ਦਿੱਤੇ। ਉਹ ਘਰ ਦੀ ਮਾਲਕਣ ਜਦੋਂ ਅੰਗਰੇਜ਼ਣ ਆਉਂਦੀ ਹੈ ਦੇਖ ਕੇ ਵੀ ਇਹ ਕਿਹਨੇ ਕੀਤਾ, ਫਿਰ ਕੈਮਰਿਆਂ 'ਚੋਂ ਦੇਖ ਕੇ ਖੁਸ਼ ਹੁੰਦੀ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਸਿੱਖ ਖਵਾਉਣ ਵਾਲੇ ਸਿੱਖ ਦੇ ਸਰੂਪ ਵਾਲਾ ਕੋਈ ਇਨਸਾਨ ਹੈ। ਉਹਨੇ ਫਿਰ ਸਾਰੇ ਸੰਸਾਰ 'ਚ ਦੱਸਿਆ ਸੀ। ਅਤੇ ਵੇਖੋ ਇੱਕ ਦਸਤਾਰ ਇੱਕ ਚਿਹਰੇ ਕਰਕੇ, ਉਹ ਉਹਨੇ ਭਾਵੇਂ ਅੰਮ੍ਰਿਤ ਛਕਿਆ ਸੀ ਚਾਹੇ ਨਹੀਂ ਛਕਿਆ, ਬਾਣੀ ਪੜ੍ਹਦਾ ਸੀ ਚਾਹੇ ਨਹੀਂ ਪੜ੍ਹਦਾ ਸੀ, ਉਹ ਗੱਲ ਅੱਗੇ ਦੀ ਕਿ ਉਹਦਾ ਜੀਵਨ ਕਿਵੇਂ ਦੱਸ। ਪਰ ਦੇਖੋ ਉਹਦੇ ਜਿਹੜੀ ਬਾਹਰੀ ਜਿਹੜੀ ਦਸਤਾਰ, ਉਹਦੇ ਪਹਿਰਾਵਾ, ਉਹਦੀ ਦਿੱਖ ਕਰਕੇ ਅਤੇ ਸਾਰੇ ਸੰਸਾਰ ਵਿੱਚ ਉਸ ਜਿਹੜੀ ਔਰਤ ਸੀ ਉਹਨੇ ਸਨਮਾਨ ਭਰੇ ਸ਼ਬਦਾਂ ਦੇ ਨਾਲ ਸਤਿਕਾਰ ਕੀਤਾ ਅਤੇ ਕਿੰਨੀ ਇੱਜ਼ਤ ਦੇ ਵਿੱਚ ਵਾਧਾ ਹੁੰਦਾ ਹੈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਕੋਈ ਵੀ ਇਹ ਨਾ ਸੋਚੀਏ ਵੀ ਸ਼ਾਇਦ ਮੈਂ ਤਾਂ ਇੱਕ ਚੰਗਾ ਵਪਾਰ ਕਰਦਾ ਏ, ਮੈਂ ਕਿਰਤ ਕਰਦਾ ਏ, ਮੈਂ ਦੁਕਾਨਦਾਰੀ ਕਰਦਾ ਏ, ਮੈਂ ਨੌਕਰੀ ਕਰਦਾ ਏ, ਮੈਂ ਕਿਵੇਂ ਪ੍ਰਚਾਰਕ ਹੈ? ਸਾਡੀ ਦਸਤਾਰ ਰਫਤਾਰ ਗੁਫਤਾਰ ਇਹ ਜਿਹੜੀ ਗੁਰਮਤ ਦੀ ਰਹਿਣੀ ਦੇ ਅਨੁਸਾਰ ਹੋਵੇ ਤਾਂ ਅਸੀਂ ਪ੍ਰਚਾਰ ਦੇ ਸਾਧਨ ਬਣ ਜਾਂਦੇ ਹਾਂ। ਅਤੇ ਜੇਕਰ ਸਾਡੀ ਇਹ ਤਿੰਨਾਂ ਹੀ ਚੀਜ਼ਾਂ ਦੇ ਵਿੱਚ ਅਸੀਂ ਜਿਹੜੀ ਹੈ ਉਹ ਗੁਰਸਿੱਖੀ ਵਾਲੀ ਗੱਲ ਮਹਿਕ ਫਲਵਾੜੀ ਤੋਂ ਆਪ ਵੀ ਦੂਰ ਹੋ ਜਾਈਏ ਤਾਂ ਫਿਰ ਜਿਹੜਾ ਜਿਹੜਾ ਵੀ ਸਾਨੂੰ ਦੇਖੇਗਾ ਉਹ ਵੀ ਸਾਡੇ ਤੋਂ ਘਿਰਨਾ ਹੀ ਕਰੇਗਾ। ਉਹ ਸੋਚੇਗਾ ਸ਼ਾਇਦ ਗੁਰੂ ਦੇ ਸਾਰੇ ਸੇਵਕ ਸਿੱਖ ਇੱਦਾਂ ਦੇ ਹੁੰਦੇ ਨੇ। ਇਸ ਕਰਕੇ ਇਹ ਸੋਚਣਾ ਪਵੇਗਾ ਸਾਨੂੰ ਜਿਹੜਾ ਸਤਿਗੁਰਾਂ ਨੇ ਸੰਕਲਪ ਦਿੱਤਾ। ਮੈਂ ਗੱਲ ਕਰ ਰਿਹਾ ਸੀ ਅੱਜ ਗੁਰਮੁਖ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਅਤੇ ਗੁਰਮੁਖ ਦਾ ਜੀਵਨ ਬੜਾ ਉਚੇਰਾ ਹੈ, ਅੰਦਰਲੀ ਜਿਹੜੀ ਘਾਲ ਕਮਾਈ ਹੈ, ਕਿਉਂਕਿ ਗੁਰਮੁਖ ਦੇ ਗੁਣ ਕੀ ਹੈ ਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰਮੁਖ ਸ਼ਬਦ ਵੀ ਸਤਿਗੁਰਾਂ ਵਰਤਿਆ, ਪਰ ਸੰਸਾਰ ਵਿੱਚ ਹਰੇਕ ਧਰਮ ਵਿੱਚ ਚੰਗੇ ਇਨਸਾਨ ਹੁੰਦੇ ਨੇ, ਇਸ ਕਰਕੇ ਸਤਿਗੁਰਾਂ ਨੇ
ਉਹ ਜੀਵਨ ਬਤੀਤ ਕਰਨ ਵਾਲੇ ਚੰਗੇ ਗੁਣਾਂ ਵਾਲਾ ਜੀਵਨ ਬਤੀਤ ਕਰਨ ਵਾਲੇ ਨੂੰ ਗੁਰਬਾਣੀ ਵਿੱਚ ਵੱਖ ਵੱਖ ਨਾਵਾਂ ਦੇ ਨਾਲ ਵੀ ਯਾਦ ਕੀਤਾ, ਜਿਵੇਂ ਬ੍ਰਹਮ ਗਿਆਨੀ, ਸੰਤ ਸ਼ਬਦ, ਸਾਧੂ ਸ਼ਬਦ, ਭਗਤ ਸ਼ਬਦ, ਦਾਸ, ਜਨ, ਸੇਵਕ, ਆਸ਼ਿਕ, ਦੇਵਤਾ, ਕਿੰਨੇ ਸ਼ਬਦਾਂ ਦੇ ਨਾਲ ਯਾਦ ਕੀਤਾ ਏ। ਹੈ ਇਹ ਸਾਰੀ ਅਵਸਥਾ ਇੱਕ ਹੀ, ਚਾਹੇ ਗੁਰਮੁਖ ਕਹਿ ਲਈਏ, ਬ੍ਰਹਮ ਗਿਆਨੀ ਕਹਿ ਲਈਏ, ਸਾਧੂ ਕਹਿ ਲਈਏ, ਸੰਤ ਕਹਿ ਲਈਏ। ਕਿਉਂਕਿ ਜਦੋਂ ਅਸੀਂ ਇਹ ਸ਼ਬਦ ਕੇਵਲ ਪੜ੍ਹਦੇ, ਅੱਜ ਭਾਵੇਂ ਸਮੇਂ ਦੇ ਨਾਲ ਜਦੋਂ ਵੇਖਦੇ ਨਾ ਆਪਾਂ, ਤੇ ਚੰਗੇ ਸ਼ਬਦਾਂ ਦੇ ਨਾਲ ਨਾਲ ਜਿਵੇਂ ਕਿਹਾ ਸੀ ਵੀ ਦੋਨੋਂ ਹੀ ਰੂਪ ਚੱਲਦੇ ਨੇ, ਚੰਗਾ ਵੀ ਤੇ ਮਾੜਾ ਵੀ, ਦਿਨ ਵੀ ਤੇ ਰਾਤ ਵੀ, ਸੱਚ ਵੀ ਤੇ ਝੂਠ ਵੀ। ਜਦੋਂ ਸੱਚ ਦਾ ਧਾਰਨੀ ਗੁਰਮੁਖ ਹੈ ਚੱਲਦਾ ਏ, ਤੇ ਨਾਲ ਨਾਲ ਝੂਠ ਦਾ ਧਾਰਨੀ ਮਨਮੁਖ ਬੰਦਾ ਵੀ ਨਾਲ ਨਾਲ ਹੀ ਚੱਲਦਾ ਏ। ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਆਖਰਕਾਰ ਜਿਹੜਾ ਸੱਚ ਹੈ ਉਹ ਜਿੱਤਦਾ ਹੈ ਅਤੇ ਝੂਠ ਜਿਹੜਾ ਉਹ ਹਾਰਦਾ ਹੈ। ਭਾਵੇਂ ਝੂਠ ਸੱਚ ਦੇ ਕੱਪੜੇ ਪਾ ਕੇ ਵੀ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰੇ ਕਿ ਮੈਂ ਸੱਚ ਹੈ, ਪਰ ਉਹ ਕੇਵਲ ਬਾਹਰੀ ਪਹਿਰਾਵਾ ਪਾ ਲਿਆ, ਅੰਦਰ ਤਬਦੀਲੀ ਨਹੀਂ ਹੈ। ਅਤੇ ਉਹ ਝੂਠ ਭਾਵੇਂ ਸੱਚ ਦਾ ਮਖੌਟਾ ਪਾ ਕੇ ਜਿੰਨਾ ਮਰਜ਼ੀ ਘੁੰਮਦਾ ਫਿਰੇ, ਇੱਕ ਦਿਨ ਉਹ ਨਸ਼ਰ ਹੋ ਹੀ ਜਾਂਦਾ ਹੈ। ਸਾਨੂੰ ਇਤਿਹਾਸ ਵਿੱਚ ਵੀ ਸਾਖੀਆਂ ਸਤਿਗੁਰੂ ਦੇ ਪਾਵਨ ਇਤਿਹਾਸ ਵਿੱਚੋਂ ਮਿਲਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਆਪਣੀ ਹਯਾਤੀ ਦੇ ਵਿੱਚ, ਗੁਰੂ ਕਾਲ ਦੇ ਵਿੱਚ ਬੜੇ ਇਹੋ ਜਿਹੀ ਚੋਜ ਵਰਤਾਉਂਦੇ ਸਨ ਜਿਹੜੇ ਸੱਚ ਅਤੇ ਝੂਠ ਦੇ ਬਾਰੇ ਸਿੱਖ ਨਿਰਣਾ ਕਰ ਸਕਣ। ਆਪਾਂ ਜਦੋਂ ਇੱਕ ਸਾਖੀ ਪੜ੍ਹਦੇ ਹਾਂ ਉੱਥੇ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਵਿੱਚ ਰੌਲਾ ਪੈ ਗਿਆ ਇਸ ਗੱਲ ਦਾ ਕਿ ਨਗਰ ਦੇ ਬਾਹਰ ਇੱਕ ਸ਼ੇਰ ਆ ਗਿਆ ਹੈ। ਉਹ ਸ਼ੇਰ ਤੋਂ ਡਰਦੇ ਲੋਕ ਜਿਹੜੇ ਸੀ ਉਸ ਪਾਸੇ ਜਾਂਦੇ, ਉਹਨਾਂ ਨੇ ਜਾਣਾ ਘੱਟ ਕਰ ਦਿੱਤਾ। ਕੁਝ ਦਿਨ ਨਗਰ ਦੇ ਵਿੱਚ ਰੌਲਾ ਪਿਆ ਕਿ ਸ਼ੇਰ ਬੈਠ ਆ ਕੇ ਪਿੰਡ ਦੇ ਬਾਹਰ ਖੜਿਆ ਹੈ। ਅਤੇ ਸਤਿਗੁਰਾਂ ਦੇ ਕੋਲ ਵੀ ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਨਗਰ ਤੋਂ ਬਾਹਰ ਇੱਕ ਸ਼ੇਰ ਆਇਆ, ਸਾਰੇ ਪਿੰਡ ਵਿੱਚ ਰੌਲਾ ਪਿਆ, ਲੋਕ ਡਰਦੇ ਪਏ ਨੇ। ਸਤਿਗੁਰੂ ਜੀ ਨੇ ਕੋਈ ਉਸ ਵੇਲੇ ਉੱਤਰ ਨਹੀਂ ਦਿੱਤਾ। ਕੁਝ ਸਮਾਂ ਲੰਘਿਆ ਅਤੇ ਫਿਰ ਸਤਿਗੁਰਾਂ ਨੇ ਇੱਕ ਦਿਨ ਆਪਣੇ ਉਹਨਾਂ ਸਿੱਖਾਂ ਨੂੰ ਪੁੱਛਿਆ, ਕਹਿੰਦੇ ਭਾਈ ਤੁਸੀਂ ਕਹਿੰਦੇ ਸੋ ਕੁਝ ਦਿਨ ਪਹਿਲਾਂ ਕਿ ਇੱਥੇ ਸ਼ੇਰ ਆਇਆ ਹੈ, ਅੱਜ ਕੱਲ੍ਹ ਤੁਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਦੱਸੀ, ਸ਼ੇਰ ਚਲੇ ਗਿਆ ਕਿ ਜਾਂ ਇੱਥੇ ਆ, ਕਿਸ ਦਾ ਨੁਕਸਾਨ ਕੀਤਾ ਕਿ ਨਹੀਂ ਕੀਤਾ। ਅਤੇ ਉਹ ਸਾਰੇ ਸਿੱਖ ਹੱਸਣ ਲੱਗ ਪਏ। ਸਤਿਗੁਰੂ ਜੀ ਕਹਿੰਦੇ ਕੀ ਗੱਲ? ਕਹਿੰਦੇ ਸਤਿਗੁਰੂ ਜੀ ਕੀ ਦੱਸੀਏ, ਅਸਲ ਵਿੱਚ ਅਸੀਂ ਜਿੱਦਣ ਤੁਹਾਨੂੰ ਦੱਸਿਆ ਸੀ ਸਾਨੂੰ ਵੀ ਪਤਾ ਲੱਗਾ ਸ਼ੇਰ ਆਇਆ, ਅਸਲ ਵਿੱਚ ਉਹ ਸ਼ੇਰ ਨਹੀਂ ਸੀ, ਉਹ ਤੇ ਸ਼ੇਰ ਦੀ ਖਲ ਦੇ ਵਿੱਚ ਇੱਕ ਗਧਾ ਸੀ। ਕਿਸੇ ਨੇ ਮਖੌਲ ਕੀਤਾ, ਉਹਨੇ ਸ਼ੇਰ ਦੀ ਖਲ ਜਿਹੜੀ ਸੀ ਉਹ ਗਧੇ ਦੇ ਉੱਪਰ ਪਾ ਦਿੱਤੀ, ਅਤੇ ਉਹ ਜਦੋਂ ਖਲ ਪਈ ਤਾਂ ਸ਼ੇਰ ਜਿਹੜਾ ਚਮੜੀ ਸ਼ੇਰ ਦੀ ਅਤੇ ਅੰਦਰ ਗਧਾ ਸੀ ਉਹ ਜਦੋਂ ਨਗਰ ਦੇ ਬਾਹਰ ਆਇਆ ਤਾਂ ਲੋਕ ਸਾਰੇ ਡਰ ਗਏ ਸਨ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਪਤਾ ਕਿਵੇਂ ਲੱਗਾ ਕਿ ਉਹ ਗਧਾ ਸੀ ਸ਼ੇਰ ਨਹੀਂ ਹੈ? ਅਤੇ ਕਹਿਣ ਲੱਗੇ ਸਤਿਗੁਰੂ ਜੀ ਕੁਦਰਤੀ ਸੁਭਾਅ ਦੀ ਗੱਲ ਹੈ ਕਿ ਗਧਾ ਜਦੋਂ ਦੋ ਚਾਰ ਗਧੇ ਕਿਤੇ ਲਾਗੋਂ ਦੀ ਲੰਘਣ ਜਾਂ ਆਵਾਜ਼ ਕੱਢਣ ਹੀਂਗਣ ਤਾਂ ਉਹ ਗਧਾ ਵੀ ਜਿਹੜਾ ਬੋਲਣ ਲੱਗ ਪੈਂਦਾ ਹੈ। ਕਈ ਵਾਰੀ ਛੋਟੇ ਹੁੰਦੇ ਅਸੀਂ ਦੇਖਦੇ ਸਾਂ ਕਿ ਜੇ ਮੰਨ ਲਓ ਸਾਰੇ ਪਿੰਡ ਦੇ ਆਲੇ ਦੁਆਲੇ ਪੰਜ ਸੱਤ ਗਧੇ ਹੁੰਦੇ ਸੀ ਨਾ, ਕੋਈ ਪਿੰਡ ਦੇ ਵਿੱਚ, ਕੋਈ ਦੂਜੀ ਦਿਸ਼ਾ, ਕੋਈ ਦੂਜੀ, ਛੋਟੇ ਛੋਟੇ ਪਿੰਡਾਂ ਦੇ ਵਿੱਚ ਆਪਾਂ ਦੇਖਣਾ ਕਿ ਇੱਕ ਗਧਾ ਜੇ ਹੀਂਗਦਾ ਸੀ ਆਵਾਜ਼ ਕੱਢਦਾ ਸੀ ਉਹਦੇ ਮਗਰ ਦੂਜਾ ਤੀਜਾ ਸਾਰੇ ਜਿੰਨੇ ਪੰਜ ਸੱਤ ਦਸ ਹੁੰਦੇ ਸਾਰੇ ਆਵਾਜ਼ਾਂ ਕੱਢਣ ਲੱਗ ਪੈਂਦੇ ਸਨ। ਅਤੇ ਕਹਿਣ ਲੱਗੇ ਮਹਾਰਾਜ ਜਦੋਂ ਪਿੰਡ ਦੇ ਵਿੱਚ ਹੋਰ ਗਧੇ ਆਏ ਸੀ ਜਿਹੜੇ ਰਹਿੰਦੇ ਨੇ ਉਹਨਾਂ ਨੇ ਜਦੋਂ ਹੀਂਗਣਾ ਸ਼ੁਰੂ ਕੀਤਾ ਅਤੇ ਉਹ ਜਿਹਦੇ 'ਤੇ ਸ਼ੇਰ ਦੀ ਖਲ ਸੀ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ, ਉਹਦੇ ਕੋਈ ਵੀ ਰਿਹਾ ਨਾ ਗਿਆ। ਅਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਗਧਾ, ਇਹ ਸ਼ੇਰ ਨਹੀਂ, ਅਸੀਂ ਤਾਂ ਐਵੇਂ ਇਹਦੇ ਕੋਲ ਡਰਦੇ ਸਾਂ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਗਧੇ ਨਾਲ ਕੀ ਵਾਪਰੀ? ਕਹਿੰਦੇ ਵਾਪਰਨਾ ਕੀ ਸੀ, ਲੋਕਾਂ ਨੇ ਮਾਰ ਮਾਰ ਕੇ ਉਹਦਾ ਦੁੱਬ ਬਣਾ ਦਿੱਤਾ, ਲੋਕਾਂ ਨੇ ਬਹੁਤ ਮਾਰਿਆ ਵੀ ਤੂੰ ਸਾਨੂੰ ਡਰਾਇਆ, ਤੂੰ ਧਮਕਾਇਆ, ਬੜੀ ਮਾਰ ਪਈ। ਹਾਲਾਂਕਿ ਉੱਥੇ ਜਿਹੜੇ ਸੀ ਉਹ ਗਧੇ ਦਾ ਅਤੇ ਸ਼ੇਰ ਦਾ ਜਿਹੜਾ ਪਾਜ ਖੁੱਲ੍ਹਣ 'ਤੇ ਲੋਕਾਂ ਨੇ ਕਹਿੰਦੇ ਵੀ ਫਿਰ ਅੰਦਰ ਸੁੱਖ ਦਾ ਸਾਹ ਵੀ ਲਿਆ ਵੀ ਇਹ ਸ਼ੇਰ ਨਹੀਂ ਹੈ, ਅਤੇ ਉਹਦਾ ਨਿਰਾਦਰ ਵੀ ਹੋਇਆ। ਅਤੇ ਸਤਿਗੁਰਾਂ ਨੇ ਕਿਹਾ, ਇਹ ਕਹਿਣ ਲੱਗੇ ਕਿ ਇਹ ਕਾਜ ਅਸੀਂ ਰਚਾਇਆ ਸੀ, ਕਹਿ ਕੇ ਅਸੀਂ ਵੇਖਣਾ ਚਾਹੁੰਦੇ ਸਾਂ ਵੀ ਸਿੱਖਾਂ ਦਾ ਕਿਰਦਾਰ ਜਿਹੜਾ ਉਹ ਕਿਵੇਂ ਦਾ ਗੁਰਮੁਖ ਦਾ ਕਿਰਦਾਰ ਹੈ ਕਿ ਨਹੀਂ ਹੈ। ਕਈ ਵਾਰੀ ਹੁੰਦਾ ਏ ਬਾਹਰੋਂ ਬੰਦਾ ਗੁਰਸਿੱਖੀ ਵਾਲਾ ਭੇਖ ਬਣਾ ਲੈਂਦਾ ਏ,
अंदर गुरसिक्खी वाली गुरमुख वाली गल नहीं हुंदी। अंदरों मन जिहड़ा उह पशु वर्गा जिहदे बारे गुरु अर्जन देव जी महाराज जी ने समझाया ना, करतूत पशु की मानस जात। कई बारी मनुख किरदार जिहड़ा है उह पशु वाला हुंदा है, आकार जिहड़ा है उह इंसान वाला हुंदा है, उहदा शरीर उहदी बॉडी उहदा ढांचा जिहड़ा उह मनुख वाला है, लेकिन अंदर दे जिहड़ा किरदार है उह गुरमुख वाला नहीं, विखावा गुरमुख वाला हुंदा है। बाहरों देख उहदी गुरमुख वाली है, उहदे शरीर का पहरावा गुरमुखां वाला, उहदा बाहरों विचरना गुरमुखां वाला, पर अंदर जिहड़ा किते ना किते मनमुख वड़िया हुंदा है उहदे अंदर। ते गुरु साहिब जी ने कहे कहण लगे असीं इही गल देखणी चाहुंदे, समझाउणी चाहुंदे सां। सिखो पहरावा पाउणा भी जरूरी है, पर पहरावे तो तोड़िया नहीं। मैनू किसी कवि दे बड़े प्यारे बचन याद आ गए, उन्हें बड़ी सोहनी गल लिखी। वह कहिंदे कि बाणी ते बाणा इस तरह साडे लई अहमियत रखदे ने कि वेखो जिवें एक बच्चा जन्मदा है ना, पैदा हुंदा है, ते जे वह बच्चे दे अंग पैर पूरे ने, हाथ पैर सारा शरीर उहदा पूरा है, ते उहदे अंदर सवास नहीं है, ते वह बच्चा जिहड़ा उहनूं जिउंदा नहीं, असीं कह सकदे हो उहनूं आपां की कहांगे भी इह गुजर चुका है। उहदे अंग पूरे ने, उहदा शरीर पूरा है, पर अंदर उहदे सवास नहीं है, अंदर उहदे जिंद जिहड़ी है उह हरकत नहीं करदी पई। ते दूजा बच्चा उह है जिहदे अंदर जन्म ते होया, उहदी जिंद अंदर सवास चलदे पए ने, पर उहदे शरीर दे अंग पूरे नहीं है, जिवें आम तंदुरुस्त बच्चे दे हुंदे है। इसे तरह ही सतगुरां ने भी समझाया कि भाई ये बाणी बाणा एक तंदुरुस्त इंसान की निशानी। कई बार हुंदा है असी बाहरों बाणा पाया, साडे बाहरों धर्म के अंग पूरे हुंदे ने, साडे धर्म का दिख पूरी हुंदी है, पर अंदर जिहड़ी है बाणी दी अणहोंद कारण अंदर जिहड़ी आत्मा है वह मर चुकी हुंदी है। अंदरों जिहड़ी वह आत्मा मनमुखता वाला रूप धारण करके माया वकारां दे रसां दे विच लीन होई हुंदी है। ते कई बार ये हुंदा है कि अंदरों असी बाणी दे नाल जुड़े हुंदे आ, रब दे नाम नाल जुड़े आ, पर बाहर बाणा नहीं है, बाहर गुरु दे खालसे दे मैंबर नहीं है, बाहरों खालसे वाली दिख नहीं है। ते फिर वह कवि कहिंदा है कि वह इस तरह दा है कि बंदे दे अंग पैर ते जिहड़े ने वह पूरे ने, लेकिन अंदर जिहड़े सवास नहीं चलते पे, अंदर जिंद नहीं है। इस करके बाणी साडी जिंद है, ते जिहड़ा पहरावा ये साडा शरीर है। इसे करके कवि संतोख सिंह जी ने भी यह गल समझाई सी ना, जदों असीं उहनां दे बचन पढ़दे उहनां कहा जिन पै अद बना बाणी धारा, सो सिख जाणू नहीं हमारा, मन जागे कि यह निशानी, मीठी लागै गुर गुर की बाणी। कि जिहड़ी मन जागण की निशानी यह हुंदी भी उहनूं बाणी दे नाल प्यार हुंदा है, बाणी दे नाल उहदी सांझ हुंदी है। इस करके जिथे बाणी दे नाल आत्मा नूं जागृत करना है, उत्थे नाल नाल सानूं यह भी समझाया है साडे इतिहास के बोल ने, प्रथम रहत जे जान खंडे की पौल छकै, कि रहणी दे विच जिथे असी बाणी दे नाल जुड़ना उत्थे रहणी दे नाल भी असी रहत बाहर दी भी रखनी अंदर दी भी। वेखो जदों आपां नूं खालसा पंथ विच शामिल किया जाता ना, अमृत छकदे जिहड़े अमृत पान करदे, उस वेले सानू उपदेश जिहड़ा है वह पंज प्यारियां दे राहीं गुरु का उपदेश साडे तक पहुँचदा है। ते उत्थे सानू यह समझाया जाता है कि पंज ककारां दे धारनी भी होना, ते बाणी दे नितनेम दे बाणी दे धारनी भी होना है। सवेरे शाम बाणी का पाठ भी करना है, नितनेम भी करना है। ते फिर वेखो जदों अमृत तैयार किया जाता है उस वेले भी बाणी का पाठ किया जाता है, ते बाणी दे नाल जोड़िया जाता वाहेगुरु मंत्र का जाप सानू दसिया जाता है। तो फिर इतों तक ही गल जाके खत्म नहीं होंगी, फिर सानू कहा जाता है कि तुहानू जिथे बाहरला पहरावा पहनाया है पंज ककारां दे धारनी हो, उत्थे बाणी दे धारनी भी हो के ते अंदरों गुरमुखां वाला जीवन बतीत करना, रहत गुरु की दसी हुई बतीत करनी। तो जिहड़ा गुरु की दसी हुई रहत नू बतीत करता है उही गुरु का सेवक अखवाउंदा, उही गुरु का सिख अखवाउंदा, उही गुरमुख है, उही साधु, उही ब्रह्म ज्ञानी।
ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਗੁਰਮੁਖ ਸ਼ਬਦ ਹੀ ਨਹੀਂ ਇਕੱਲਾ ਉੱਥੇ ਵਰਤਿਆ, ਉੱਥੇ ਸਾਧੂ ਸ਼ਬਦ, ਸੰਤ ਸ਼ਬਦ, ਬ੍ਰਹਮ ਗਿਆਨੀ ਸ਼ਬਦ, ਇਹ ਸਾਰੇ ਸ਼ਬਦ ਇੱਕੋ ਹੀ ਸੁਮੇਲ ਹੈ। ਅਤੇ ਜਦੋਂ ਗੁਰਮੁਖ ਦੀ ਗੱਲ ਆਉਂਦੀ ਤਾਂ ਗੁਰਦੇਵ ਜੀ ਸਮਝਾਉਂਦੇ ਨੇ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਕਿ ਜਿਹੜਾ ਬਾਹਰੋਂ ਖਾਲਸੇ ਦੀ ਰਹਿਤ ਵੀ ਧਾਰਨ ਕਰਦਾ ਏ ਅਤੇ ਅੰਦਰਲੀ ਰਹਿਣੀ ਵੀ ਰੱਖਦਾ ਏ। ਅਤੇ ਇੱਥੋਂ ਤੱਕ ਵੀ ਕਿਹਾ ਏ, ਕਹਿਣ ਲੱਗੇ ਕਿ ਉਹ ਸਾਹਿਬ ਮੈਂ ਉਸ ਕਾ ਚਿਹਰਾ। ਗੁਰੂ ਜੀ ਕਹਿੰਦੇ ਉਹ ਮੇਰਾ ਸਾਹਿਬ ਮਾਲਕ ਹੈ ਅਤੇ ਮੈਂ ਉਹਦਾ ਚੇਲਾ ਬਣਨ ਵਾਸਤੇ ਤਿਆਰ ਹੈ। ਅਤੇ ਨਾਲ ਫਿਰ ਇਹ ਵੀ ਸੁਚੇਤ ਕਰਦੇ ਆ, ਕਿਹਾ ਏ, ਰਹਿਤ ਬਿਨਾ ਨਹਿ ਸਿੰਘ ਖਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜੇ ਸਾਡੀ ਅੰਦਰਲੀ ਰਹਿਤ ਨਹੀਂ ਹੈ ਅਤੇ ਫਿਰ ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਵਾਲਾ ਜੀਵਨ ਜਿਹੜਾ ਉਹ ਪੂਰਾ ਨਹੀਂ ਹੈ। ਫਿਰ ਸਾਡੇ ਉਸ ਜੀਵਨ ਦੇ ਬਾਰੇ ਜੇ ਅਧੂਰਾ ਰਹਿ ਗਿਆ ਅਤੇ ਸਤਿਗੁਰੂ ਜੀ ਫਿਰ ਪਾਵਣ ਬਾਣੀ ਦੇ ਅੰਦਰ ਸਮਝਾਉਂਦੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਦੇ ਵਿੱਚ ਪ੍ਰੀਤ ਨਹੀਂ ਪਈ ਹੁੰਦੀ ਬਾਣੀ ਦੇ ਨਾਲ, ਰਹਿਤ ਅਵਰ ਕਛ ਅਵਰ ਕਮਾਵਤ। ਹੁਣ ਜਿਹੜੇ ਬੰਦੇ ਦੀ ਬਾਹਰਲਾ ਵਿਖਾਵਾ ਕੁਝ ਹੋਰ ਹੈ, ਰਹਿਤ ਕੁਝ ਹੋਰ ਹੈ, ਅੰਦਰਲਾ ਜੀਵਨ ਹੋਰ ਹੈ, ਬਾਹਰ ਦਾ ਜਿਹੜਾ ਵਿਖਾਵਾ ਹੋ ਰਿਹਾ, ਅਤੇ ਸਤਿਗੁਰੂ ਜੀ ਸਮਝਾਉਂਦੇ ਉਹ ਗੁਰਮੁਖਾਂ ਵਾਲਾ ਜੀਵਨ ਨਹੀਂ ਹੈ। ਕਿਉਂਕਿ ਜਦੋਂ ਗੁਰਮੁਖ ਦੇ ਬਾਰੇ ਆਪਾਂ ਗੱਲ ਕਰਦੇ ਨਾ ਅਤੇ ਬਾਣੀ ਦੇ ਵਿੱਚ ਗੁਰੂ ਇਤਿਹਾਸ ਵਿੱਚ ਬੜਾ ਵਿਸਥਾਰ ਹੈ ਗੁਰਮੁਖ ਦਾ, ਅਤੇ ਸਾਨੂੰ ਸਮਝਾਇਆ ਕਿ ਗੁਰਮੁਖ ਤਾਂ ਉਹ ਹੈ ਜੋ ਅੰਦਰੋਂ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ ਹੈ। ਕਿਉਂਕਿ ਉਹਦੇ ਅੰਦਰਲੇ ਗੁਣਾਂ ਦੀ ਜਦੋਂ ਬਾਣੀ ਵਿੱਚ ਵੀ ਗੱਲ ਪੜ੍ਹਦੇ ਹਾਂ, ਅਤੇ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਗੁਰਮੁਖ ਦੇ ਬਾਰੇ ਫਿਰ ਉਹ ਨਿਸ਼ਾਨੀਆਂ ਦੱਸਦੇ ਨੇ। ਕਿਉਂਕਿ ਉੱਥੇ ਸ਼ਬਦ ਭਾਵੇਂ ਗਿਆਨੀ ਦੀ ਗੱਲ ਚੱਲੀ ਕਿ ਗਿਆਨੀ ਦਾ ਜੀਵਨ ਕਿਹੋ ਜਿਹਾ ਹੁੰਦਾ, ਗਿਆਨੀ ਦਾ ਭਾਵ ਹੈ ਜਿਹੜਾ ਪਰਮਾਤਮਾ ਦੇ ਗਿਆਨ ਦੇ ਨਾਲ ਜੁੜ ਗਿਆ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਜਿਹਨੇ ਬੁਰਿਆਈਆਂ ਨੂੰ ਦੂਰ ਕਰ ਲਿਆ, ਚੰਗਿਆਈਆਂ ਦਾ ਧਾਰਨੀ ਹੋ ਜਾਂਦਾ ਹੈ। ਅਤੇ ਉਸੇ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਚਿਆਰ ਵੀ ਕਿਹਾ ਹੈ। ਜਦੋਂ ਆਪਾਂ ਬਚਨ ਪੜ੍ਹਦੇ ਨਾ ਪਹਿਲੀ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ, ਉੱਥੇ ਫਿਰ ਇਹੀ ਗੱਲ ਕਹੀ ਸੀ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹੀ ਸਚਿਆਰ ਮਨੁੱਖ ਉਸੇ ਨੂੰ ਹੀ ਬ੍ਰਹਮ ਗਿਆਨੀ ਵੀ ਕਿਹਾ, ਭਗਤ ਵੀ ਕਿਹਾ, ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ ਜੀ, ਉੱਥੇ ਫਿਰ ਇਹ ਸਾਰੀ ਗੱਲ ਦੀ ਜਿਹੜੀ ਇੱਕ ਮਿਕਤਾ ਜਿਹੜੀ ਹੈ ਨਾ ਸੁਰਤ ਦੀ ਜਿਹੜੀ ਹੁੰਦੀ ਹੈ ਉਹਦੇ ਬਾਰੇ ਗਿਆਨ ਮਿਲਦਾ ਹੈ। ਕਿਉਂਕਿ ਗੁਰਮੁਖ ਦੇ ਅੰਦਰ ਵੀ ਗੁਣ ਉਹੀ ਹੈ, ਸਚਿਆਰ ਦੇ ਅੰਦਰ ਵੀ ਗੁਣ ਉਹੀ ਹੈ, ਗਿਆਨੀ ਦੇ ਅੰਦਰ ਵੀ ਗੁਣ ਉਹੀ ਹੈ, ਬ੍ਰਹਮ ਗਿਆਨੀ ਦੇ ਅੰਦਰ ਵੀ ਉਹੀ ਹੈ, ਭਗਤ ਦੇ ਅੰਦਰ ਵੀ ਉਹੀ ਹੈ, ਸੰਤ ਦੇ ਅੰਦਰ ਵੀ ਉਹੀ ਅਤੇ ਸਾਧੂ ਦੇ ਅੰਦਰ ਵੀ ਉਹੀ ਹੈ। ਹੁਣ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗਿਆਨੀ ਦੇ ਗੁਰਮੁਖ ਨੂੰ ਬ੍ਰਹਮ ਗਿਆਨੀ ਦੇ ਰੂਪ ਦੇ ਅੰਦਰ ਵੇਖਦੇ ਨੇ ਅਤੇ ਉੱਥੇ ਫਿਰ ਦੱਸਦੇ ਨੇ ਕਿ ਬ੍ਰਹਮ ਗਿਆਨੀ ਦਾ ਜੀਵਨ ਕਿਹੋ ਜਿਹਾ। ਉੱਥੇ ਜਦੋਂ ਸਲੋਕ ਅੰਦਰ ਪੜ੍ਹਦੇ, ਤਿੰਨ ਗੱਲਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਥੇ ਕਰਦੇ ਨੇ, ਸਮਝਾਉਂਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ। ਕਿ ਬ੍ਰਹਮ ਗਿਆਨੀ ਕੌਣ ਹੈ, ਜਿਵੇਂ ਹੁਣੇ ਗੱਲ ਕੀਤੀ, ਕੇਵਲ ਬਾਹਰੀ ਪਹਿਰਾਵੇ ਦਾ ਨਾਮ ਨਹੀਂ, ਵੱਡਾ ਡੇਰਾ ਬਣਾ ਲੈਣਾ, ਮਹਿੰਗੇ ਕੱਪੜੇ ਪਾ ਲੈਣੇ, ਮਹਿੰਗੀਆਂ ਗੱਡੀਆਂ ਦੇ ਵਿੱਚ ਵਿਚਰਨਾ, ਮਹਿੰਗੇ ਗਿਫਟ ਲੈ ਲੈਣੇ, ਇਹ ਬ੍ਰਹਮ ਗਿਆਨੀ ਦਾ ਨਾਮ ਨਹੀਂ ਹੈ। ਅੰਦਰਲੀ ਅਵਸਥਾ ਪਹਿਲਾਂ ਅੰਦਰੋਂ ਜਿਹੜਾ ਸੁਧਾਰ ਆਉਂਦਾ ਹੈ ਅਤੇ ਫਿਰ ਬਾਹਰ ਦੇ ਅੰਦਰ ਬਾਹਰ ਜਿਹੜੀ ਹੈ ਉਹ ਤਬਦੀਲੀ ਆਉਂਦੀ ਹੈ। ਅਤੇ ਜੇ ਅਸੀਂ ਬਾਹਰ ਦੀ ਤਬਦੀਲੀ ਲੈ ਆਉਂਦੀ ਅੰਦਰ ਨਾ ਲਿਆਂਦੀ ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਜਿਵੇਂ ਭਾਈ ਸੱਜਣ ਜੀ ਨੂੰ ਉਹਦੀ ਸਰਾਂ ਦੇ ਵਿੱਚ ਜਾ ਕੇ ਸਮਝਾਉਂਦੇ ਸੀ ਨਾ ਤਲੰਬੇ ਦੀ ਧਰਤੀ 'ਤੇ, ਉੱਥੇ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ, ਕਿਉਂਕਿ ਭਾਈ ਸੱਜਣ ਨੂੰ ਵੀ ਮਨਮੁਖ ਤੋਂ ਗੁਰਮੁਖ ਬਣਾਇਆ, ਨਾਮ ਸੱਜਣ ਸੀ, ਬਾਹਰੋਂ ਸੱਜਣ ਹੀ ਅਖਵਾਉਂਦਾ ਸੀ, ਬਾਹਰੋਂ ਧਾਰਮਿਕ ਕਰਮ ਹੀ ਕਰਦਾ ਸੀ ਭਾਈ ਸੱਜਣ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੁਲੰਬੇ ਦੀ ਧਰਤੀ ਦੇ ਉੱਪਰ, ਪਾਕਿਸਤਾਨ ਦੇ ਵਿੱਚ ਹੀ ਅੱਜ ਕੱਲ੍ਹ ਇਹ ਇਲਾਕਾ ਹੈ, ਜਿਵੇਂ ਪਹਿਲਿਆਂ ਸਮਿਆਂ ਦੇ ਵਿੱਚ ਖਾਸ ਕਰਕੇ ਵੱਡੇ ਸ਼ਹਿਰ ਜਾਂ ਜਿਹੜੇ ਮੁੱਖ ਮਾਰਗ ਸਨ ਨਾ, ਸੜਕਾਂ ਜਿਹੜੀਆਂ ਜਾਂਦੀਆਂ ਚੰਗੇ ਚੰਗੇ ਸ਼ਹਿਰਾਂ ਨੂੰ ਜੋੜਦੀਆਂ ਸਨ, ਉਹਨਾਂ 'ਤੇ ਜਿਹੜੇ ਪਿੰਡ ਜਾਂ ਸ਼ਹਿਰ ਪੈਂਦੇ ਸਨ ਉਹਨਾਂ 'ਤੇ ਧਰਮਸ਼ਾਲਾ ਬਣਾਈਆਂ ਜਾਂਦੀਆਂ। ਉਦੋਂ ਹੋਟਲਾਂ ਦਾ ਰੈਸਟੋਰੈਂਟਾਂ ਦਾ ਬਹੁਤਾ ਜਿਹੜਾ ਰਿਵਾਜ ਨਹੀਂ ਸੀ,
ਅਤੇ ਉਸ ਵੇਲੇ ਜਿਹੜੇ ਵੀ ਮੁਸਾਫਰ ਚੱਲਦੇ ਨੇ ਉਹ ਕੇਵਲ ਅਤੇ ਕੇਵਲ ਜਿਹੜਾ ਸੀ ਉਹਨਾਂ ਧਰਮਸ਼ਾਲਾ ਦੇ ਵਿੱਚ ਰੁਕਣਾ, ਕਿਸੇ ਵਪਾਰੀ ਨੇ, ਰਾਹੀ ਨੇ, ਮਰੀਜ਼ ਨੇ, ਤੰਦਰੁਸਤ ਨੇ, ਉੱਥੇ ਧਰਮਸ਼ਾਲਾ ਦੇ ਵਿੱਚ ਕੀ ਸੀ, ਇੱਕ ਰਹਿਣ ਦੇ ਵਾਸਤੇ ਪ੍ਰਬੰਧ ਵਧੀਆ ਅਤੇ ਦੂਜਾ ਭੋਜਨ ਦਾ ਪ੍ਰਬੰਧ, ਦੋਨੇ ਚੀਜ਼ਾਂ ਉੱਥੇ ਜਿਹੜੀਆਂ ਸੀ ਉਹ ਕੀਤੀਆਂ ਪੂਰੀਆਂ ਹੁੰਦੀਆਂ ਸਨ। ਅਤੇ ਉਸ ਵੇਲੇ ਬਹੁਤ ਰਿਵਾਜ਼ ਸੀ ਧਰਮਸ਼ਾਲਾ ਦਾ। ਅੱਜ ਵੀ ਜਦੋਂ ਤੁਸੀਂ ਜਾਓ ਜਿੰਨੇ ਵੱਡੇ ਸ਼ਹਿਰ ਨੇ, ਜਿਵੇਂ ਅੰਮ੍ਰਿਤਸਰ ਵੀ ਜਾਂਦੇ ਆਪਾਂ, ਉੱਥੇ ਵੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੁਝ ਤਾਂ ਹੁਣ ਖਤਮ ਹੋ ਗਈਆਂ, ਪਰ ਅਜੇ ਵੀ ਕੁਝ ਜਿਹੜੀਆਂ ਨਿਸ਼ਾਨੀਆਂ ਨੇ ਉਹ ਧਰਮਸ਼ਾਲਾ ਦੀਆਂ ਜਾਂ ਹੋਰ ਇਸ ਤਰ੍ਹਾਂ ਦੇ ਅਸਥਾਨ ਨੇ ਜਿਹੜੇ ਇਲਾਕੇ ਦੂਰ ਦੂਰ ਦੇ ਇਲਾਕੇ ਦੇ, ਜਿਵੇਂ ਪੋਠੋਹਾਰ ਦੇ ਸਿੱਖ ਜਾਂ ਹੋਰ ਸਿਆਲਕੋਟ ਦੇ ਸਿੱਖ ਜਾਂ ਜਿਹੜੇ ਦੂਰ ਦੂਰ ਦੇ ਸਨ, ਉਹਨਾਂ ਨੇ ਆਪੋ ਆਪਣੀਆਂ ਧਰਮਸ਼ਾਲਾ ਇੱਦਾਂ ਧਾਰਮਿਕ ਨਗਰਾਂ ਦੇ ਵਿੱਚ ਬਣਾਈਆਂ ਹੁੰਦੀਆਂ, ਜਿੰਨੀ ਵੀ ਸੰਗਤ ਆਉਣੀ ਉਹਨਾਂ ਦੀ ਉੱਥੇ ਆ ਕੇ ਰਹਿਣੀ ਜਾਂ ਹੋਰ ਵੀ ਲੋੜਵੰਦ। ਇੱਦਾਂ ਹੀ ਭਾਈ ਸੱਜਣ ਨੇ ਵੀ ਆਪਣੇ ਪਿੰਡ ਤੋਂ ਬਾਹਰ ਇੱਕ ਧਰਮਸ਼ਾਲਾ, ਇੱਕ ਸਰਾਂ ਬਣਾ ਲਈ ਕਹਿ ਲਈਏ, ਉਹਦੇ ਵਿੱਚ ਵਪਾਰੀ ਵੀ ਆਉਂਦੇ ਨੇ, ਉਹਦੇ ਵਿੱਚ ਦੂਜੇ ਵੀ ਆਉਂਦੇ ਨੇ, ਸੇਵਾ ਕਰਦਿਆਂ ਕਰਦਿਆਂ। ਜਿਵੇਂ ਗੱਲ ਕੀਤੀ ਸੀ ਨਾ ਕਿ ਗੁਰਮੁਖ ਅੰਦਰਲੀ ਸੁਰਤ ਦਾ ਨਾਮ ਹੈ, ਮਨਮੁਖ ਅਤੇ ਗੁਰਮੁਖ, ਜਦੋਂ ਸੁਰਤ ਬਦਲ ਗਈ ਅਤੇ ਜੇ ਮਾਇਆ ਵਾਲੇ ਵਿਕਾਰਾਂ ਵਾਲੇ ਪਾਸੇ ਲੱਗ ਗਈ ਤਾਂ ਉਹੀ ਬੰਦਾ ਮਨਮੁਖ, ਅਤੇ ਉਹੀ ਜੇ ਚੰਗੇ ਪਾਸੇ ਲੱਗ ਗਿਆ ਗੁਰਮੁਖ, ਜਿਵੇਂ ਬਾਬਾ ਬਿਧੀ ਚੰਦ ਜੀ ਦਾ ਜ਼ਿਕਰ ਕੀਤਾ ਕਿ ਜੇ ਮਾੜੀ ਸੰਗਤ ਵਿੱਚ ਗਏ ਤਾਂ ਮਾੜੀਆਂ ਆਦਤਾਂ ਬਣ ਗਈਆਂ, ਪਰ ਜਦੋਂ ਭਾਈ ਅਦਲੀ ਜੀ ਦੀ ਸੰਗਤ ਵਿੱਚ ਆਏ ਅਤੇ ਸੁਰਤ ਜਿਹੜੀ ਸੀ ਉਹ ਗੁਰੂ ਵਾਲੇ ਪਾਸੇ ਲੱਗ ਗਈ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ ਕੋਈ ਕਮੀ ਨਾ। ਇੱਕ ਪਾਸੇ ਕਿਹਾ ਏ ਕਿ ਚੋਰ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਜੇ ਬੰਦਾ ਉਹੀ ਮਨਮੁੱਖ ਬਣ ਕੇ ਜੀਵਨ ਬਤੀਤ ਕਰਦਾ ਏ, ਉਹਨੂੰ ਚੋਰ ਕਿਹਾ ਜਾਂਦਾ ਏ ਅਤੇ ਉਹਦੀ ਕੋਈ ਵੀ ਹਾਮੀ ਨਹੀਂ ਭਰਦਾ, ਕੋਈ ਵੀ ਚੋਰ ਨੂੰ ਆਪਣਾ ਨਹੀਂ ਕਹਿੰਦਾ, ਚੋਰ ਦਾ ਚੰਗਾ ਨਹੀਂ ਕਹਿੰਦਾ, ਚੋਰ ਨਾਲ ਹਮਦਰਦੀ ਨਹੀਂ ਕਰਦਾ। ਪਰ ਜਦੋਂ ਉਹ ਬਰਿਆਈ ਛੱਡ ਕੇ ਗੁਰਮੁਖ ਬਣ ਜਾਵੇ ਤਾਂ ਫਿਰ ਗੁਰੂ ਵੀ ਛਾਤੀ ਨਾਲ ਲਾ ਕੇ ਕਹਿੰਦਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਕਿ ਬਾਬਾ ਬਿਧੀ ਚੰਦ ਇਕੱਲਾ ਛੀਨਾ ਬਾਬਾ ਬਿਧੀ ਚੰਦ ਹੀ ਨਹੀਂ, ਇਹ ਗੁਰੂ ਦਾ ਸੀਨਾ ਹੋ ਗਿਆ, ਗੁਰੂ ਦਾ ਜਿਗਰਾ ਹੋ ਗਿਆ, ਗੁਰੂ ਦਾ ਹਿਰਦਾ ਹੋ ਗਿਆ। ਛਾਤੀ ਨਾਲ ਲਾ ਕੇ ਕਿਹਾ ਸੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਪ੍ਰੇਮ ਰੰਗ ਪੀਨਾ। ਹੁਣ ਬਰਿਆਈਆਂ ਨਹੀਂ ਰਹਿ ਗਈਆਂ ਭਾਈ ਬਿਧੀ ਚੰਦ ਵਿੱਚ, ਹੁਣ ਇਹ ਪ੍ਰੇਮ ਰੰਗ ਦੇ ਵਿੱਚ, ਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ ਏ, ਕੋਈ ਕਮੀ ਨਾ। ਹੁਣ ਬਾਬਾ ਬਿਧੀ ਚੰਦ ਵਿੱਚ ਕੋਈ ਔਗਣ ਨਹੀਂ, ਕੋਈ ਕਮੀ ਨਹੀਂ ਹੈ। ਅਤੇ ਫਿਰ ਇਹ ਇੱਕ ਸੁਰਤ ਦਾ ਹੀ ਸੁਮੇਲ ਸੀ ਨਾ ਕਿ ਜਦੋਂ ਮਾੜੇ ਪਾਸੇ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਤਾਂ ਸਮਝਾਇਆ ਨਾ ਸਾਨੂੰ ਕਿ ਵੇਖੋ ਸੁਰਤ ਕਰਕੇ ਬੰਦਾ ਮਨਮੁੱਖ ਅਤੇ ਗੁਰਮੁਖ ਬਣਦਾ ਹੈ, ਸੁਰਤ ਕਰਕੇ ਬੰਦਾ ਸਾਧੂ ਅਤੇ ਚੋਰ ਬਣਦਾ ਹੈ, ਸੁਰਤ ਕਰਕੇ ਬੰਦਾ ਗਿਆਨੀ ਅਤੇ ਅਗਿਆਨੀ ਬਣਦਾ ਹੈ, ਸੁਰਤ ਕਰਕੇ ਬੰਦਾ ਪੜ੍ਹਿਆ ਲਿਖਿਆ ਅਤੇ ਅਨਪੜ੍ਹ ਬਣਦਾ ਹੈ। ਉਹੀ ਬੰਦਾ ਜ਼ਿੰਦਗੀ ਭਰ ਨਾ ਪੜ੍ਹੇ, ਉਹਦੀ ਸੁਰਤ ਵਿੱਦਿਆ ਵਾਲੇ ਪਾਸੇ ਨਾ ਜੁੜੇ ਅਤੇ ਲੋਕ ਉਹਨੂੰ ਅਨਪੜ੍ਹ ਕਹਿੰਦੇ ਨੇ, ਪਰ ਉਹੀ ਬੰਦਾ ਜੇ ਕੁਝ ਜ਼ਿੰਦਗੀ ਦੇ ਸਾਲਾਂ ਬਾਅਦ ਪੜ੍ਹ ਜਾਵੇ ਤਾਂ ਉਹਨੂੰ ਗੁਰਮੁਖ ਕਹਿਣ ਲੱਗ, ਉਹਨੂੰ ਪੜ੍ਹਿਆ ਲਿਖਿਆ ਕਹਿਣ ਲੱਗ ਪੈਂਦੇ ਨੇ। ਇਹ ਸੁਰਤ ਦੀ ਗੱਲ ਚੱਲਦੀ ਹੈ। ਅਤੇ ਇੱਥੇ ਹੁਣ ਸੁਰਤ ਜਿਹੜੀ ਸੀ ਉਹ ਚੰਗੇ ਪਾਸੇ ਲੱਗੀ ਭਾਈ ਸੱਜਣ ਜੀ ਦੀ, ਕਿ ਜਦੋਂ ਰਾਈ ਪਾਤੀ ਆਉਂਦੇ ਨੇ, ਸੇਵਾ ਕਰਦੇ ਨੇ ਭਾਈ ਸੱਜਣ ਜੀ ਪ੍ਰਸ਼ਾਦੇ ਦੇ ਨਾਲ, ਲੰਗਰ ਦੇ ਨਾਲ, ਸਾਰਾ ਕੁਝ ਚੰਗੀ ਸੇਵਾ ਕਰਦੇ ਨੇ। ਪਰ ਇੱਕ ਦਿਨ ਵਪਾਰੀਆਂ ਦਾ ਧਨ ਦੇਖ ਕੇ ਸੁਰਤ ਮੈਲੀ ਹੋਈ, ਮੈਲੀ ਹੁੰਦੀ ਹੁੰਦੀ ਫਿਰ ਉਹ ਵਪਾਰੀ ਜਿਹੜੇ ਆਏ ਸੀ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੋਕਾਂ ਵਿੱਚ ਚੰਗਾ ਪ੍ਰਭਾਵ ਦੇਣ ਵਾਸਤੇ ਮਾੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਅੰਦਰਲੇ ਚੋਰ ਨੂੰ ਜਿਹੜਾ ਜਗਾਉਣ ਵਾਸਤੇ ਵਪਾਰੀਆਂ ਨੂੰ ਲੁੱਟਣਾ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਹੁਣ ਬੰਦਾ ਜਦੋਂ ਕੋਈ ਚੋਰ ਵਾਲਾ ਲਿਬਾਸ ਬਣਾ ਕੇ ਲੁੱਟੇ ਤਾਂ ਪਤਾ ਲੱਗਦਾ ਇਹ ਚੋਰ ਹੈ, ਲੋਕ ਸੁਚੇਤ ਹੋ ਜਾਂਦੇ ਆ। ਪਰ ਜੇ ਕੋਈ ਸਾਧ ਵਾਲਾ ਬਾਣਾ ਪਾ ਕੇ ਲੁੱਟਣ ਲੱਗ ਪਵੇ, ਗੁਰਮੁਖ ਵਾਲਾ ਬਾਣਾ ਭਰ ਕੇ ਪਾ ਕੇ ਲੁੱਟਣ ਲੱਗ ਪਏ ਤਾਂ ਬੜਾ ਘਾਤਕ ਹੁੰਦਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਭਲੋਵਾ। ਉੱਥੇ ਹਨੇਰੇ ਦੀ ਅਤੇ ਧੁੰਦ ਦੀ ਫੋਗ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਜੀ ਨੇ। ਆਪਾਂ ਦੇਖਦੇ ਪਿੰਡਾਂ ਵਿੱਚ, ਪੰਜਾਬ ਵਿੱਚ ਧੁੰਦ ਪੈਂਦੀ ਹੈ, ਭਾਰਤ ਉੱਤਰੀ ਭਾਰਤ ਵਿੱਚ ਸਾਰਾ ਜਨਜੀਵਨ ਪ੍ਰਭਾਵਿਤ ਹੋ ਜਾਂਦਾ ਹੈ।
ਰੋਡ ਤੋਂ ਲੈ ਕੇ ਫਲਾਈਟਾਂ ਤੱਕ ਸਾਰੇ ਜਿਹੜੇ ਵਹੀਕਲ ਨੇ ਉਹਨਾਂ ਦੀ ਬੇਵਸੀ ਹੋ ਜਾਂਦੀ ਹੈ। ਹੁਣ ਵੇਖਿਆ ਜਾਵੇ ਹਨੇਰਾ ਉਨਾ ਖਤਰਨਾਕ ਨਹੀਂ ਜਿੰਨੀ ਉਹ ਧੁੰਦ ਖਤਰਨਾਕ ਹੁੰਦੀ ਹੈ, ਪਰ ਦੂਜਾ ਪਾਸਾ ਇਹ ਵੀ ਵੇਖਿਆ ਜਾਵੇ ਹਨੇਰਾ ਕਾਲੇ ਰੰਗ ਦਾ, ਇਹ ਧੁੰਦ ਚਿੱਟੇ ਰੰਗ ਦੀ ਹੈ। ਹੁਣ ਚਟਿਆਈ ਉੱਥੇ ਖਤਰਨਾਕ ਹੈ ਹਨੇਰੇ ਦੇ ਨਾਲੋਂ ਵੀ। ਅੱਜ ਹਨੇਰੇ ਨੂੰ ਦੂਰ ਕਰਨ ਲਈ ਮਨੁੱਖ ਨੇ ਸਮੇਂ ਦੇ ਨਾਲ ਬੜੀਆਂ ਕਾਢਾਂ ਕੱਢ ਲਈਆਂ, ਦੀਵੇ ਤੋਂ ਲੈ ਕੇ ਵੱਡੇ ਵੱਡੀਆਂ LED ਤੱਕ, ਜਿਹੜੇ ਸਾਰਾ ਕੁਝ ਆਪਾਂ ਸਰਚ ਲਾਈਟਾਂ ਤੱਕ ਵੇਖ ਲਓ ਕਿੰਨੀ ਤਰੱਕੀ ਹੋ ਗਈ। ਹਨੇਰੇ ਵਿੱਚ ਚੱਲਣਾ, ਘਰ ਵਿੱਚ ਰਹਿਣਾ, ਬਾਹਰ ਰਹਿਣਾ, ਸਾਨੂੰ ਉਹ ਹਨੇਰੇ ਨੂੰ ਦੂਰ ਕਰਨ ਦੀ ਜਾਚ ਆ ਗਈ, ਅਸੀਂ ਉਹਨੂੰ ਕਰ ਲਿਆ। ਪਰ ਉਹ ਧੁੰਦ ਨੂੰ ਅੱਜ ਜਿਹੜਾ ਅਜੇ ਵੀ ਅਸੀਂ ਲੱਗੇ ਹੋਏ ਹੈ, ਪਰ ਇਹਦਾ ਕੋਈ ਫੇਰ ਬਦਲ ਨਹੀਂ ਸਾਡੇ ਕੋਲ, ਅਤੇ ਜ਼ਿਆਦਾ ਨੁਕਸਾਨ ਜਿਹੜੀ ਉਹ ਚਿੱਟੀ ਧੁੰਦ ਕਰਦੀ ਕਾਲੇ ਹਨੇਰੇ ਦੇ ਨਾਲੋਂ। ਅਤੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਜਿਹੜੇ ਅਗਿਆਨੀ ਲੋਕ ਹੈ ਨਾ, ਉਹ ਹਨੇਰੇ ਦੇ ਵਰਗੇ ਹੈ। ਉਹਨਾਂ ਨੂੰ ਨਹੀਂ ਵਿਚਾਰਿਆਂ ਨੂੰ ਪਤਾ ਧਰਮ ਕੀ ਆ, ਰੱਬ ਕੌਣ ਹੈ, ਧਰਮੀ ਕਿਵੇਂ ਬਣਿਆ ਜਾਣਾ ਹੈ। ਉਹ ਤਾਂ ਕੇਵਲ ਇਹ ਸੰਸਾਰ ਦੇ ਵਿੱਚ ਹਨੇਰੇ ਦੇ ਵਿੱਚ ਹੀ ਤੁਰੇ ਫਿਰਦੇ ਹੈ। ਪਰ ਜਦੋਂ ਕਿਤੇ ਉਹਨਾਂ ਨੂੰ ਹਨੇਰੇ ਦੇ ਵਿੱਚ ਕੋਈ ਸਾਧੂ ਸੰਤ ਬ੍ਰਹਮ ਗਿਆਨੀ ਰੱਬ ਦਾ ਪਿਆਰਾ ਕਿਤੇ ਭਾਈ ਅਦਲੀਏ ਜੀ ਵਾਂਗ ਦੀਵਾ ਜਗਾ ਕੇ ਰੌਸ਼ਨੀ ਕਰ ਦੇਵੇ, ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਅਤੇ ਉਹ ਆਪਣੇ ਹਨੇਰੇ ਨੂੰ ਦੂਰ ਕਰ ਲੈਂਦੇ ਨੇ। ਪਰ ਜਿਹੜਾ ਧੁੰਦ ਵਾਂਗ ਧਾਰਮਿਕ ਲਿਬਾਸ ਪਾ ਕੇ ਬਾਹਰੋਂ ਐਂ ਚਿੱਟਾ ਬਣ ਕੇ ਅਤੇ ਦੁਨੀਆਂ ਨੂੰ ਲੁੱਟਣ ਲੱਗ ਪਵੇ ਅਤੇ ਦੁਨੀਆਂ ਨੂੰ ਬਹੁਤਾ ਭੁਲੇਖਾ ਪੈ ਜਾਂਦਾ, ਸਮਝ ਨਹੀਂ ਪਾਉਂਦੇ। ਜਦੋਂ ਤੱਕ ਲੋਕ ਉਹਨੂੰ ਸਮਝਦੇ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਇਸੇ ਕਰਕੇ ਭਾਈ ਸੱਜਣ ਵੀ ਹੁਣ ਬਾਹਰੋਂ ਧਾਰਮਿਕ ਪਹਿਰਾਵਾ ਪਾਇਆ ਏ, ਲੋਕਾਂ ਦੀ ਗਰੀਬਾਂ ਦੀ ਸੇਵਾ ਕਰਦਾ ਏ ਅਤੇ ਅਮੀਰਾਂ ਨੂੰ ਲੁੱਟਦਾ ਏ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਗਏ ਨੇ ਕੋਲ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ, ਅਤੇ ਫਿਰ ਉੱਥੇ ਸਮਝਾਇਆ ਸੀ ਭਾਈ ਸੱਜਣ, ਜੇ ਨਾਮ ਸੱਜਣਾ ਵਾਲਾ ਤਾਂ ਕੰਮ ਵੀ ਸੱਜਣਾ ਵਾਲੇ ਕਰਨੇ ਚਾਹੀਦੇ ਆ। ਫਿਰ ਉੱਥੇ ਸਮਝਾਇਆ ਸੀ ਕਿ ਸਰਾਂ ਬਣਾ ਕੇ ਲੁਕਾਈ ਦੀ ਸੇਵਾ ਕਰਨੀ, ਉਹਨਾਂ ਨੂੰ ਮੰਜਾ ਬਿਸਤਰਾ ਦੇਣਾ, ਪ੍ਰਸ਼ਾਦਾ ਦੇਣਾ ਚੰਗੀ ਗੱਲ ਹੈ, ਸੇਵਾ ਕਰਨੀ ਚੰਗੀ ਗੱਲ ਹੈ, ਪਰ ਸੇਵਾ ਦੇ ਨਾਂ 'ਤੇ ਲੋਕਾਂ ਨੂੰ ਲੁੱਟਣਾ ਮਾਰਨਾ ਇਹ ਜਿਹੜਾ ਇਹ ਬਹੁਤ ਮਾੜਾ ਕੰਮ ਹੈ, ਇਹ ਤਾਂ ਉਹ ਚਿੱਟੀ ਧੁੰਦ ਦੇ ਵਾਂਗ ਹੈ। ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ, ਕਹਿਣ ਲੱਗੇ ਤੇਰਾ ਭਾਈ ਸੱਜਣਾ ਬਾਹਰੋਂ ਲਿਬਾਸ ਪਾ ਕੇ ਗੁਰਮੁਖਾਂ ਵਾਲਾ, ਅੰਦਰੋਂ ਮਨਮੁੱਖ ਬਿਰਤੀ ਨੂੰ ਰੱਖਣਾ ਇਸ ਤਰ੍ਹਾਂ ਦਾ ਏ, ਜਿਵੇਂ ਇੱਕ ਘਰ ਸੋਹਣਾ ਬਣਾ ਲਈਏ, ਬਹੁਤ ਸੋਹਣਾ ਘਰ ਬਣਿਆ ਹੋਵੇ, ਉਹਨੂੰ ਬਾਹਰੋਂ ਬੜੀ ਮੀਨਾਕਾਰੀ ਕੀਤੀ ਹੋਵੇ, ਸਜਾਇਆ ਹੋਵੇ ਉਹਨੂੰ ਚੰਗੀ ਤਰ੍ਹਾਂ, ਉਹਦਾ ਐਲੀਵੇਸ਼ਨ ਬਹੁਤ ਸੋਹਣਾ ਹੋਵੇ, ਦਿੱਖ ਬਹੁਤ ਸੋਹਣੀ ਹੋਵੇ, ਪਰ ਜੇ ਉਹਦੇ ਘਰ ਵਿੱਚ ਕੋਈ ਰਹਿੰਦਾ ਨਹੀਂ ਨਾ, ਤਾਂ ਮਿੱਟੀ ਦੇ ਢੇਰ ਦੇ ਸਮਾਨ ਹੈ, ਉਹਦਾ ਕੋਈ ਕਿਸੇ ਨੂੰ ਬਹੁਤਾ ਲਾਭ ਨਹੀਂ ਹੁੰਦਾ। ਆਪਾਂ ਦੇਖੀਏ ਨਾ, ਕਈ ਵਾਰੀ ਅਸੀਂ ਕਹਿੰਦੇ ਬੰਦ ਘਰ ਜਿਹੜੇ ਉਹ ਖਰਾਬ ਹੋ ਜਾਂਦੇ ਜਦੋਂ ਉਹਦੇ ਵਿੱਚ ਰਹਿੰਦੇ ਨਹੀਂ ਆਪਾਂ। ਅਤੇ ਗੁਰੂ ਜੀ ਨੇ ਉੱਥੇ ਸਮਝਾਇਆ, ਕਹਿੰਦੇ ਕਿ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ, ਕਿ ਜਿਹੜੇ ਕੋਠੇ ਮੰਡਪ ਮਾੜੀਆਂ ਘਰ ਸੋਹਣਾ ਬਾਹਰੋਂ ਬਣਾ ਲਈਏ, ਅਤੇ ਜੇਕਰ ਉਹਦੇ ਅੰਦਰ ਕੋਈ ਨਿਵਾਸ ਨਹੀਂ ਰੱਖਦਾ, ਵਿੱਚੋਂ ਸੱਖਣੀਆਂ ਜੇ ਵਿੱਚੋਂ ਸੱਖਣੀਆਂ ਨੇ, ਅਤੇ ਉਹਨਾਂ ਬਣਾਏ ਹੋਏ ਘਰਾਂ ਦਾ ਨਾ ਬਣਾਉਣ ਵਾਲੇ ਨੂੰ ਕੋਈ ਫਾਇਦਾ ਏ ਅਤੇ ਨਾ ਲੋਕਾਂ ਨੂੰ ਫਾਇਦਾ ਏ, ਉਹ ਇੱਕ ਦਿਨ ਖੰਡਰ ਬਣ ਜਾਂਦਾ, ਉਹ ਬਿਥਵਾ ਹੋ ਜਾਂਦਾ ਏ। ਇਸੇ ਤਰ੍ਹਾਂ ਹੀ ਜੇ ਬਾਹਰੋਂ ਧਾਰਮਿਕ ਲਿਬਾਸ ਪਾ ਕੇ ਬਾਹਰੋਂ ਲਿਸ਼ਕਾ ਲਈਏ ਆਪਣੇ ਆਪ ਨੂੰ ਕਿ ਲੋਕ ਸਾਨੂੰ ਗੁਰਮੁਖ ਕਹਿਣ, ਅਤੇ ਅੰਦਰਲੀ ਅਵਸਥਾ ਜਿਹੜੀ ਮਨਮੁੱਖਾਂ ਵਾਲੀ ਹੋਵੇ, ਅਤੇ ਸਤਿਗੁਰੂ ਜੀ ਕਹਿੰਦੇ ਨਾ ਉਹਦੇ ਤੋਂ ਲੋਕਾਂ ਨੂੰ ਕੋਈ ਫਾਇਦਾ ਏ ਅਤੇ ਨਾ ਇਹ ਜੀਵਨ ਬਣਾਉਣ ਵਾਲੇ ਨੂੰ ਫਾਇਦਾ ਏ। ਸੱਜਣ ਇਹਦਾ ਤੈਨੂੰ ਵੀ ਕੋਈ ਫਾਇਦਾ ਨਹੀਂ, ਜੇ ਲੋਕਾਂ ਨੂੰ ਇਹਦਾ ਫਾਇਦਾ ਨਹੀਂ ਨਾ ਤੇਰੇ ਇਸ ਜੀਵਨ ਦਾ, ਲੋਕਾਂ ਨੂੰ ਤੂੰ ਲੁੱਟਦਾ ਏ, ਕੁੱਟਦਾ ਏ, ਮਾਰਦਾ ਏ, ਅਤੇ ਯਾਦ ਰੱਖੀ ਇਹਦਾ ਫਾਇਦਾ ਤੈਨੂੰ ਵੀ ਨਹੀਂ, ਜਿਹੜੀਆਂ ਜਾਇਦਾਦਾਂ ਜਿਹੜੇ ਦੌਲਤ ਵਾਸਤੇ ਤੂੰ ਇਹਨਾਂ ਲੁੱਟਦਾ ਪਿਆ ਏ, ਇੱਕ ਦਿਨ ਤੂੰ ਵੀ ਇਹਨਾਂ ਸਾਰੀਆਂ ਜਾਇਦਾਦਾਂ ਨੂੰ ਪਦਾਰਥਾਂ ਨੂੰ ਛੱਡ ਕੇ ਇੱਥੋਂ ਚਲੇ ਜਾਣਾ ਏ। ਫਿਰ ਦੂਜੀ ਗੱਲ ਉਦਾਹਰਨ ਦਿੱਤੀ ਸੀ ਗੁਰੂ ਸਾਹਿਬ ਜੀ ਨੇ ਭਾਈ ਸੱਜਣ ਨੂੰ ਬਗਲੇ ਦੀ, ਕਹਿੰਦੇ ਦੇਖ ਭਾਈ ਸੱਜਣ ਬਗਲੇ ਦਾ ਰੰਗ ਚਿੱਟਾ ਹੁੰਦਾ ਏ, ਰਹਿੰਦਾ ਵੀ ਉਹ ਪਾਣੀ ਦੇ ਕਿਨਾਰੇ ਦੇ ਉੱਪਰ ਹੀ ਪਾਣੀ ਦੇ ਵਿੱਚ ਰਹਿੰਦਾ ਏ, ਅਤੇ ਕਈ ਵਾਰ ਇੱਕ ਪੈਰ ਦੇ ਉੱਤੇ ਖੜ੍ਹਾ ਹੋ ਕੇ ਅੱਖਾਂ ਬੰਦ ਕਰਦਾ ਏ, ਅਤੇ ਲੋਕ ਇਹ ਕਹਿਣ ਲੱਗ ਪੈਂਦੇ ਵੀ ਸ਼ਾਇਦ ਇਹ ਬਗਲਾ ਰੰਗ ਦਾ ਵੀ ਚਿੱਟਾ ਏ, ਬਾਹਰੋਂ ਬੜਾ ਸੋਹਣਾ ਲੱਗਦਾ ਏ, ਰਹਿੰਦਾ ਵੀ ਪਾਣੀ ਦੇ ਕਿਨਾਰੇ 'ਤੇ ਹੈ, ਅਤੇ ਵੇਖੋ ਇੱਕ ਪੈਰ 'ਤੇ ਅੱਖਾਂ ਬੰਦ ਕਰਕੇ ਸ਼ਾਇਦ ਰੱਬ ਨੂੰ ਯਾਦ ਕਰਦਾ ਏ। ਕਹਿੰਦੇ ਨਹੀਂ, ਉਹ ਇੱਕ ਅੱਖ ਥੋੜ੍ਹੀ ਜਿਹੀ ਖੋਲ੍ਹ ਕੇ ਪਾਣੀ ਦੀ ਹਰਕਤ ਦੇਖਦਾ ਏ,
ਜਿੱਥੇ ਕਿਤੇ ਡੱਡੀ ਮੱਛੀ ਉਹਨੂੰ ਹਿਲਦੀ ਜਾਪਦੀ ਉੱਥੇ ਹੀ ਉਹ ਹਮਲਾ ਕਰ ਦਿੰਦਾ ਹੈ। ਕਹਿੰਦੇ ਇਹੋ ਜੀਵਨ ਫਿਰ ਜਿਹੜਾ ਇਹਨਾਂ ਜੇ ਬਾਹਰੋਂ ਗੁਰਮੁਖਾਂ ਵਾਲਾ ਲਿਬਾਸ ਬਣਾ ਕੇ ਰਹੀਏ ਵੀ ਧਰਮ ਦੇ ਸਥਾਨ ਦੇ ਉੱਪਰ ਜਿਵੇਂ ਬਗਲਾ ਪਾਣੀ ਦੇ ਵਿੱਚ ਰਹਿੰਦਾ ਹੈ ਅਤੇ ਅੱਖਾਂ ਬੰਦ ਕਰਕੇ ਸਮਾਧੀਆਂ ਲਾ ਕੇ ਵੀ ਯਤਨ ਕਰਕੇ ਜੇ ਅੰਦਰ ਮਨਮੁਖਤਾਈ ਹੈ ਤਾਂ ਫਿਰ ਬਗਲੇ ਤੋਂ ਹੰਸ ਨਹੀਂ ਬਣਿਆ, ਫਿਰ ਉਹ ਬਗਲੇ ਦਾ ਬਗਲਾ ਹੀ ਰਹਿ ਗਿਆ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਬਗਲੇ ਤੋਂ ਹੀ ਸਮਾਧੀ ਨਹੀਂ ਸਾਨੂੰ ਹੰਸ ਵਾਲੀ ਜ਼ਿੰਦਗੀ ਬਤੀਤ ਕਰਨ ਵਾਸਤੇ ਸਾਨੂੰ ਸਮਝਾਇਆ ਹੈ। ਅਤੇ ਜਿਹੜਾ ਇਸ ਜ਼ਿੰਦਗੀ ਨੂੰ ਬਤੀਤ ਕਰ ਲੈਂਦਾ ਹੈ ਉਹੀ ਗੁਰਮੁਖ ਬਣਦਾ ਹੈ। ਅਤੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਰਾਹੀਂ ਵੀ ਸਮਝਾਇਆ, ਜਿਨ੍ਹਾਂ ਨੇ ਗੁਰਮੁਖਾਂ ਵਾਲੇ ਗੁਣ ਜਿਹੜੇ ਧਾਰਨ ਕਰ ਲਏ ਉਹਨਾਂ ਦਾ ਜੀਵਨ ਬੜਾ ਉਚੇਰਾ ਹੋ ਗਿਆ। ਕਿੰਨਾ ਉਚੇਰਾ ਜੀਵਨ ਕਿ ਜਿਹੜੇ ਆਏ ਗੁਰਮੁਖ ਬਣਨ ਵਾਸਤੇ ਸੀ ਪਰ ਜਦੋਂ ਗੁਰੂ ਦੇ ਭਾਣੇ ਦੇ ਵਿੱਚ ਚੱਲੇ ਨੇ, ਗੁਰੂ ਦੇ ਹੁਕਮ ਦੇ ਵਿੱਚ ਚੱਲੇ ਨੇ ਅਤੇ ਗੁਰੂ ਨੇ ਇਕੱਲਾ ਗੁਰਮੁਖ ਨਹੀਂ ਬਣਾਇਆ, ਉਹਨਾਂ ਨੂੰ ਗੁਰੂ ਬਣਾ ਦਿੱਤਾ ਹੈ। ਆਪਾਂ ਇਤਿਹਾਸ ਪੜ੍ਹ ਕੇ ਦੇਖੀਏ, ਅੱਜ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਅਸੀਂ ਮਨਾ ਰਹੇ ਹਾਂ ਅਤੇ ਭਜੇ ਵੇਖੀਏ ਮਨ ਦੇ ਵਿੱਚ ਵਿਚਾਰ ਕਰਕੇ ਕਿ ਗੁਰੂ ਅੰਗਦ ਸਾਹਿਬ ਜੀ ਜਿਸ ਵੇਲੇ ਉਹ ਖਡੂਰ ਦੀ ਧਰਤੀ ਤੋਂ ਚੱਲੇ ਸਨ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ, ਉਹ ਗੁਰੂ ਬਣਨ ਦੀ ਤਿਆਰੀ ਕਰਕੇ ਨਹੀਂ ਸੀ ਆਏ ਕਿ ਮੈਂ ਵੀ ਜਾ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਅਗਲਾ ਗੁਰੂ ਬਣਨਾ ਹੈ। ਉੱਥੇ ਕੇਵਲ ਉਹ ਗੁਰਮੁਖ ਬਣਨ ਦੇ ਵਾਸਤੇ ਆਏ ਸੀ। ਅਤੇ ਵੇਖੋ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੁਮੇਲ ਹੁੰਦਾ ਹੈ ਅਤੇ ਜਾ ਕਿੱਥੇ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਪਿਤਾ ਜੀ ਬਾਬਾ ਫੇਰੂ ਮੱਲ ਜੀ ਦੇਵੀ ਦੀ ਪੂਜਾ ਕਰਦੇ ਸਨ, ਸੰਗ ਲੈ ਕੇ ਨਾਲ ਸਾਥੀਆਂ ਨੂੰ ਲੈ ਕੇ ਪਹਾੜਾਂ ਵਿੱਚ ਜਾਣਾ। ਉਹਨਾਂ ਤੋਂ ਬਾਅਦ 'ਚ ਭਾਈ ਲਹਿਣਾ ਜੀ ਦਾ ਵੀ ਇਹ ਜਿਹੜਾ ਜੀਵਨ ਦਾ ਅੰਗ ਬਣ ਗਿਆ ਸੀ ਦੇਵੀ ਦਰਸ਼ਨਾਂ ਨੂੰ ਜਾਣਾ। ਪਰ ਜਦੋਂ ਭਾਈ ਜੋਧ ਜੀ ਕੋਲੋਂ ਉਹਨਾਂ ਨੇ ਬਾਣੀ ਸੁਣੀ, ਆਸਾ ਜੀ ਦੀ ਵਾਰ ਦੀ ਪੌੜੀ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਏ ਕਿਸ ਲਾਹੀ ਉੱਪਰ। ਜਦੋਂ ਉਸ ਲਾਹੀ ਦੇ ਉੱਪਰ ਜਾਣ ਦੀ ਇਹ ਜਿਹੜੀ ਪੌੜੀ ਦੀ ਸਿੱਖਿਆ ਨੂੰ ਜਿਹੜਾ ਸੁਣਿਆ ਨਾ ਅਤੇ ਮਨ ਵਿੱਚ ਵਿਚਾਰ ਆ ਗਈ ਕਿ ਮਣਾ ਇਹ ਜੀਵਨ ਨੂੰ ਜਿਹੜਾ ਚਲਾਉਣ ਵਾਸਤੇ ਆ ਜਿਵੇਂ ਬਾਬਾ ਜੋਰ ਜੀ ਨੇ ਇਹ ਆਸਰਾ ਲਿਆ ਇਹ ਗੁਰੂ ਦਾ, ਇਹ ਗੁਰਮੁਖ ਬਣ ਗਏ ਨੇ, ਕਿੰਨਾ ਸੋਹਣਾ ਜੀਵਨ ਹੈ ਭਾਈ ਜੋਰ ਜੀ ਦਾ। ਜਿਵੇਂ ਮੈਂ ਬੇਨਤੀ ਕੀਤੀ ਸੀ ਨਾ ਕਿ ਹਰ ਇੱਕ ਸਿੱਖ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ, ਜਿਹੜਾ ਗੁਰੂ ਦੇ ਘਰ ਦੇ ਵਿੱਚ ਜੰਮਿਆ ਪੈਦਾ ਹੋਇਆ ਸਿੱਖ ਧਰਮ ਦੇ ਵਿੱਚ, ਉਹਦਾ ਕਿਰਦਾਰ ਜਿਹੜਾ ਉਹ ਪ੍ਰਚਾਰਕ ਹੈ, ਜਿਹੜੀ ਗੱਲ ਆਪਾਂ ਕੀਤੀ ਸੀ। ਹੁਣ ਭਾਈ ਜੋਧ ਜੀ ਭਾਵੇਂ ਉਹ ਨਾ ਰਾਗੀ ਸਨ, ਨਾ ਉਹ ਗ੍ਰੰਥੀ ਸਨ, ਨਾ ਉਹ ਕਥਾ ਵਾਚਕ, ਨਾ ਢਾਡੀ, ਨਾ ਕਵੀਸ਼ਰ, ਉਹ ਕੇਵਲ ਗੁਰੂ ਦੇ ਹੁਕਮ ਨੂੰ ਕਮਾਉਂਦੇ ਸੀ ਰੋਜ਼ ਕਿਰਤ ਕਮਾਈ ਕਰਦਿਆਂ। ਅਤੇ ਜਿਵੇਂ ਗੱਲ ਕੀਤੀ ਸੀ ਨਾ ਰਫਤਾਰ ਗੁਫਤਾਰ ਦਸਤਾਰ, ਅਤੇ ਉਹ ਭਾਈ ਜੋਧ ਜੀ ਦੇ ਬਾਹਰੀ ਜੀਵਨ ਜਦੋਂ ਅੰਦਰਲਾ ਬਾਹਰੀ ਜੀਵਨ ਦੇਖਿਆ ਅਤੇ ਭਾਈ ਲਹਿਣਾ ਜੀ ਨੂੰ ਖਿੱਚ ਪੈ ਗਈ, ਅਤੇ ਫਿਰ ਉਹ ਖਿੱਚ ਜਿਹੜੀ ਸੀ ਕਰਤਾਰਪੁਰ ਨੂੰ ਲੈ ਕੇ ਗਈ। ਜਦੋਂ ਜਾ ਰਹੇ ਨੇ ਦੇਵੀ ਦੇ ਦਰਸ਼ਨਾਂ ਨੂੰ ਅਤੇ ਮਨ ਦੇ ਵਿੱਚ ਸੋਚਿਆ ਵੀ ਕਰਤਾਰਪੁਰ ਦੇ ਨੇੜੇ ਹੀ ਤਾਂ ਆਪਾਂ ਡੇਰਾ ਕੀਤਾ, ਇਹ ਕੁਝ ਸਮਾਂ ਲੱਗਣਾ ਹੈ, ਮੈਂ ਗੁਰੂ ਨਾਨਕ ਸਾਹਿਬ ਜੀ ਬਾਰੇ ਜਿਹਦੇ ਬਾਰੇ ਸੁਣਿਆ ਅੱਜ ਵੇਖ ਆਵਾਂ ਦਰਸ਼ਨ ਕਰ ਆਵਾਂ। ਭਾਈ ਲਹਿਣਾ ਜੀ ਜਦੋਂ ਉੱਥੇ ਜਾਂਦੇ ਨੇ, ਗਏ ਭਾਈ ਲਹਿਣਾ ਜੀ ਬਣ ਕੇ ਨੇ, ਫਿਰ ਜਦੋਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆਏ ਤਾਂ ਗੁਰੂ ਬਣ ਕੇ ਆਏ ਨੇ। ਵੇਖੋ ਇਹ ਗੁਰਮੁਖ ਦੇ ਜੀਵਨ ਦੀ ਤਬਦੀਲੀ ਇਹ ਕਿਵੇਂ ਆ ਗਈ, ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਕਿ ਗਏ ਉਹ ਗੁਰਮੁਖ ਬਣਨ ਵਾਸਤੇ ਸੀ ਭਾਈ ਲਹਿਣਾ ਜੀ, ਮਨ ਦੇ ਵਿੱਚ ਕੋਈ ਇੱਛਾ ਨਹੀਂ ਸੀ ਕਿ ਮੈਂ ਗੁਰੂ ਬਣਨਾ ਹੈ। ਪਰ ਜਦੋਂ ਗੁਰੂ ਦੀ ਘਾਲ ਨੂੰ, ਗੁਰੂ ਦੇ ਇੱਕ ਜੋ ਭਗਤੀ ਹੈ ਸਿੱਖਿਆ ਉਹਨੂੰ ਮਨ ਵਿੱਚ ਧਾਰਨ ਕੀਤਾ ਅਤੇ ਵੇਖੋ ਗੁਰੂ ਦੀ ਸਿੱਖਿਆ ਕਿੱਥੋਂ ਤੱਕ ਮਨੁੱਖ ਨੂੰ ਲੈ ਜਾਂਦੀ। ਤਾਂ ਹੀ ਤਾਂ ਕਹਿਣਾ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਸਾਨੂੰ ਤਾਂ ਹੀ ਕਿਹਾ ਏ ਪੂਰੇ ਗੁਰ ਕਾ ਸੁਣ ਉਪਦੇਸ਼, ਸਾਨੂੰ ਤਾਂ ਹੀ ਕਿਹਾ ਗੁਰ ਪੂਰੇ ਚਰਨੀ ਲਾਇਆ। ਜਦੋਂ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਨਾ ਅਤੇ ਗੁਰੂ ਸਾਹਿਬ ਜੀ ਫਿਰ ਸਾਡੇ ਅੰਦਰਲੀਆਂ ਉਹ ਕਮੀਆਂ ਜਿਹੜੀਆਂ ਉਹਨੂੰ ਦੂਰ ਕਰਕੇ ਸਾਡੇ ਅੰਦਰ ਗੁਣ ਹੀ ਗੁਣ ਭਰ ਦਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਨਾ ਆਸਾ ਜੀ ਦੀ ਵਾਰ ਦੇ ਪਹਿਲੇ ਸਲੋਕ 'ਚ ਅਸੀਂ ਪੜ੍ਹਦੇ ਹਾਂ,
ਉਹ ਬਿਲਕੁਲ ਗੁਰਮੁਖ ਦੀ ਡੈਫੀਨੇਸ਼ਨ ਦਿੱਤੀ ਹੈ ਉੱਥੇ ਸਤਿਗੁਰਾਂ ਨੇ ਵੀ ਗੁਰੂ ਕਿਵੇਂ ਇੱਕ ਆਮ ਤੋਂ

0: ਨੇ, ਕੋਈ ਖੁਦਾ ਕਹਿੰਦਾ, ਕੋਈ ਔਹਰਾ ਮਸਜਿਦ ਕਹਿੰਦਾ ਹੈ, ਕੋਈ ਭਗਵਾਨ ਕਹਿੰਦਾ, ਕੋਈ ਬੀਠੁਲ ਕਹਿੰਦਾ ਹੈ, ਕੋਈ ਜਿਹੜਾ ਉਹਨੂੰ ਪ੍ਰਭੂ ਕਹਿੰਦਾ ਹੈ, ਉਹ ਇੱਕ ਹੀ। ਇਸੇ ਤਰ੍ਹਾਂ ਹੀ ਅਵਸਥਾ ਵੀ ਗੁਰਮੁਖ ਦੀ ਇੱਕ ਹੀ ਹੈ। ਕੋਈ ਸਾਧੂ ਕਹਿ ਲਵੇ, ਕੋਈ ਸੰਤ ਕਹਿ ਲਵੇ, ਕੋਈ ਆਸ਼ਿਕ ਕਹਿ ਲਵੇ, ਕੋਈ ਦੇਵਤਾ ਕਹਿ ਲਏ। ਕਿਉਂਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਸ਼ਿਕ ਸ਼ਬਦ ਵੀ ਆਸਾ ਜੀ ਦੀ ਵਾਰ 'ਚ ਅਸੀਂ ਪੜ੍ਹਦੇ ਹੋ ਵਰਤੇ ਆਏ, ਜਿਹਦਾ ਪਰਮਾਤਮਾ ਦੇ ਨਾਮ ਦੇ ਨਾਲ ਸੱਚੇ ਇਸ਼ਕ ਦੇ ਨਾਲ, ਜਿਹਦੀ ਮਜਾਜੀ ਨਹੀਂ ਸੱਚੇ ਇਸ਼ਕ, ਇਹ ਹਕੀਕੀ ਜਿਹੜਾ ਹੈ ਨਾ ਇਸ਼ਕ, ਉਹਦੇ ਨਾਲ ਜਿਹੜੀ ਪ੍ਰੇਮ ਦੇ ਨਾਲ ਸਾਂਝ ਪੈ ਜਾਂਦੀ, ਅਤੇ ਉਹ ਜਿਹੜਾ ਪਰਮਾਤਮਾ ਦੇ ਨਾਮ ਦਾ ਗੁਰੂ ਦਾ ਆਸ਼ਿਕ ਬਣ ਜਾਵੇ ਨਾ, ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਉਹਦੀ ਅਵਸਥਾ ਕਿੱਦਾਂ ਦੀ। ਜਿਸ ਪਿਆਰੇ ਸੋ ਨੇਹ ਤਿਸੇ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਅਤੇ ਫਿਰ ਇਹ ਇਕੱਲਾ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਨਹੀਂ, ਫਿਰ ਉਹਨਾਂ ਨੇ 7 ਸਾਲ ਉਹ ਕਮਾਇਆ ਵੀ, ਕਿਉਂਕਿ 28 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਜੀ ਦੇ ਰੂਪ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਗਏ ਨੇ 1532 ਨੂੰ, ਅਤੇ 1539 ਤੱਕ ਵੇਖੋ ਕਿੰਨੀ ਤਬਦੀਲੀ ਆ ਗਈ ਕਿ 1539 ਤੱਕ ਉਹਨਾਂ ਨੇ ਘਾਲ ਕਮਾਈ ਭਾਈ ਲਹਿਣਾ ਜੀ ਦੇ ਰੂਪ ਅੰਦਰ ਕਰਕੇ, ਅਤੇ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜੀ ਨੇ ਦੇ ਦਿੱਤੀ। ਗਏ ਅਤੇ ਗੁਰਮੁਖ ਬਣਨ ਵਾਸਤੇ ਸੀ, ਜਿਹੜੀ ਅੱਜ ਗੱਲ ਆਪਾਂ ਵਿਚਾਰ ਆਰੰਭ ਕੀਤੀ, ਗਏ ਗੁਰਮੁਖ ਬਣਨ ਵਾਸਤੇ ਸੀ, ਇੱਕ ਚੰਗਾ ਗੁਰੂ ਦਾ ਸਿੱਖ ਬਣਨ ਵਾਸਤੇ, ਪਰ ਪਿਆਰ ਇੰਨਾ ਬਣ ਗਿਆ, ਜਿਸ ਪਿਆਰੇ ਸੋ ਨੇਹ, ਇੰਨਾ ਪਿਆਰ ਬਣ ਗਿਆ, ਰਾਤ ਹੈ ਅਤੇ ਰਾਤ ਨੂੰ ਵੀ ਗੁਰੂ ਦੇ ਹੁਕਮ ਦੀ ਪਾਲਣਾ, ਜੇ ਦਿਨ ਹੈ ਅਤੇ ਦਿਨੇ ਵੀ ਪਾਲਣਾ। ਜੇ ਗੁਰੂ ਜੀ ਨੇ ਰਾਤ ਨੂੰ ਹੁਕਮ ਕਰ ਦਿੱਤਾ, ਭਾਈ ਲਹਿਣਾ ਜੀ ਧਰਮਸ਼ਾਲਾ ਦੀ ਕੰਧ ਡਿੱਗ ਪਈ ਹੈ, ਵਰਦੇ ਮੀਂਹ ਸਰਦੀਆਂ ਦਾ ਮੌਸਮ ਬਣਾ ਦੇਵੋ, 7 ਬਚਨ ਕਹਿ ਕੇ ਉੱਥੇ ਤੁਰ ਪਏ। ਲੋਕਾਂ ਨੇ, ਕਈਆਂ ਨੇ ਕਿਹਾ, ਭਾਈ ਲਹਿਣਾ ਜੀ ਮਿੱਟੀ ਦੀ ਕੰਧ ਮੀਂਹ ਦੇ ਵਿੱਚ ਹਨੇਰੇ 'ਚ ਕਿਵੇਂ ਬਣ ਸਕਦੀ ਹੈ? ਕਹਿਣ ਲੱਗੇ, ਕੰਧ ਬਣੇ ਜਾਂ ਨਾ ਬਣੇ, ਮੇਰੇ ਗੁਰੂ ਦਾ ਹੁਕਮ ਉਹਦੀ ਪਾਲਣਾ ਕਰਨੀ। ਜੇ ਕਹਿ ਦਿੱਤਾ ਰਾਤ ਨੂੰ, ਭਾਈ ਲਹਿਣਾ ਜੀ ਰਾਵੀ ਤੋਂ ਕੱਪੜੇ ਧੋ ਲਿਆਓ, ਜਾ ਕੇ ਰਾਤ ਦੇ ਹਨੇਰੇ ਵਿੱਚ ਕੱਪੜੇ ਲੈ ਧੋਣ ਵਾਸਤੇ ਚਲੇ ਗਏ, ਕਿ ਬੇਅੰਤ ਸਾਖੀਆਂ ਨੇ। ਤਾਂ ਹੀ ਭਾਈ ਸੱਤਾ ਬਲਵੰਡ ਜੀ ਨੇ ਕਹਿੰਦੇ, ਜਾਂ ਸਦੋਸ ਤਾਂ ਲਹਿਣਾ ਟਕਿਉਣ, ਕਿ ਜਦੋਂ ਸਾਰੇ ਸਿੱਖਾਂ ਪੁੱਤਰਾਂ ਗੁਰੂ ਨੇ ਸਾਰਿਆਂ ਵਿੱਚੋਂ ਪਰਖ ਕੀਤੀ ਅਤੇ ਭਾਈ ਲਹਿਣਾ ਜੀ ਪ੍ਰਵਾਨ ਹੋਏ, ਅਤੇ ਉਹਨਾਂ ਨੂੰ ਫਿਰ ਅੱਜ ਦੇ ਦਿਨ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਜੋ ਅਸਥਾਨ, ਉੱਥੇ ਗੁਰਤਾ ਗੱਦੀ 'ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸੁਭਾਈਮਾਨ ਕਰਦੇ ਨੇ, ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰ ਛਤਰ ਫਰਾਇਆ। ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਗੁਰਮੁਖ ਤੋਂ ਗੁਰੂ ਬਣਾ ਕੇ ਸੰਸਾਰ ਵਿੱਚ ਉਸ ਤਖ਼ਤ ਦੇ ਉੱਪਰ ਬਿਠਾ ਕੇ ਆਪ ਮੱਥਾ ਟੇਕਿਆ, ਆਪ ਪਰਿਕਰਮਾ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਨੇ। ਸਾਰੇ ਸਿੱਖਾਂ ਨੂੰ ਕਹਿ ਦਿੱਤਾ ਕਿ ਜਿਵੇਂ ਸਾਨੂੰ ਗੁਰੂ ਰੂਪ ਵਿੱਚ ਜਾਣਦੇ, ਸੋ ਅੱਜ ਤੋਂ ਤੁਸੀਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਜਾਣਨਾ। ਸਾਖੀਕਾਰ ਕਹਿੰਦਾ 1596 ਬਿਕਰਮੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਬਣਾ ਕੇ, ਗੁਰੂ ਅੰਗਦ ਸਾਹਿਬ ਬਣਾ ਕੇ ਪੋਥੀ ਅੰਗਦ ਯੋਗ ਮਿਲੀ, ਬਾਣੀ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕੀਤਾ, ਅਤੇ ਗੁਰਤਾ ਗੱਦੀ 'ਤੇ ਬਹਿ ਕੇ ਉਹਨਾਂ ਜੀਵਨ ਬਤੀਤ ਕੀਤਾ। ਸੋ ਅੱਜ ਦੇ ਦਿਨ ਅਸੀਂ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾ ਰਹੇ ਹਾਂ। ਕੱਲ੍ਹ ਨੂੰ ਇਹ ਜਿਹੜੀ ਪੌੜੀ ਹੈ, ਇਹਦੀ ਨਾਲ ਵਿਚਾਰ ਇਸ ਤੋਂ ਅੱਗੇ ਸਾਂਝੀ ਕੀਤੀ ਜਾਵੇਗੀ, ਕਿਉਂਕਿ ਗੁਰਮੁਖ ਦੀ ਗੱਲ ਆਈ ਅਤੇ ਗੁਰਮੁਖ ਦਾ ਜੀਵਨ ਕਿੱਦਾਂ ਦਾ, ਸਾਰੇ ਪੱਖ ਅਸੀਂ ਵਿਚਾਰ ਕੇ ਚੱਲਣਾ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਸਤਿਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੈ ਅਰਦਾਸ ਹਮਾਰੀ,

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਰੁਹਾਈਆਂ ਚੜਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾਵ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਆ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਮੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਸਰਦਾਰ ਰਜਿੰਦਰ ਸਿੰਘ ਚੌਹਾਨ ਦੀ ਦੇਹ ਅਰੋਗਤਾ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਪੂਰਨ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ ਹਰ ਮੈਦਾਨੇ ਫਤਿਹ ਕਰਨੀ ਸਤਿਗੁਰੂ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਸੋਹਿਲਾ ਹੋ ਵਾਰੂ ਵਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀ ਅਨਦੇਖਿਆ ਗਾ ਦੇਵਨ ਹਾਰ ਤੇਰੇ ਦਾਨ ਹੈ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣਿਆ ਸਿਸਣਿਆ ਜੋ ਹੋਵੇ ਸਾਹਿਬ ਸੁਮੇਲ

ਤਲ ਲਿਖੇ ਗੁਰ ਪਾਇਆ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਿਸ਼ ਕਰਨੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸੇਈ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਿਗੁਰੂ ਸੋ ਰਾਜੇ ਸੋ।

ਔਰ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚਾ ਸੋਚਣਾ ਹੋ ਬਾਈ।

ਸਾਧੂ ਸਹਿ ਸਿਆਣ ਬਾਂ ਲੱਖ ਹੋਹੇ ਤਾਂ ਇੱਕ ਨ ਚੱਲੇ ਨਾਲ ਕਿਵਸ ਚਿਆਰਾ ਹੋਈ ਹੈ ਕਪੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਤਮਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇਕਲਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ

ਕੋਟੀ ਗੁਰਕੋਟ ਦੇਂਦਾ ਦੇ ਲੈਂਦੇ ਤਕ ਪਾਹੇ ਜੁਗਾ ਜੁਗੰਦਰ ਕਾਹੀ ਖਾਹੇ ਹੁਕਮੀ ਹੁਕਮ ਚਲਾਈ ਰਾਵ ਨਾਨਕ ਵਿਖਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਹੁ ਅਪਾਰ।

ਕਥਾ ਨਾਵਾ ਜਿਤ ਸੁਭਾਵਾ ਮਨ ਬਾਣੀ ਕੇ ਨਾਈ ਕਰੀ ਜੇਤੀ ਸਰਠੋ ਪਾਈ ਵੇਖਾ ਵੇਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕਾ ਜੇ ਗੁਰ ਕੀ ਸਿੱਖ ਸੁਣੀ

ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੀਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੇ ਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਭਾਵ ਗਾਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਅੰਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਭਾਵ ਗਾਨਾਸ ਸੁਣਿਆ ਸਤਸੰਦ ਗਿਆਨ ਸੁਣਿਆ ਅੜਸੜ

ਧਿਆਨ ਤਬਲੈ ਉਮਰ ਕੀਤਾ ਪਾਤ ਧਰਤੀ ਹੋਣ ਪਰਾ ਹੁਣ ਹੋਣ ਦਿੱਤੀ ਭਾਤ ਲੈ ਕਮਜ਼ੋਰ ਜੀ ਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸਵਾਲ ਹਰੂ

ਏਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਗ ਪਾਉ ਅਸੰਖ ਅਸੰਖ ਪੂਜਾ

ਸਿਹਤ ਵਾਲਣਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਗਰਦਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਈ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੂ ਆਪਾ ਜਾਣੇ

ਸਾਲਾ ਹੀਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਸਮੁੰਦਰ ਜਾਣੀਆ ਸਮੁੰਦ ਸਾ ਸੁਰਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਰਲਾ ਹੁਮਨੀ ਜੇ ਤੇ ਮਨੋ ਨ ਵੀਸਰਾ

ਇਹ ਬੜੀ ਉੱਚਾ ਹੋਵੇ ਕੋਵੇ ਤੇ ਸੁੱਚਾ ਕੋ ਜਾਣੈ ਸੋਵੇ ਜੇ ਬੜੇ ਆ ਜਣੇ ਆ ਪਾਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਸੰਨਾ ਸਮਾਏ।

ਤੂੰ ਭੂਸਰ ਮਾਰੇ ਪੇਦਾ ਦਨੀ ਦਾ ਧਾਰ ਬੰਧ ਖਲਾਸੀ ਪਾਣੈ ਹੋਵੇ ਹੋਰ ਆਖ ਨਾ ਸਕਾ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿੱਤੀਆਂ ਮੁਇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇ ਈ ਕੇ

ਕੀਤੀ ਆਖੈ ਆਖਣ ਬਾਹੀ ਕੀਤੀ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣ ਸਿੱਕਾ ਕੇ ਜੇ ਬਰ ਬਾਬਾ ਤੇ ਮਲੋ ਹੋਏ ਨਾਨਕ ਜਾਣਾ ਸੱਚਾ ਸੋਏ।

ਲਿਖ ਜਾਣਾ ਲਿਖਲੇ ਧਨ ਵਿਚਾਰੇ ਗਾ ਭਾਈ ਸਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾ ਭਾਈ ਦੇ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾ ਵੈ ਸਿੱਧ ਸਮਾਧੀ ਅੰਦਰ ਕਾਮਨ ਸਾਧ ਵਿਚਾਰੇ ਗਾਮਨ ਜਤੀ ਸਦੀ ਸੰਦੋਖੀ ਗਾ ਵੈ ਵੀਰ ਕਰਾਰੇ ਗਾਮਨ ਪੰਡਾ ਪੰਡਰ ਕੀਸਰ ਜੁਗ ਜੁਗ ਵੀਰਤਾ ਨਾਲ

ਤੇਰੇ ਪੁੱਤਰ ਸਾਲੇ ਹੋਰ ਕੇਤੇ ਕਾਮਨ ਸੇਮਾ ਚੇਤਨ ਆਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਜਿਨਸੀ ਮਾਇਆ ਜਿਨ ਪਾਈ

ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤੱਤਾ ਸੋਹਿਨ ਬੰਜ ਪ੍ਰਭਾਨ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਇਆ ਜਾ ਪੈ ਜਾਏ, ਧਰਮ ਖੰਡ ਕਾਏ ਉਹ ਧਰਮ, ਗਿਆਨ ਖੰਡ ਕਾਇਆ ਕੋ ਕਰਮ।

ਕਿਤੇ ਮੁੰਡਾ ਦੇ ਸਾ ਕਿਤੇ ਸਿਰਬਦਨਾਥ ਕਿਤੇ ਕਿਤੇ ਦੇਵੀ ਮੇਸ ਕਿਤੇ ਦੇਵ ਦਾਨ ਮੁੰਨ ਕਿਤੇ ਕਿਤੇ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਦ ਨਿੰਦ ਕੀਤੀਆਂ ਸੁਰਦੀ ਸੇਵਾ ਕਿਤੇ ਨਾਨਕੇ ਅੰਤਰ ਅੰਤ ਗਿਆਨ ਖੰਡ ਮੈਂ।

ਤਿੱਥਾ ਕਰੀਏ ਸੁਰਤ ਮਤ ਮਨ ਬੁੱਧਾ, ਤਿੱਥਾ ਕਰੀਏ ਸੁਰਾਂ ਸਦਾ ਕੀ ਸੁਧਾ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੋਤ ਮਹਾਂਬਲ ਸੂਰ, ਤਨਮੈ ਰਾਮ ਰਿਹਾ ਭਰਪੂਰ।

ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏਕਾ ਨਮਸਤੰਗ ਅਨੇਕਾ ਨਮਸਤੰਗਾ ਬੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਦੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਸਰਵਰਗੇ ਨਮਸਤੰਗਾ ਸਰਗੇ

ਅਰਬੇ ਨਮਸਤਸਤ ਅਰਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਵਰੂਪੇ ਨਮੋ ਸਰਾਭੂਪੇ ਨਮੋ ਸਰਵਗੁਹਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤ ਦੇਵਾ ਨਮਸਤੰ ਅਭੇਵਾ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗੌਨੇ ਨਮੋ ਸਰਾਭੌਨੇ ਨਮੋ ਸਰਵਰੰਗੇ ਨਮੋ ਸਰਾਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਵਧੰਦੇ ਨਮੋ ਸਦਾ ਮੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖੰ ਨਮੋ ਸਰਾਭੁਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ

ਨਮੋ ਚੰਦਰ ਚੰਦਰੇ, ਨਮੋ ਪਾਨ ਪਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤਾ ਨਿਰਤੇ, ਨਮੋ ਨਾਰ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ।

ਦਿਆਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤ ਉਪਰਾਜੀ ਸਮਸਤਸਤਾਮੰ ਤੀਰਾ ਜੂਰ ਚਾਚਰੀ ਛੰਦ

ਨਮੋ ਸਰਵਜੀਤੰ ਨਮੋ ਸਰਾ ਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਵਰੰਗੇ ਸਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੀ, ਚਤਰ ਚੱਕਰ ਜਾਨੀ, ਚਤਰ ਚੱਕਰ ਵਰਤੀ, ਚਤਰ ਚੱਕਰ ਪਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ਾਂਤਵਾ ਪ੍ਰਸਾ ਕਸਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮਾ ਕੇ ਆ ਭੰਜ ਪਰਮਾ ਕੇ ਆ ਭਿਜ ਲੋਕਾ ਕੇ ਆ ਦਿਸੋਕਾ ਕੇ ਅਵਧੂਤ ਵਰਣਾ ਗੇ ਵਿਭੂਤ ਕਰਨਾ।

ਕੇ ਰਾਜ ਕ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਵਤਰ ਮਾਨਿਆ, ਕੇ ਸਰਵਤਰ ਦਾਨਿਆ, ਕੇ ਸਰਵਤਰ ਗਾਉਣੇ, ਕੇ ਸਰਵਤਰ ਭਾਉਣੇ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸ਼ਾ, ਕੇ ਸਰਵਤਰ ਰਾਜਾ, ਕੇ ਸਰਵਤਰ ਸਾਜਾ, ਕੇ ਸਰਵਤਰ ਦੀਨਾ, ਕੇ ਸਰਵਤਰ ਲੀਨਾ, ਕੇ ਸਰਵਤਰ ਜਾਹੋ, ਕੇ ਸਰਵਤਰ ਬਾਹੋ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸ਼ਾ, ਕੇ ਸਰਵਤਰ ਕਾਲਾ, ਕੇ ਸਰਵਤਰ ਪਾਲਾ, ਕੇ ਸਰਵਤਰ ਹੰਤਾ, ਕੇ ਸਰਵਤਰ ਗੰਤਾ, ਕੇ ਸਰਵਤਰ ਭੇਖੀ, ਕੇ ਸਰਵਤਰ ਭੇਖੀ, ਕੇ ਸਰਵਤਰ ਕਾਜਾ, ਕੇ ਸਰਵਤਰ ਰਾਜਾ, ਕੇ ਸਰਵਤਰ ਸੋਖਾ, ਕੇ ਸਰਵਤਰ ਭੁੱਖਾ, ਕੇ ਸਰਵਤਰ ਤ੍ਰਾਣ, ਕੇ ਸਰਵਤਰ ਪ੍ਰਾਣ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸ਼ਾ, ਕੇ ਸਰਵਤਰ ਮਾਨਿਆ, ਸਦਾ ਪ੍ਰਧਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭਾਨਾ, ਕੇ ਸਰਵਤਰ ਮਾਨਾ, ਕੇ ਸਰਵਤਰ ਇੰਦਰਾ, ਕੇ ਸਰਵਤਰ ਚੰਦਰਾ, ਕੇ ਸਰਬੰ ਕਲੀਮਾ, ਕੇ ਪਰਮੰ ਭਾਹੀਮਾ, ਕੇ ਆਕਲ ਅਲਮ, ਕੇ ਸਾਹਿਬਾ ਕਲਮ, ਕੇ ਹੁਸਨਲ ਵਜੂ ਹੈ, ਤਮਾਮ ਰਜੂ ਹੈ, ਹਮੇ ਸਲ ਸਲਾਮ ਸਲੀਖਦ ਮੁਦਾਮ, ਗਨੀਮੁਲ ਸ਼ਿਕਸ਼ਤੇ ਗਰੀਮੁਲ ਪਰਸਤੇ,

ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਬੁਧੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਆਗਾਦ ਸਰੂਪੇ ਨਿਰਭਾਵ ਬੁਧੇ ਅਨੰਗੀ ਅਨਾਮੇ ਦਰਭੰਗੀ ਦਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰ ਨ ਪੁੱਤਰ।

ਕਰੀ ਮਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਲੰਗ ਹੈ।

ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ।

ਏਕ ਸ਼੍ਰੀ ਸ਼ਾਂਦਾ ਅਜਾ ਅਲਾ ਅਬਾ ਅਬਾ ਅਬੂ ਅਜੂ ਆ ਨਾਸ ਕਾਸ ਗੰਜਾ ਪੰਜ।

ਸਦਾਨ ਕੇ ਦੇਹ ਫਰਿਓ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਹਦੇਸ਼ ਕੋ ਦੇਖ ਰਹੇ ਹੋ ਮਰ ਕੂਣ ਦੇਖੇ ਰਾਮ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੂੰ ਤੇ ਏ ਗਲਤੀ ਮਨ ਏ

ਹਾਰੇ ਭਾਰੀ ਭੁਜਾਰ ਕੇ ਭੂ ਬਲੀ ਮੇਰ ਨਾਮਨ ਸੀਸ ਨਾ ਜਾਪ ਵਿਚਾਰੇ ਏਤੇ ਪੈਤਾ ਕਾਂ ਬੈ ਭੂ ਬਤਾ ਅੰਤ ਗੁਣ ਅੰਗੇ ਹੀ ਪਾਏ ਬਜ਼ਾਰੇ।

ਸੋ ਸੰਜਮ ਨੀਮਾ ਨੇਕ ਵਸੀਕਾ ਭੇਦ ਪੁਰਾਨ ਵਦੇਵ ਕੁਰਾਨ ਜਮੀਨ ਜਮਾਨ ਸਵਾਨ ਕਬੀਕਾ ਪੌਣ ਹਾਰ ਜਤੀ ਜਾਤਾ ਸਵੈ ਸੁਮ ਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਬਿਨ

ਸੇਵਕ ਸਿੱਖ ਸਭਾ ਕਰਤਾਰਾ ਮੂਰਛਾ ਨਿਜ ਕਰਦਾ ਕਰੀਆ ਸਭਾ ਨਨਕਉ ਵਾਰ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਬਿਆਸਾ ਤੁਮ ਛਾੜ ਕੋਈ ਅਵਰ ਨ ਦਿਆਉ ਜੋ ਬਾਰ ਚਾਹੋ ਸਦੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਨ ਚੁਨ ਸਤਰ ਹਮਾਰੇ ਮਾਰੀਆ ਆਪ ਹਾਦ ਮੁਰੀਆ ਮਰਨ ਕਾਲ ਕਾ ਤਾਂ ਨਮਰੀਆ

ਬਾਣੀ ਬਾਣੀ ਨਗੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਸਕਰ ਹੈ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰਣਾ ਮਾਇਆ ਬੂੰਦਨ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ।

ਦੇਸਿਆਇ ਕਹਿ ਨਾਨਕ ਹੋਰ ਅੰਦਰਸਾ ਵਿਸਰੇ ਜਹਾਂ ਵਸੀ ਮਨਿਆਇ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿੰਮੇ ਆਇਆ ਆ ਜੋਤ ਰੱਖੀ ਤਰ ਵਿੱਚ ਤਾਂ ਤੂੰ ਨਿੰਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਏ ਜਗ ਦਿਖਾਇਆ

ਕਿਆ ਤੁਰ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀ ਰਾਜਾ ਤੂੰ ਜਗਮਿਆਇਆ, ਜਿਨ ਹਰ ਦੇਰਾ ਰਚਨ ਰਚਿਆ ਸੂਹਰ ਮਨ ਨਾਮ ਵਸਾਇਆ।

ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾਉ ਨੇ ਦਿਆਵੈ ਧਾਏ ਸਾਬ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

ਚਰਖਣੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੈ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ, ਸੇਵਾ, ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ,

ਆਪ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ। ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ। ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕਥਾ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਤਬੈ ਚਲਾਇਓ।

ਹਰ ਜਾਪ ਨ ਛੱਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟਨ।

ਸਤਿਗੁਰ ਜੀ ਸਾਜੀ ਨਵਾਜੀ ਸਾਧ ਸੰਗਤ ਆ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੀ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾ ਗੁਰੂ ਚਰਣਾਂ ਦਾ ਪਿਆਰ ਬਖਸ਼ਣ, ਸਭ ਦੇ ਪਰਿਵਾਰਾਂ ਸੱਤੇ ਮਿਹਰ ਬਰਿਆਤ ਰੱਖਣ ਚੜ੍ਹਦੀ ਕਲਾ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ ਮੁੰਡਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਇ ਕੁਦਰਤ ਸਾਹ ਜੇ ਕਰਾ ਸੰਡਿਠੋ ਚਾਵੋ ਦਾਤਾ ਕਰਤਾਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਾਣੋ ਸਭ ਸਦ ਲਛ ਜਿੰਦ ਕਵਾਵੋ ਕਰਾ ਸੰਡਿਠੋ ਚਾਵੋ ਕਰਾ ਸੰਡਿਠੋ।

ਪੈ ਵਿੱਚ ਪੌਣ ਵੈ ਸਦਵਾਉ, ਪੈ ਵਿੱਚ ਲੈ ਲਗ ਦਰਿਆਉ, ਪੈ ਵਿੱਚ ਅਗਨ ਕੜੈ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਹਾੜ, ਪੈ ਵਿੱਚ ਇਨਫਰੈ ਸਿਰ ਪਹਾੜ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ,

0: ਕਿਜ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੋਦਰ।

0: ਸੋ ਕਰਤਾ ਕਾਦਰ ਕਰਿੰਦੇ ਜੀਆਂ ਰਿਜਕ ਸੰਭਾਏ ਸਾਈ ਕਾਰ ਕਮਾਨ ਤਰ ਛੋਟੀ ਤਨੇ ਪਾਏ ਨਾਨਕ ਕੇ ਬਾਰੇ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਨ ਸਰ ਜਾਏ ਸੋ ਕਰੇ ਜਿਨ ਸਰ ਜਾ ਸੁਦ
1: ਵਾਹਿਗੁਰੂ ਜੀ ਕਾ ਖਾਲਸਾ

अमृत शाड भिखै भिखु खाई, माया मोह परम पै भुली, सुत दा

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ, ਦੂਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੀਰੋ ਪ੍ਰਭ ਜੀ ਕੀਨ, ਪੰਚ ਦੁਖ ਆਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਐਸੋ ਗੁਣ ਮੀਰੋ ਪ੍ਰਭ ਜੀ ਕੀਨ, ਪੰਚ ਦੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੀ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਵਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸੁਭਾਗਾ ਕਰਨ ਦਾ ਜੋ ਸਤਿਗੁਰਾਂ ਨੇ ਸਮਾਂ ਬਖਸ਼ਿਆ ਹੈ, ਉਹ ਇਸ ਦੇ ਨਾਲ ਆਪਣੇ ਜੀਵਨ ਦੇ ਸਵਾਸਾਂ ਨੂੰ ਅਗੇਰੇ ਸਮੇਂ ਲਈ ਵੀ ਸਫਲਿਆ ਕਰਨ ਦੇ ਲਈ ਸਤਿਗੁਰਾਂ ਦੇ ਪਾਵਨ ਬੋਲ ਜੋ ਸਾਨੂੰ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਸਤਿਗੁਰੂ ਜੀ ਮੇਰਾਮਤ ਕਰਕੇ ਅੰਮ੍ਰਿਤ ਵੇਲੇ ਬਖਸ਼ਦੇ ਨੇ, ਅੱਜ ਵੀ ਸਤਿਗੁਰਾਂ ਨੇ ਜੋ ਦਰ ਆਈਆਂ ਸੰਗਤਾਂ ਦੀ ਅਗਵਾਈ ਕਰਦੇ ਆ ਹੋਇਆ ਉਹਨਾਂ ਦੇ ਜੀਵਨ ਨੂੰ ਰਹੱਸਮਈ ਗਿਆਨ ਦੇ ਨਾਲ ਸਰਸਾਰ ਕਰਨ ਦੇ ਲਈ ਜੋ ਸਤਿਗੁਰਾਂ ਨੇ ਪਾਵਨ ਉਪਦੇਸ਼ ਮੁੱਖ ਵਾਕ ਦੇ ਰੂਪ ਦੇ ਅੰਦਰ ਸਾਨੂੰ ਬਖਸ਼ਿਆ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਬੋਲਾਂ ਨੂੰ ਵਿਚਾਰ ਕੇ ਆਪਣੇ ਜੀਵਨ ਨੂੰ ਇਹਨਾਂ ਬਚਨਾਂ ਦੇ ਅਨੁਸਾਰ ਹੀ ਚਲਾਉਣ ਦਾ ਯਤਨ ਕਰੀਏ। ਅੱਜ ਦੇ ਮੁਬਾਰਕ ਬੋਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਰਸਨਾ ਤੋਂ ਉਚਾਰੇ ਹੋਏ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 716 ਅੰਗ ਦੇ ਉੱਪਰ ਇਹ ਪਾਵਨ ਬਚਨ ਗੁਰੂ ਸਾਹਿਬ ਜੀ ਦੇ ਅੰਕਿਤ ਨੇ। ਆਓ ਇਹਨਾਂ ਬਚਨਾਂ ਨੂੰ ਵਿਚਾਰਦੇ ਹੋਏ ਸਤਿਗੁਰਾਂ ਦੇ ਪਾਵਨ ਬੋਲ ਜੋ ਬਖਸ਼ੇ ਨੇ ਉਹਨਾਂ ਨੂੰ ਉਸ ਰਹੱਸ ਨੂੰ ਉਸ ਗਹਿਰਾਈ ਨੂੰ ਜਾਣਨ ਦਾ ਯਤਨ ਕਰੀਏ। ਅੱਜ ਦੇ ਜੋ ਪਾਵਨ ਬੋਲ ਦੇ ਰਾਹੀਂ ਮੁੱਖ ਵਾਕ ਦੇ ਰਾਹੀਂ ਸਤਿਗੁਰਾਂ ਨੇ ਆਰੰਭਕ ਪੰਕਤੀਆਂ ਦੇ ਅੰਦਰ ਪਰਮਾਤਮਾ ਦੇ ਵੱਲੋਂ ਜੋ ਬਖਸ਼ੇ ਹੋਏ ਗੁਣ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਸਮਝਾਉਂਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰੇ 'ਤੇ ਇੱਕ ਬਹੁਤ ਵੱਡਾ ਪਰ ਉਪਕਾਰ ਕੀਤਾ ਹੈ, ਕਿਉਂਕਿ ਗੁਣ ਦਾ ਭਾਵ ਵਿਦਵਾਨ ਜਨਾਂ ਨੇ ਇੱਥੇ ਸ਼ਬਦ ਪਰ ਉਪਕਾਰਤਾ ਤੋਂ ਲਿਆ ਹੈ। ਜਦੋਂ ਕਹਿੰਦੇ ਨੇ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਵੀ ਵਿਚਾਰਦੇ ਹਾਂ ਕਿ ਫਲਾਣੇ ਬੰਦੇ ਨੇ ਮੇਰੇ 'ਤੇ ਬਹੁਤ ਗੁਣ ਕੀਤਾ, ਉਹਦਾ ਭਾਵ ਹੁੰਦਾ ਹੈ ਜੇ ਕਿਸੇ ਨੇ ਕੋਈ ਭਲਿਆਈ ਦਾ ਕਾਰਜ ਕੀਤਾ ਹੈ, ਕਿਸੇ ਦੀ ਮਦਦ ਕੀਤੀ, ਸਹਾਇਤਾ ਕੀਤੀ, ਕਿਸੇ ਦਾ ਸਹਿਯੋਗ ਕੀਤਾ ਹੈ, ਅਤੇ ਅਸੀਂ ਕਹਿੰਦੇ ਹਾਂ ਫਲਾਣੇ ਦਾ ਗੁਣ ਜਿਹੜਾ ਉਹ ਚੇਤੇ ਰੱਖਣਾ ਚਾਹੀਦਾ। ਗੁਣ ਦਾ ਭਾਵ ਹੈ ਪਰ ਉਪਕਾਰ ਕਰਨਾ, ਸਹਾਇਤਾ ਕਰਨੀ, ਮਦਦ ਕਰਨੀ, ਸਹਿਯੋਗ ਕਰਨਾ। ਕਈ ਰੂਪ ਜਿਹੜੇ ਅਸੀਂ ਇਹ ਸ਼ਬਦਾਂ ਦੇ ਪੜ੍ਹਦੇ ਹਾਂ ਪਰ ਭਾਵ ਇਹਨਾਂ ਦਾ ਇੱਕ ਹੀ ਹੁੰਦਾ ਹੈ। ਅਤੇ ਸਤਿਗੁਰੂ ਜੀ ਅੱਜ ਦੇ ਬਚਨਾਂ ਦੇ ਵਿੱਚ ਦੱਸਦੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੇ ਪਰ ਉਪਕਾਰਾਂ ਦੀ ਗੁਣਾਂ ਦੀ ਗਿਣਤੀ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਕਿਉਂਕਿ ਉਹ ਗੁਣ ਇੰਨੇ ਉਸ ਮਾਲਕ ਦੇ ਨੇ ਕਿ ਸਾਡੀ ਜ਼ੁਬਾਨ ਇੱਕ ਹੈ, ਇਹਨਾਂ ਦੇ ਨਾਲ ਅਸੀਂ ਬਿਆਨ ਕਰਨ ਲੱਗੀਏ ਅਤੇ ਕਈ ਜਨਮ ਲੱਗ ਕੇ ਵੀ ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਇਸੇ ਕਰਕੇ ਸਮਝਾਇਆ ਹੈ, ਕਹਿਣ ਲੱਗੇ ਜਿਹਵਾ ਏਕ ਕਵਣ ਗੁਣ ਕਹੀ ਹੈ, ਸਾਡੀ ਜ਼ੁਬਾਨ ਜਿਹਵਾ ਜਿਹੜੀ ਇੱਕ ਹੈ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬੇਅੰਤ ਨੇ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ, ਜਿਹਦਾ ਕੋਈ ਪਾਰਾ ਵਾਰ ਨਹੀਂ, ਅਸੀਂ ਕਹਿੰਦੇ ਬੇਸ਼ੁਮਾਰ। ਉੱਥੇ ਹੁਣ ਗੁਣਾਂ ਦੀ ਗੱਲ ਜਦੋਂ ਚੱਲਦੀ ਹੈ ਤੇ ਗੁਰਦੇਵ ਜੀ ਸਮਝਾਉਂਦੇ ਜਿਹਵਾ ਏਕ ਸਾਡੀ ਜ਼ੁਬਾਨ ਇੱਕ ਹੈ, ਗੁਣ ਬਹੁਤ ਨੇ ਅਤੇ ਕਿਹੜੇ ਕਿਹੜੇ ਗੁਣਾਂ ਨੂੰ ਅਸੀਂ ਬਿਆਨ ਕਰ ਸਕੀਏ, ਸਾਡੀ ਇੱਕ ਜ਼ੁਬਾਨ ਨਾਲ ਇਹ ਗੁਣ ਨਹੀਂ ਬਿਆਨ ਹੋ ਸਕਦੇ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਏ। ਵਾਹਿਗੁਰੂ ਜੀ ਤੁਸੀਂ ਬੇਅੰਤ ਹੋ, ਅੰਤ ਦਾ ਭਾਵ ਹੁੰਦਾ ਹੈ ਕਿ ਜਿਹਦਾ ਕੋਈ ਅੰਤ ਪਾਇਆ ਜਾ ਸਕੇ, ਪਰ ਇਹ ਤਾਂ ਬੇਅੰਤ ਹੈ। ਬੇਅੰਤ ਦਾ ਭਾਵ ਕਿ ਗੁਣਾਂ ਦੀ
ਕੋਈ ਸੀਮਾ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਇਸੇ ਕਰਕੇ ਸਮਝਾਇਆ ਕਿ ਜਿਨ੍ਹਾਂ ਦੀ ਗੁਣਾਂ ਦੀ ਕੋਈ ਪਾਰਾਵਾਰ ਹੋਵੇ, ਉਹਦੀ ਹੱਦਬੰਦੀ ਹੋਵੇ, ਦੱਸਿਆ ਜਾ ਸਕਦਾ ਜ਼ੁਬਾਨ ਦੇ ਨਾਲ, ਚਾਹੇ ਕਿਸੇ ਵੀ ਤਰੀਕੇ ਨਾਲ, ਕਿਸੇ ਦੀ ਸਰੀਰਕ ਤਾਕਤ ਦਾ ਅਨੁਮਾਨ ਹੋਵੇ, ਧਨ ਦਾ ਅਨੁਮਾਨ ਹੋਵੇ, ਸੰਪੱਤੀ ਦਾ ਅਨੁਮਾਨ ਹੋਵੇ, ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਵਸੀਲੇ ਨੇ ਉਹਨਾਂ ਨੂੰ ਬਿਆਨ ਕੀਤਾ ਜਾ ਸਕਦਾ ਹੈ। ਪਰ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ, ਕਿਉਂਕਿ ਉੱਥੇ ਬੇਸ਼ੁਮਾਰ, ਬੇਅੰਤ ਸੁਆਮੀ ਉਹ ਮਾਲਕ ਬੇਸ਼ੁਮਾਰ ਗੁਣਾਂ ਦਾ ਮਾਲਕ ਹੈ। ਇਸੇ ਕਰਕੇ ਗੁਰਦੇਵ ਜੀ ਸੰਬੰਧਿਤ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਨਿਧਾਨਾ ਦਾ ਭਾਵ ਵੀ ਖਜ਼ਾਨਾ, ਭੰਡਾਰ ਹੈ। ਮਾਲਕ ਜੀ ਕਿਹੜੇ ਕਿਹੜੇ ਗੁਣ ਗਾਵਾਂਗੇ ਅਸੀਂ? ਤੁਹਾਡੇ ਗੁਣਾਂ ਦੇ ਤਾਂ ਭੰਡਾਰੇ ਨੇ, ਅਤੇ ਭੰਡਾਰੇ ਵੀ ਉਹ ਨੇ ਕਿ ਕਦੀ ਇਹ ਖਤਮ ਹੋਣ ਵਾਲੇ ਨਹੀਂ ਹੈ। ਜਦੋਂ ਅਸੀਂ ਬਚਨ ਪੜ੍ਹਦੇ ਸਤਿਗੁਰਾਂ ਦੇ, ਚਾਹੇ ਅਸੀਂ ਇਹਨੂੰ ਪੰਜਾਬ ਖਾਸ ਕਰਕੇ ਧਾਰਮਿਕ ਪਾਸੇ ਲਾ ਲਈਏ ਜਾਂ ਸੰਸਾਰਕ ਗੁਣਾਂ ਦੀ ਗੱਲ ਕਰ ਲਈਏ, ਕਿਸੇ ਪਾਸਿਓਂ ਵੀ ਪਰਮਾਤਮਾ ਦਾ ਪਾਰਾਵਾਰ ਨਹੀਂ ਹੈ। ਜੇ ਦੁਨੀਆਂ ਦੇ ਵਿੱਚ ਪ੍ਰਤਪਾਲਣਾ ਕਰਨ ਵਾਲੇ ਦੀ ਪਰਵਰਿਸ਼ ਦੀ ਗੱਲ ਵੇਖੀਏ, ਉਹ ਕਿੰਨਾ ਰਿਜਕ ਦੇ ਰਹੇ ਨੇ, ਕਿੰਨੇ ਜੀਵ ਪੈਦਾ ਕਰ ਰਹੇ ਨੇ, ਕਿੰਨਿਆਂ ਨੂੰ ਸੰਭਾਲ ਰਹੇ ਨੇ, ਸੰਘਾਰ ਰਹੇ ਨੇ, ਉਹਦੇ ਗੁਣਾਂ ਦਾ ਕਿਸੇ ਪਾਸਿਓਂ ਦੁਨੀਆਂ ਵਾਲੇ ਪਾਸਿਓਂ ਵੀ ਅਸੀਂ ਪਾਰਾਵਾਰ ਨਹੀਂ ਪਾ ਸਕਦੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ, ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ। ਉਹਦੇ ਭੰਡਾਰੇ ਜੇ ਅਸੀਂ ਵਸਤੂਆਂ ਨਾਲ ਵੇਖੀਏ ਤਾਂ ਉਹ ਵੀ ਜੁਗਾਂ ਜੁਗੰਤਰਾਂ ਤੋਂ ਅਸੀਂ ਖਾਂਦੇ ਆ ਰਹੇ ਹਾਂ, ਪਰ ਕਿਸੇ ਪਾਸਿਓਂ ਵੀ ਅਸੀਂ ਉਹਨਾਂ ਦੀ ਤੋਟ ਨਹੀਂ ਵੇਖੀ। ਜੇ ਭਗਤੀ ਵਾਲੇ, ਨਾਮ ਵਾਲੇ, ਸਿਮਰਨ ਵਾਲੇ, ਬੰਦਗੀ ਵਾਲੇ ਪਾਸੇ ਤੋਂ ਦੇਖਦੇ ਹਾਂ ਤਾਂ ਸਤਿਗੁਰੂ ਜੀ ਉੱਥੇ ਵੀ ਸਮਝਾਉਂਦੇ ਨੇ ਕਿ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਿ ਜੇ ਉਸ ਪਾਸੇ ਭਗਤੀ ਵਾਲੇ ਪਾਸੇ ਭਗਤੀ ਕਰਨ ਵਾਲੇ ਵੀ ਨਾਮ ਰੂਪੀ ਗੁਣਾਂ ਦੀ, ਭਗਤੀ ਰੂਪੀ, ਸਿਮਰਨ ਬੰਦਗੀ ਰੂਪੀ ਗੁਣਾਂ ਨੂੰ ਵਿਹਾਜਦੇ ਨੇ, ਅਤੇ ਉਸ ਪਾਸੇ ਵੀ ਕੋਈ ਜਿਹੜਾ ਪਾਰਾਵਾਰ ਨਹੀਂ ਹੈ, ਕਿਉਂਕਿ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਦੇ ਵੀ ਤੋਟ ਨਹੀਂ ਆਉਂਦੀ, ਕਦੇ ਵੀ ਘਾਟਾ ਨਹੀਂ ਆਉਂਦਾ, ਅਤੇ ਫਿਰ ਉਹ ਸਗੋਂ ਨਾਲ ਸਤਿਗੁਰੂ ਜੀ ਦੱਸਦੇ ਵੱਧਦੇ ਜਾਂਦੇ ਨੇ। ਅਤੇ ਗੁਰਦੇਵ ਜੀ ਨੇ ਇਸੇ ਕਰਕੇ ਕਿਹਾ ਹੈ ਕਿ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਏ। ਉਹਨਾਂ ਬੇਅੰਤ ਗੁਣਾਂ ਦੇ ਵਿੱਚੋਂ ਹੀ ਸਤਿਗੁਰੂ ਜੀ ਅੱਜ ਦੱਸਦੇ ਕਿ ਪਰਮਾਤਮਾ ਨੇ ਇੱਕ ਗੁਣ ਮੇਰੇ 'ਤੇ ਇਹ ਵੀ ਕੀਤਾ ਹੈ। ਵੈਸੇ ਤਾਂ ਜਦੋਂ ਗੁਣਾਂ ਦੀ ਗੱਲ ਚੱਲਦੀ ਹੈ, ਜਨਮ ਤੋਂ ਲੈ ਕੇ ਅੰਤ ਤੱਕ ਮਨੁੱਖ ਦੇ ਉੱਪਰ ਇੰਨੇ ਗੁਣ ਨੇ ਪਰਮਾਤਮਾ ਦੇ ਕੇ ਗਿਣਨ ਲੱਗ ਪਵੇ ਤਾਂ ਵੀ ਉਹ ਗਿਣੇ ਨਹੀਂ ਜਾ ਸਕਦੇ। ਕੀਮਤ ਚੁਕਾਉਣ ਲੱਗ ਪਏ ਤਾਂ ਕੀਮਤ ਵੀ ਨਹੀਂ ਚੁਕਾ ਸਕਦਾ। ਉਹਦਾ ਵੱਡਾ ਗੁਣ ਹੈ ਜੋ ਉਹਨਾਂ ਨੇ ਇਸ ਸੰਸਾਰ ਵਿੱਚ ਇਹ ਮਨੁੱਖਾ ਦੇ ਹੀ ਦਿੱਤੇ, ਕਿਉਂਕਿ ਜਦੋਂ ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ ਅਤੇ ਗੁਰਦੇਵ ਜੀ ਸਮਝਾਉਂਦੇ ਨੇ ਇਹ ਦੇਹੀ ਨੂੰ ਅਤੇ ਦੇਵਤੇ ਵੀ ਤਰਸਦੇ ਰਹੇ ਨੇ ਮਨੁੱਖਾ ਜਨਮ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹ ਸਭ ਤੋਂ ਵੱਡੀ ਗੱਲ ਕਿ ਇਹ ਮਨੁੱਖਾ ਸਰੀਰ ਮਿਲ ਗਿਆ। ਦੂਸਰੀ ਵੱਡੀ ਗੱਲ ਉਹਦੇ ਤੋਂ ਇਹ ਹੈ ਕਿ ਇਹ ਮਨੁੱਖਾ ਜ ਸਰੀਰ ਦੇ ਵਿੱਚ ਤੰਦਰੁਸਤੀ ਦੀ ਦਾਤ ਬਖਸ਼ੀ, ਸਰੀਰ ਸੰਪੂਰਨ ਕੀਤਾ, ਕਿਸੇ ਵੀ ਪਾਸੇ ਤੋਂ ਕੋਈ ਘਾਟ ਨਹੀਂ ਰਹਿਣ ਦਿੱਤੀ। ਸੁਰਤ ਵੱਲੋਂ, ਸਰੀਰ ਦੇ ਅੰਗਾਂ ਵੱਲੋਂ, ਇਸ ਸਰੀਰ ਨੂੰ ਚੱਲਣ ਫਿਰਨ ਵੱਲੋਂ ਸਾਰਾ ਕੁਝ, ਸਰੀਰ ਜਿਹੜਾ ਸੋਹਣਾ ਇੱਕ ਕਲਬੂਤ ਬਣਾ ਕੇ ਉਹਦੇ ਅੰਦਰ ਆਪਣੀ ਜਿੰਦ ਟਿਕਾ ਕੇ ਅਤੇ ਸਾਨੂੰ ਸਤਿਗੁਰਾਂ ਨੇ ਇਸ ਸੰਸਾਰ ਵਿੱਚ ਭੇਜਿਆ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਪਰਮਾਤਮਾ ਦੇ ਇਸ ਗੁਣ ਨੂੰ ਯਾਦ ਕਰਦਿਆਂ ਸਾਨੂੰ ਵੀ ਯਾਦ ਕਰਵਾਉਂਦੇ ਨੇ ਕਿ ਭਾਈ ਯਾਦ ਰੱਖਣਾ, ਇਹ ਤਨ ਤੁਹਾਡਾ ਨਹੀਂ, ਇਹ ਮਿਲਿਆ ਤੁਹਾਨੂੰ ਹੈ, ਪਰ ਇਹ ਹੈ ਪਰਮਾਤਮਾ ਦੀ ਦੇਣ, ਪਰਮਾਤਮਾ ਦੀ ਬਖਸ਼ਿਸ਼। ਇਸੇ ਕਰਕੇ ਉਹਨਾਂ ਸਮਝਾਇਆ ਹਰ ਜੀਓ ਗੁਫਾ ਅੰਦਰ ਰੱਖ ਕੇ ਕਿ ਉਸ ਪਰਮਾਤਮਾ ਅਕਾਲ ਪੁਰਖ ਨੇ ਇਸ ਸਰੀਰ ਰੂਪੀ ਗੁਫਾ ਬਣਾ ਕੇ ਇਹਦੇ ਅੰਦਰ ਜਿੰਦ ਰੱਖ ਕੇ ਇਸ ਸੰਸਾਰ ਦੇ ਵਿੱਚ ਤੈਨੂੰ ਭੇਜਿਆ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ,
ਅਤੇ ਨਾਲ ਆ ਸਵਾਸਾਂ ਦਾ ਵਾਜਾ ਵੀ ਜਿਹੜਾ ਵਜਾਉਣ ਦੀ ਇਹ ਪਰਮਾਤਮਾ ਦੀ ਹੀ ਬਖਸ਼ਿਸ਼ ਹੈ ਕਿ ਇਹ ਸਵਾਸ ਵੱਜਦੇ ਪਏ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੈ ਤਾਤ, ਜਿਨ ਮਨ ਰਾਖਿਆ ਅਗਣੀ ਪਾਏ, ਵਾਜੇ ਪਵਣ ਆਖਿਆ ਸਭ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਦਾ ਏਡਾ ਵੱਡਾ ਗੁਣ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ, ਉਸ ਮਾਲਕ ਨੇ ਅੱਖ ਨੱਕ ਕੰਨ ਜ਼ੁਬਾਨ ਇਹ ਸਾਰਾ ਕੁਝ ਹੀ ਇਹ ਸਰੀਰ ਦੇ ਨਾਲ ਲਾ ਕੇ ਸੰਸਾਰ ਵਿੱਚ ਭੇਜਿਆ। ਫਿਰ ਉਹਦੇ ਤੋਂ ਨਾਲ ਵਾਜਾ ਜਿਹੜਾ ਸਵਾਸਾਂ ਦਾ ਵੱਜਦਾ ਏ, ਉਹਦੇ ਨਾਲ ਅਸੀਂ ਬੋਲਦੇ ਪਏ ਹਾਂ। ਅਤੇ ਗੁਰਦੇਵ ਜੀ ਨੇ ਨਾਲ ਦੱਸਿਆ, ਜਿਨ ਜਿਹਬਾ ਦਿੱਤੀ ਬੋਲੈ ਤਾਤ, ਇਹ ਜ਼ੁਬਾਨ ਇਕੱਲੀ ਨਹੀਂ ਦਿੱਤੀ, ਜ਼ੁਬਾਨ ਦੇ ਵਿੱਚ ਸ਼ਬਦ ਵੀ ਦਿੱਤੇ ਜਿਹੜੇ ਬੜੀ ਜਲਦੀ ਜਲਦੀ ਦੇ ਨਾਲ ਬੋਲਦੀ ਪਈ ਹੈ। ਅਤੇ ਗੁਰਦੇਵ ਜੀ ਨੇ ਇਸ ਕਰਕੇ ਸਮਝਾਇਆ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਵੱਡਾ ਗੁਣ ਹੈ ਕਿ ਉਸ ਮਾਲਕ ਨੇ ਤੈਨੂੰ ਕਹਿੰਦੇ ਸੰਸਾਰ ਦੇ ਵਿੱਚ ਏਡਾ ਸੋਹਣਾ ਸਰੀਰ, ਅਤੇ ਫਿਰ ਇਸ ਸਰੀਰ ਨੂੰ ਪਾਲਣ ਦੇ ਵਾਸਤੇ, ਇਹਨੂੰ ਪਲਣ ਦੇ ਵਾਸਤੇ, ਇਹਨੂੰ ਜਿੰਦਾ ਰਹਿਣ ਦੇ ਵਾਸਤੇ ਬਹੁਤ ਸਾਰੇ ਗੁਣ ਜਿਹੜੇ ਖੁਰਾਕ ਦੇ ਰੂਪ ਦੇ ਵਿੱਚ ਭੇਜੇ ਨੇ। ਉਹਦੇ ਵਿੱਚ ਸਮੇਂ ਜਿਹੜਾ ਇਹ ਮਾਤਾ ਦੇ ਉਧਰ ਤੋਂ ਲੈ ਕੇ ਅਤੇ ਵਡੇਪੇ ਤੱਕ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੰਨਾ ਸੋਹਣਾ ਪ੍ਰਬੰਧ ਜਿਹੜਾ ਇਸ ਸੰਸਾਰ ਵਿੱਚ ਕਰਕੇ ਤੇਰੇ ਰਿਜ਼ਕ ਦਾ, ਪਹਿਲਾਂ ਮਾਤਾ ਦੇ ਉਧਰ ਵਿੱਚ ਮਾਤਾ ਦੀ ਖੁਰਾਕ ਦੇ ਵਿੱਚੋਂ ਤੈਨੂੰ ਖੁਰਾਕ ਦਿੱਤੀ, ਫਿਰ ਜਦੋਂ ਬਚਪਨ ਆ ਗਿਆ, ਜਨਮ ਹੋਇਆ, ਅਤੇ ਉਸ ਵੇਲੇ ਸੰਸਾਰ ਵਿੱਚ ਆ ਕੇ ਫਿਰ ਮਾਤਾ ਦੇ ਸਰੀਰ ਦੇ ਵਿੱਚੋਂ, ਸਰੀਰ ਦੇ ਵਿੱਚੋਂ, ਦੁੱਧ ਦੇ ਵਿੱਚੋਂ ਤੈਨੂੰ ਕਹਿੰਦੇ ਇਹ ਤਾਕਤ ਮਿਲ ਗਈ। ਉਸ ਤੋਂ ਅੱਗੇ ਆਇਓ, 36 ਪ੍ਰਕਾਰ ਦੇ ਭੋਜਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੇ, ਅਤੇ ਜਦੋਂ ਵਡੇਪਾ ਆ ਗਿਆ, ਮੰਜੇ 'ਤੇ ਲੇਟੇ ਨੂੰ ਵੀ ਪਰਿਵਾਰ ਜਿਹੜਾ ਉਹਦੇ ਮੂੰਹ ਦੇ ਵਿੱਚ ਕਹਿੰਦੇ ਕਿ ਖੁਰਾਕ ਪਾ ਕੇ ਉਹਦਾ ਪਾਲਣ ਕਰਦਾ। ਇਹ ਸਾਰਾ ਕੁਝ ਮਾਂ ਦੇ ਉਧਰ ਤੋਂ ਲੈ ਕੇ ਪਰਿਵਾਰ ਦੇ ਜੀਆਂ ਵੱਲੋਂ ਮੰਜੇ 'ਤੇ ਪਏ ਦੀ ਸੇਵਾ ਕਰਨੀ, ਇਹ ਸਾਰਾ ਕੁਝ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਸਮਝਾਉਂਦੇ ਕਿ ਉਹ ਪਰਮਾਤਮਾ ਦਾ ਵੱਡਾ ਗੁਣ ਹੈ। ਜਿਨ੍ਹਾਂ ਦੇ ਉੱਪਰ ਇਹ ਗੁਣ ਨਹੀਂ ਹੁੰਦਾ ਪਰਮਾਤਮਾ ਦਾ, ਉਹਨਾਂ ਦਾ ਵਡੇਪਾ ਜਿਹੜਾ ਉਹ ਰੁਲ ਜਾਂਦਾ ਇਸ ਸੰਸਾਰ ਦੇ ਅੰਦਰ। ਅਤੇ ਸਤਿਗੁਰੂ ਜੀ ਨੇ ਸਮਝਾਇਆ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਵੀ ਪਰਮਾਤਮਾ ਨੇ ਮਾਂ ਦੇ ਦੁੱਧ, ਮਾਂ ਦੇ ਸਰੀਰ ਦੇ, ਮਾਂ ਦੇ ਰੂਪ ਅੰਦਰ ਇਸ ਸੰਸਾਰ ਵਿੱਚ ਸੰਭਾਲਿਆ, ਬਚਪਨ ਦੇ ਵਿੱਚੋਂ ਜਵਾਨੀ ਵਿੱਚ ਵੀ ਅਨੇਕਾਂ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਦੇ ਕੇ ਧਨ ਜੋਬਨ ਦੇ ਵਿੱਚ ਵੀ ਇਹਦੇ ਜੀਵਨ ਨੂੰ ਤੇਰੇ ਪਹੁੰਚਾਇਆ, ਵਡੇਪੇ ਦੇ ਵਿੱਚ ਵੀ ਪਰਿਵਾਰ ਵੱਲੋਂ ਮਦਦਗਾਰ ਬਣ ਕੇ ਪਰਮਾਤਮਾ ਨੇ ਉਹ ਵੀ ਰੂਪ ਦੇ ਅੰਦਰ ਤੇਰੀ ਸੰਸਾਰ ਵਿੱਚ ਪਰਵਰਿਸ਼ ਕੀਤੀ ਹੈ। ਜਦੋਂ ਅਸੀਂ ਬਚਨ ਪੜ੍ਹਦੇ, ਬਾਰ ਬਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁੱਖ ਸੂਦ, ਬਿਰਧ ਪਿਆ ਉੱਪਰ ਸਾਖ ਸਹਿਣ, ਮੁੱਖ ਪਿਆਓ ਬੈਠ ਕਉ ਦੇਣ। ਹੁਣ ਉੱਥੇ ਵੀ ਸਤਿਗੁਰਾਂ ਨੇ ਇਹੀ ਸਮਝਾਇਆ, ਬਾਰ ਬਿਵਸਥਾ ਤੁਜੈ ਪਿਆਰੇ ਦੂਧ, ਕਿ ਇਹ ਗੁਣ ਜਿਹੜਾ ਦੁੱਧ ਦੇ ਨਾਲ ਪ੍ਰੀਤੀ ਪੈ ਗਈ, ਇਹ ਵੀ ਪਰਮਾਤਮਾ ਨੇ ਤੇਰੇ ਉੱਪਰ ਬੜੀ ਵੱਡੀ ਬਖਸ਼ਿਸ਼ ਕੀਤੀ ਕਿ ਤੈਨੂੰ ਦੁੱਧ ਦੀ ਖੁਰਾਕ ਵੀ ਮਿਲੀ ਅਤੇ ਉਹਨੂੰ ਪਚਾਉਣ ਵਾਸਤੇ ਸਰੀਰ ਵੀ ਤੈਨੂੰ ਨਰੋਵਾ ਦਿੱਤਾ। ਫਿਰ ਜੋਬਨ ਦੇ ਵਿੱਚ ਆ ਕੇ ਬਾਰ ਬਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁੱਖ ਸੂਦ, ਜਵਾਨੀ ਦੇ ਵਿੱਚ ਵੀ ਤੈਨੂੰ ਅਨੇਕਾਂ ਸੁੱਖ ਸਹੂਲਤਾਂ ਸੁਵਿਧਾਵਾਂ ਦਿੱਤੀਆਂ, ਚੰਗਾ ਖਾਣਾ, ਚੰਗਾ ਪਹਿਨਣਾ, ਚੰਗਾ ਰਹਿਣਾ ਸਹਿਣਾ, ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿੰਦੇ ਤੈਨੂੰ ਭਾਈ ਬਖਸ਼ਿਆ ਹੈ। ਫਿਰ ਬਾਰ ਵਿਵਸਥਾ ਤੋਂ ਅੱਗੇ ਜਦੋਂ ਜਵਾਨੀ ਦੀ ਗੱਲ, ਇਸ ਤੋਂ ਅੱਗੇ ਬਿਰਧ ਪਿਆ ਉੱਪਰ ਸਾਖ ਸਹਿਣ, ਜਦੋਂ ਬਿਰਧ ਅਵਸਥਾ ਆ ਗਈ, ਉਦੋਂ ਵੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਤੈਨੂੰ ਮੰਜੇ ਦੇ ਉੱਪਰ ਲੇਟਿਆ ਸਰੀਰ ਨਕਾਰਾ ਹੋ ਗਿਆ, ਕਮਜ਼ੋਰ ਹੋ ਗਿਆ, ਬਿਮਾਰ ਰਹਿਣ ਲੱਗ ਪਿਆ, ਇੰਨੀ ਤਾਕਤ ਨਹੀਂ ਕਿ ਹੱਥ ਦੇ ਨਾਲ ਉੱਠ ਕੇ ਅਤੇ ਕੋਈ ਚੀਜ਼ ਫੜ ਕੇ ਵੀ ਖਾ ਸਕੇ। ਪਰ ਉਸ ਸਮੇਂ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਵੱਡਾ ਗੁਣ ਕਿ ਤੈਨੂੰ ਬਿਰਧ ਪਿਆ ਉੱਪਰ ਸਾਖ ਸਹਿਣ, ਜਿੰਨੇ ਤੇਰੇ ਪਰਿਵਾਰ ਸੰਬੰਧੀ ਨੇ ਉਹ ਵੀ ਤੇਰੇ ਮੂੰਹ ਦੇ ਵਿੱਚ ਮੁੱਖ ਪਿਆਓ ਬੈਠ ਕਉ ਦੇਣ, ਕਹਿੰਦੇ ਤੈਨੂੰ ਬੈਠੇ ਨੂੰ ਹੀ ਉੱਥੇ ਤੇਰੇ ਮੂੰਹ ਦੇ ਵਿੱਚ ਉਹ ਵਸਤੂਆਂ ਜਿਹੜੀਆਂ ਪਾ ਰਹੇ ਨੇ,
ਅਤੇ ਪਰਿਵਾਰ ਦੇ ਰੂਪ ਅੰਦਰ ਵੀ ਪਰਮਾਤਮਾ ਦਾ ਬੜਾ ਵੱਡਾ ਗੁਣ ਹੈ ਤੇਰੇ 'ਤੇ। ਅਤੇ ਦੂਜੀ ਗੱਲ, ਉਸ ਵੇਲੇ ਵੀ ਜਦੋਂ ਤੇਰੇ ਮੁੱਖ ਦੇ ਵਿੱਚ ਇਹ ਵਸਤੂਆਂ ਪੈਂਦੀਆਂ ਨੇ ਅਤੇ ਤੈਨੂੰ ਪਹੁੰਚਾਉਣ ਦੀ ਤਾਕਤ ਵੀ ਰੱਬ ਨੇ ਦਿੱਤੀ ਹੈ। ਇਸ ਕਰਕੇ ਗੁਰਦੇਵ ਜੀ ਸਮਝਾਉਂਦੇ, ਇਹ ਗੁਣ ਵੀ ਮਨੁੱਖਾ ਜਨਮ ਨੂੰ ਇਸ ਸੰਸਾਰ ਵਿੱਚ ਦੇਣਾ, ਮਨੁੱਖ ਜਨਮ ਦੇ ਵਿੱਚ ਬੰਦੇ ਤੇਰਾ ਆਉਣਾ, ਇਹ ਸਹੂਲਤਾਂ ਤੈਨੂੰ ਮਿਲਣੀਆਂ, ਇਹ ਪਰਮਾਤਮਾ ਦਾ ਬੜਾ ਵੱਡਾ ਗੁਣ ਹੈ। ਪਰ ਜਿਸ ਗੁਣ ਦੀ ਅੱਜ ਸਤਿਗੁਰਾਂ ਨੇ ਗੱਲ ਕੀਤੀ ਹੈ, ਉਹ ਹੈ ਵਿਕਾਰਾਂ ਦੇ ਵਿੱਚੋਂ ਕੱਢ ਕੇ, ਅਤੇ ਨਿਰੰਕਾਰ ਨੇ ਵਾਹਿਗੁਰੂ ਨੇ ਭਵਜਲ ਵਿੱਚੋਂ ਕੱਢ ਕੇ ਅਤੇ ਆਪਣੇ ਦਰ ਦੇ ਨਾਲ ਜੋੜਨਾ। ਕਿਉਂਕਿ ਪਰਉਪਕਾਰ ਕਈ ਤਰ੍ਹਾਂ ਦੇ ਹੁੰਦੇ ਨੇ, ਜਿਹੜੇ ਰੱਬ ਨੇ ਵੀ ਕੀਤੇ ਨੇ ਬੜੇ ਤਰ੍ਹਾਂ ਦੇ ਨੇ, ਪਰ ਇੱਥੇ ਜਿਹੜੀ ਗੁਣ ਦੀ ਗੱਲ ਚੱਲੀ, ਇਹ ਵਿਕਾਰਾਂ ਵਿੱਚੋਂ ਬੁਰਿਆਈਆਂ ਵਿੱਚੋਂ ਕੱਢ ਕੇ ਅਤੇ ਚੰਗਿਆਈ ਵਾਲੇ ਰਸਤੇ 'ਤੇ ਤੋਰ ਕੇ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ। ਸਤਿਗੁਰੂ ਜੀ ਇਹਦੇ ਬਾਰੇ ਜੋ ਸਮਝਾ ਰਹੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਟੋਡੀ ਮਹੱਲਾ ਪੰਜਵਾਂ, ਟੋਡੀ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ ਤੋਂ ਭਾਵ ਹੈ ਕਿ ਇਹ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਬਾਰਕ ਬਚਨ ਨੇ। ਘਰ ਪੰਜਵਾਂ ਦੋ ਪਦੇ, ਘਰ ਪੰਜਵਾਂ ਤੋਂ ਭਾਵ ਕਿ ਜਿਵੇਂ ਸੰਗੀਤ ਨਾਲ ਸੰਬੰਧਿਤ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਖਾਸ ਕਰਕੇ ਜਿਵੇਂ ਰਾਗ ਦੀ ਜਿਹੜੀ ਮਹਾਨਤਾ ਕਿ ਸ਼ਬਦ ਨੂੰ ਇਸ ਰਾਗ ਦੇ ਵਿੱਚ ਗਾਉਣਾ, ਜਿੱਥੇ ਟੋਡੀ ਰਾਗ ਵਿੱਚ ਗਾਉਣ ਦਾ ਜ਼ਿਕਰ ਹੈ, ਉੱਥੇ ਘਰ ਪੰਜਵਾਂ ਤੋਂ ਕੁਝ ਵਿਦਵਾਨ ਕਹਿੰਦੇ ਕਿ ਸੰਗੀਤ ਵਿੱਚ ਤਬਲੇ ਦੀ ਜੋੜੀ ਦੀ ਲੈ ਤਾਲ ਦੇ ਨਾਲ ਇਹਨੂੰ ਪੰਜਵੇਂ ਘਰ ਵਿੱਚ ਗਾਉਣਾ, ਕਿਉਂਕਿ ਇਹ ਘਰ ਜਿਹੜਾ ਇਹ ਤਬਲੇ ਦੀ ਲੈ ਤਾਲ ਦੇ ਨਾਲ ਸੰਬੰਧਿਤ ਹੈ, ਵੀ ਫਲਾਣੇ ਘਰ ਵਿੱਚ ਇਸ ਤਾਲ ਵਿੱਚ ਇਸ ਲੈ ਦੇ ਵਿੱਚ ਇਹਨੂੰ ਗਾਉਣ ਦਾ ਜ਼ਿਕਰ ਕਿ ਇਹ ਪੰਜਵੇਂ ਘਰ ਦੇ ਵਿੱਚ ਗਾਇਨ ਕਰਨਾ ਹੈ। ਦੋ ਪਦੇ ਦਾ ਭਾਵ ਦੋ ਪਦਿਆਂ ਤੋਂ ਬਾਅਦ ਇੱਕ ਗਿਣਤੀ ਆਉਂਦੀ ਹੈ, ਜਿਵੇਂ ਤੇ ਪਦੇ ਚੌ ਪਦੇ, ਇਸ ਤਰ੍ਹਾਂ ਇਹਦਾ ਭਾਵ ਇਹ ਹੁੰਦਾ ਹੈ ਕਿ ਜਿਵੇਂ ਦੋ ਪਦੇ ਆ ਗਿਆ, ਦੋ ਪੰਕਤੀਆਂ ਤੋਂ ਬਾਅਦ ਦੇ ਵਿੱਚ ਇੱਕ ਗਿਣਤੀ, ਚਾਰ ਪੰਕਤੀਆਂ ਤੋਂ ਬਾਅਦ ਦੇ ਵਿੱਚ ਦੋ ਗਿਣਤੀ, ਛੇ ਪੰਕਤੀਆਂ ਤੋਂ ਬਾਅਦ 'ਚ ਤਿੰਨ ਗਿਣਤੀ, ਅੱਠ ਪੰਕਤੀਆਂ ਤੋਂ ਬਾਅਦ ਦੇ ਵਿੱਚ ਜਿਹੜੀ ਆ ਚਾਰ ਗਿਣਤੀ। ਇਸੇ ਤਰ੍ਹਾਂ ਜਿਵੇਂ ਚੌਪਦੇ ਆਉਂਦਾ ਹੈ, ਅਸੀਂ ਚੌਪਈ ਸਾਹਿਬ ਵਿੱਚ ਪੜ੍ਹਦੇ ਹਾਂ, ਚਾਰ ਪੰਕਤੀਆਂ ਤੋਂ ਬਾਅਦ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਅੱਠਾਂ ਤੋਂ ਬਾਅਦ ਦੇ ਵਿੱਚ ਦੂਜੀ ਪੌੜੀ ਦੋ ਸ਼ਬਦ ਆਉਂਦਾ ਹੈ, ਬਾਰਾਂ ਤੋਂ ਬਾਅਦ ਦੇ ਵਿੱਚ ਤਿੰਨ ਆਉਂਦਾ, ਇਹਦਾ ਭਾਵ ਚੌਪਦੇ ਚਾਰ ਪਦਿਆਂ ਵਾਲੇ। ਇਹ ਸ਼ਬਦ ਜਿਹੜਾ ਦੋ ਪਦੇ, ਦੋ ਪਦੇ ਦਾ ਭਾਵ ਹੈ ਕਿ ਦੋ ਪੰਕਤੀਆਂ ਤੋਂ ਬਾਅਦ 'ਚ ਇੱਕ ਗਿਣਤੀ, ਚਾਰ ਤੋਂ ਬਾਅਦ 'ਚ ਦੋ ਗਿਣਤੀ ਹੈ। ਸਤਿਗੁਰੂ ਜੀ ਅੱਗੇ ਮੰਗਲਾ ਚਰਨ ਦਾ ਸੰਖੇਪ ਰੂਪ ਦਿੰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿ ਜਿਸ ਪਰਮਾਤਮਾ ਨੇ ਮੇਰੇ 'ਤੇ ਗੁਣ ਕੀਤਾ ਹੈ ਕਿ ਮੈਨੂੰ ਵਿਕਾਰਾਂ 'ਚੋਂ ਕੱਢਿਆ, ਉਹ ਪਰਮਾਤਮਾ ਕੋਈ ਬਹੁਤੇ ਨਹੀਂ ਹੈ, ਇੱਕ ਹੈ, ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ, ਦੋ ਨਹੀਂ ਹੈ। ਇਸੇ ਕਰਕੇ ਇੱਥੇ ਸ਼ਬਦ ਇੱਕ ਵਰਤ ਕੇ ਨਾਲ ਦੱਸਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ, ਉਹਦੇ ਗੁਣਾਂ ਨੂੰ ਜੇ ਧਾਰਨ ਕਰਨਾ ਹੈ, ਉਹਦੇ ਗੁਣਾਂ ਨਾਲ ਆਪਣੇ ਆਪ ਨੂੰ ਜੋੜਨਾ ਹੈ, ਅਤੇ ਫਿਰ ਜੁੜਨ ਦਾ ਇੱਕ ਹੀ ਵਸੀਲਾ ਹੈ, ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਪਰਮਾਤਮਾ ਨੂੰ ਗੁਰੂ ਦੇ ਮਿਲਾਪ ਤੋਂ ਬਿਨਾਂ ਅਸੀਂ ਨਹੀਂ ਮਿਲ ਸਕਦੇ। ਸਾਨੂੰ ਸਤਿਗੁਰਾਂ ਨੇ ਪਾਵਣ ਬਾਣੀ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਸਮਝਾਇਆ, ਜਿੱਥੇ ਮੂਲ ਮੰਤਰ ਵਿੱਚ ਵੀ ਸਮਝਾਇਆ ਹੈ, ਉੱਥੇ ਅਸੀਂ ਜਦੋਂ ਬਚਨ ਆਸਾ ਜੀ ਦੀ ਵਾਰ ਦੇ ਵੀ ਪੜ੍ਹਦੇ ਨੇ, ਹੁਣੇ ਰਾਗੀ ਸਿੰਘ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਕੇ ਗਏ ਨੇ, ਉੱਥੇ ਵੀ ਸਤਿਗੁਰਾਂ ਨੇ ਸਮਝਾਇਆ, ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਦੇ ਸਹਿਯੋਗ ਤੋਂ ਬਿਨਾਂ, ਸਤਿਗੁਰੂ ਦੀ ਕਿਰਪਾ ਤੋਂ, ਰਹਿਮਤ ਤੋਂ ਬਿਨਾਂ ਨਹੀਂ ਪਾ ਸਕਦੇ। ਕਿਉਂਕਿ ਸੰਸਾਰ ਵਿੱਚ ਹਰ ਇੱਕ ਦੇ ਜਿਹੜਾ ਢੰਗ ਤਰੀਕਾ ਹੈ ਕਿਸੇ ਚੀਜ਼ ਨੂੰ ਪਾਉਣ ਦਾ, ਜਿਵੇਂ ਕੁਝ ਹੁਨਰ ਨੇ ਉਹਨਾਂ ਨੂੰ ਉਸਤਾਦ ਤੋਂ ਬਿਨਾਂ ਸ਼ਾਗਿਰਦ ਬਣ ਕੇ ਨਹੀਂ ਪਾਇਆ ਜਾ ਸਕਦਾ। ਜਿਵੇਂ ਕੋਈ ਵੀ ਦਸਤਕਾਰੀ ਹੈ, ਅਸੀਂ ਚਾਹੇ ਸੰਗੀਤ ਦੀ ਗੱਲ ਕਰ ਲਈਏ, ਕਿਸੇ ਦਸਤਕਾਰੀ ਜਿਹੜਾ ਕਿੱਤਾ ਉਹਦੀ ਗੱਲ ਕਰ ਲਈਏ, ਕੋਈ ਵੀ ਜਿਹੜਾ ਉਹਦੇ ਵਿੱਚ ਉਸਤਾਦ ਤੋਂ ਬਿਨਾਂ, ਸਹਿਯੋਗ ਤੋਂ ਬਿਨਾਂ ਜਿਹੜਾ ਉਹ ਹੁਨਰ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ।
ਇਸੇ ਤਰ੍ਹਾਂ ਹੀ ਪਰਮਾਤਮਾ ਦੇ ਮਿਲਾਪ ਦੀ ਵੀ ਜਦੋਂ ਗੱਲ ਚੱਲਦੀ ਹੈ ਤੇ ਗੁਰਦੇਵ ਜੀ ਸਮਝਾਉਂਦੇ ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ। ਕਿਉਂ ਨਹੀਂ ਪਾਇਆ? ਕਿਉਂਕਿ ਪਰਮਾਤਮਾ ਨੂੰ ਜਾਣਨ ਵਾਲਾ ਹੀ ਸਾਨੂੰ ਜਾਣੂ ਕਰਵਾ ਸਕਦਾ ਹੈ, ਪਰਮਾਤਮਾ ਨਾਲ ਮਿਲਿਆ ਹੋਇਆ ਹੀ ਸਾਨੂੰ ਮਿਲਾ ਸਕਦਾ ਹੈ। ਜਿਵੇਂ ਜਿਹੜੇ ਕਿੱਤੇ ਨੂੰ ਅਸੀਂ ਸਿੱਖਣਾ ਹੈ ਉਹਦੇ ਵਿੱਚ ਜਿਹੜਾ ਪ੍ਰਵੀਨ ਹੋਵੇ ਉਹੀ ਉਸਤਾਦ ਸਾਨੂੰ ਉਸ ਕਿੱਤੇ ਦੇ ਨਾਲ ਜੋੜ ਸਕਦਾ ਹੈ। ਜਿਵੇਂ ਕੋਈ ਚੰਗਾ ਡਾਕਟਰ ਆਪ ਜਾਣੂ ਹੈ, ਹਿਕਮਤ ਤੋਂ ਵੈਦ ਜਾਣੂ ਹੈ, ਉਹੀ ਸਾਨੂੰ ਚੰਗਾ ਵੈਦ ਅਤੇ ਡਾਕਟਰ ਬਣਾ ਸਕਦਾ ਹੈ, ਉਸ ਹੁਨਰ ਨਾਲ ਜੋੜ ਸਕਦਾ ਹੈ। ਅਧੂਰਾ ਬੰਦਾ ਕਦੀ ਦੂਜੇ ਨੂੰ ਨਹੀਂ ਪੂਰੇ ਦੇ ਨਾਲ ਜੋੜ ਸਕਦਾ। ਇਸੇ ਕਰਕੇ ਜਦੋਂ ਪੂਰੇ ਦੀ ਗੱਲ ਚੱਲਦੀ ਹੈ, ਜਿਵੇਂ ਪਰਮਾਤਮਾ ਵੀ ਪੂਰੇ ਨੇ, ਜਦੋਂ ਸੁਖਮਨੀ ਸਾਹਿਬ ਜੀ ਦੇ ਅਸੀਂ ਸਲੋਕ ਪੜ੍ਹਦੇ ਪੂਰਾ ਪ੍ਰਭ ਆਰਾਧਿਆ, ਉੱਥੇ ਅਧੂਰੇ ਰੱਬ ਵੀ ਬੜੇ ਬਣੇ ਨੇ ਸੰਸਾਰ ਅੰਦਰ। ਅਧੂਰੇ ਨੂੰ ਰੱਬ ਨਹੀਂ ਮੰਨਣਾ, ਉੱਥੇ ਪੂਰਾ ਪ੍ਰਭ ਆਰਾਧਿਆ, ਪੂਰੇ ਪ੍ਰਭ ਦੇ ਪਰਮਾਤਮਾ ਦੇ ਮਿਲਾਪ ਦੀ ਗੱਲ ਚੱਲਦੀ ਹੈ। ਅਤੇ ਨਾਲ ਫਿਰ ਉਹਨੂੰ ਮਿਲਣ ਵਾਸਤੇ ਵੀ ਸਮਝਾਇਆ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਉਸ ਪਰਮਾਤਮਾ ਨੂੰ ਜਦੋਂ ਪੂਰੇ ਗੁਰੂ ਦੇ ਰਾਹੀਂ ਤੂੰ ਜਪੇਗਾ ਤੇ ਉਹ ਤੈਨੂੰ ਨੇੜੇ ਹੀ ਪ੍ਰਤੀਤ ਹੋਵੇਗਾ। ਰੱਬ ਜੀ ਨੂੰ ਗੁਰੂ ਸਾਹਿਬ ਜੀ ਕਣ ਕਣ ਵਿੱਚ ਵੱਸਦਾ ਵਿਖਾ ਦੇਣਗੇ। ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਉਹ ਪਰਮਾਤਮਾ ਇੱਕ ਹੈ ਤੇ ਮਿਲਦਾ ਸਤਿਗੁਰਾਂ ਦੇ ਰਾਹੀਂ ਹੈ। ਅੱਗੇ ਸਤਿਗੁਰੂ ਜੀ ਸ਼ਬਦ ਅੰਦਰ ਸਮਝਾਉਂਦੇ, ਐਸੋ ਗੁਣ ਮੇਰੋ ਪ੍ਰਭ ਜੀ ਕੀ ਨਾ, ਕਿ ਜੋ ਪਰਮਾਤਮਾ ਜੀ ਇੱਕ ਨੇ ਸਤਿਗੁਰਾਂ ਦੁਆਰਾ ਮਿਲਦੇ ਨੇ, ਅੱਜ ਉਸ ਪਰਮਾਤਮਾ ਨੇ ਮੇਰੇ 'ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਮੇਰੇ ਪ੍ਰਭੂ ਨੇ, ਮੇਰੇ ਮਾਲਕ ਅਕਾਲ ਪੁਰਖ ਨੇ ਮੇਰੇ 'ਤੇ ਇੱਕ ਗੁਣ, ਮੇਰੇ 'ਤੇ ਇੱਕ ਉਪਕਾਰ ਜਿਹੜਾ ਬਹੁਤ ਵੱਡਾ ਕੀਤਾ ਹੈ। ਕਿਹੜਾ ਜੀ? ਪੰਚ ਦੋਖ ਆਰ ਅਹੰ ਰੋਗ। ਪੰਜ ਦੋਖ ਜਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਕਾਰ, ਜਿਹਨੂੰ ਬੁਰਿਆਈਆਂ ਕਹਿ ਦਿੰਦੇ। ਸਤਿਗੁਰੂ ਜੀ ਕਹਿੰਦੇ ਵੱਡਾ ਪਰਉਪਕਾਰ ਇਹ ਕੀਤਾ ਵੀ ਇਹ ਪੰਜੇ ਦੋਖ ਅਤੇ ਹੰਕਾਰ ਹਉਮੈ ਜਿਹੜੀ ਹੈ ਇਹ ਤਨ ਅਤੇ ਸਗਲ ਦੂਰ ਕੀ ਨਾ, ਮੇਰਾ ਇਹ ਜਿਹੜਾ ਤਨ ਹੈ ਨਾ ਇਹਦੇ ਉੱਤੇ ਰੋਜ਼ ਹੀ ਹਮਲਾ ਕਰਦੇ ਸੀ ਇਹ ਵਿਕਾਰ ਬੁਰਿਆਈਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ, ਚੱਲਦਿਆਂ ਕਦੀ ਇੱਕ ਇੱਕ ਵਿਕਾਰ ਮੇਰੇ 'ਤੇ ਹਮਲਾ ਕਰਦਾ, ਕਦੀ ਦੋ ਦੋ ਇਕੱਠੇ, ਕਦੀ ਤਿੰਨ ਅਤੇ ਕਦੀ ਪੰਜੇ ਦੇ ਪੰਜੇ ਆ ਕੇ ਹਮਲਾ ਕਰ ਦਿੰਦੇ ਨੇ। ਪਰ ਅੱਜ ਸ਼ੁਕਰਾਨਾ ਹੈ ਵਾਹਿਗੁਰੂ ਜੀ ਦਾ ਕਿ ਜਿਨ੍ਹਾਂ ਨੇ ਮੇਰੇ 'ਤੇ ਉਪਕਾਰ ਕਰਦਿਆਂ ਪੰਚ ਦੋਖ ਆਰ ਅੰਗ ਰੋਗ ਇਹ ਬੁਰਿਆਈਆਂ ਸਾਰੀਆਂ ਇਹ ਤਨ ਅਤੇ ਸਗਲ ਦੂਰ ਕੀ, ਜਿੰਨੀਆਂ ਬੁਰਿਆਈਆਂ, ਨਿੰਦਿਆ, ਬਖੀਲੀ, ਚੁਗਲੀ, ਦਵੈਤ, ਈਰਖਾ, ਸਾਰਾ ਕੁਝ ਹੀ ਜਿਹੜਾ ਇਹਨਾਂ ਦਾ ਬੜਾ ਵੱਡਾ ਕੋੜਮਾ ਇਹਨਾਂ ਦਾ। ਇਸੇ ਕਰਕੇ ਗੁਰਦੇਵ ਜੀ ਕਹਿੰਦੇ ਵੱਡੀ ਕੌਮ ਵਸ ਭਾਗੇ ਨਾਹੀਂ, ਇਹਨਾਂ ਦੀ ਜਿਹੜੀ ਕੌਮ ਬਹੁਤ ਵੱਡੀ ਇਹਨਾਂ ਵਿਕਾਰਾਂ ਦੀ, ਇਹ ਕਿਸੇ ਦੇ ਵਸ ਵਿੱਚ ਵੀ ਨਹੀਂ ਆਉਂਦੀ ਅਤੇ ਭਾਗੇ ਨਾਹੀਂ ਕਹਿੰਦੇ ਭੱਜਦੀ ਵੀ ਨਹੀਂ ਹੈ। ਜੇ ਇਹਨਾਂ ਨੂੰ ਭਜਾਉਣ ਦਾ ਯਤਨ ਕਰੀਏ ਭੱਜਦੇ ਨਹੀਂ ਹੈ, ਬੜਾ ਯਤਨ ਕਰਦੇ ਵੀ ਅਸੀਂ ਵਿਕਾਰਾਂ ਨੂੰ ਭਜਾ ਦਈਏ, ਸਤਿਗੁਰੂ ਦੇ ਸਹਿਯੋਗ ਤੋਂ ਬਿਨਾਂ ਨਹੀਂ ਇਹ ਭੱਜਦੇ। ਅਤੇ ਸਤਿਗੁਰੂ ਜੀ ਸਮਝਾਉਂਦੇ ਪਰ ਜਦੋਂ ਪਰਮਾਤਮਾ ਦੀ ਰਹਿਮਤ ਹੋ ਗਈ, ਪਰਮਾਤਮਾ ਨੇ ਸਾਰੀਆਂ ਬੁਰਿਆਈਆਂ ਮੇਰੇ ਵਿੱਚੋਂ ਕੱਢ ਦਿੱਤੀਆਂ, ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ, ਕਿ ਸਾਰੇ ਬੰਧਨ ਜਿਹੜੇ ਮਾਇਆ ਨੇ, ਵਿਕਾਰਾਂ ਨੇ, ਇਹਨਾਂ ਨੇ ਪਾਏ ਸੀ, ਮੈਨੂੰ ਬੱਧਾ ਸੀ ਇਹਨਾਂ ਵਿਕਾਰਾਂ ਨੇ ਚੰਗੀ ਤਰ੍ਹਾਂ। ਹੁਣ ਪਰਮਾਤਮਾ ਨੇ ਜਦੋਂ ਗੁਣ ਮੇਰੇ 'ਤੇ ਕੀਤਾ, ਬੰਧਨ ਤੋਰ ਸ਼ੋਰ ਵਿਖਿਆ ਤੇ, ਇਹ ਬੰਧਨਾਂ ਦੀਆਂ ਰੱਸੀਆਂ ਜਿਹੜੀਆਂ ਜੰਜੀਰਾਂ ਸਨ ਇਹ ਤੋੜ ਦਿੱਤੀਆਂ, ਯੈਰ ਰੂਪੀ ਪਦਾਰਥਾਂ ਦੀਆਂ ਇਹ ਸਾਰੀਆਂ ਬੰਦਿਸ਼ਾਂ ਤੋੜ ਦਿੱਤੀਆਂ ਨੇ। ਗੁਰ ਕੋ ਸ਼ਬਦ ਮੇਰੇ ਹੀ ਅਰੈ ਦੀਨ, ਅਤੇ ਗੁਰੂ ਦਾ ਸ਼ਬਦ ਜਿਹਦੇ ਰਾਹੀਂ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਪਰਮਾਤਮਾ ਨੇ ਆਪ ਹੀ ਉਹ ਗੁਰੂ ਦਾ ਸ਼ਬਦ ਗੁਰੂ ਦੇ ਰਾਹੀਂ ਮੇਰੇ ਹਿਰਦੇ 'ਚ ਟਿਕਾ ਕੇ ਮੇਰੇ ਮਾਇਆ ਵਿਕਾਰਾਂ ਰਸਾਂ ਦੇ ਬੰਧਨ ਜਿਹੜੇ ਨੇ ਤੋੜ ਦਿੱਤੇ ਨੇ। ਅਤੇ ਇਹ ਬਖਸ਼ਿਸ਼ ਕਰਦਿਆਂ ਗੁਰੂ ਜੀ ਕਹਿੰਦੇ ਵੀ ਪਰਮਾਤਮਾ ਨੇ ਵੱਡਾ ਦਿਲ ਕੀਤਾ, ਕਿਉਂਕਿ ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ। ਰੂਪ ਦਾ ਭਾਵ ਸੁਹੱਪਣ, ਗੁਣਾਂ ਦੇ ਸੁਹੱਪਣ, ਅਨਰੂਪ ਦਾ ਭਾਵ ਹੈ ਕਿ ਵਿਕਾਰਾਂ ਦੀ ਕੁਰੂਪਤਾ।
ਕਹਿਣ ਲੱਗੀ ਉਦੋਂ ਮੇਰਾ ਗੁਣ ਅਵਗੁਣ ਨਹੀਂ ਵੇਖਿਆ ਸਤਿਗੁਰਾਂ ਨੇ ਕਿ ਵਾਹਿਗੁਰੂ ਨੇ ਕਿੰਨੇ ਕਿਹਾ, ਪਰ ਉਹਨਾਂ ਨੇ ਬਖਸ਼ਿਸ਼ਾਂ ਦੇ ਨਾਲ ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ, ਉਹਨਾਂ ਨੇ ਮੇਰੇ 'ਤੇ ਇੰਨੀ ਬਖਸ਼ਿਸ਼ ਕੀਤੀ ਵੀ ਆਪਣੇ ਨਾਮ ਪ੍ਰੇਮ ਦੇ ਰੰਗ ਦੇ ਨਾਲ ਮੈਨੂੰ ਰੰਗ ਦਿੱਤਾ, ਭਿਉਂ ਦਿੱਤਾ, ਅਤੇ ਮੇਰੇ ਕੋਈ ਵੀ ਅਵਗਣ ਗੁਣ ਨਹੀਂ ਵੇਖੇ, ਆਪਣੀ ਦਿਆਲਤਾ ਦੇ ਨਾਲ ਪਿਆਰ ਨਾਲ ਬਖਸ਼ਿਆ ਹੈ। ਪੇਖਿਓ ਲਾਲਣ ਪਾਟ ਬੀਚ ਖੋਏ, ਅਣਦ ਚਿੱਤਾ ਹਰ ਖੇ ਪਤੀ ਨਾ। ਹੁਣ ਜਦੋਂ ਬੁਰਿਆਈਆਂ ਖਤਮ ਕਰ ਦਿੱਤੀਆਂ ਵਾਹਿਗੁਰੂ ਨੇ, ਅਤੇ ਸਤਿਗੁਰੂ ਜੀ ਕਹਿੰਦੇ ਪੇਖਿਓ ਲਾਲਣ ਪਾਟ ਬੀਚ ਖੋਏ, ਜਿਹੜੇ ਕਦੇ ਵਿਕਾਰਾਂ ਨੇ ਪਰਦੇ ਬਣਾਏ ਸੀ ਨਾ ਮੇਰੇ ਅਤੇ ਪਰਮਾਤਮਾ ਦੇ ਵਿਚਕਾਰ, ਉਹ ਹੁਣ ਮੈਂ ਸਾਰੇ ਪਰਦੇ ਦੂਰ ਕਰਕੇ ਜਦੋਂ ਪਰਮਾਤਮਾ ਨੂੰ ਵੇਖਿਆ ਅਤੇ ਪਰਮਾਤਮਾ ਦੇ ਦੀਦਾਰ ਹੋਣ ਨਾਲ ਆਨੰਦ ਚਿੱਤਾ ਹਰ ਖੇ ਪਤੀਨ, ਮੇਰੇ ਚਿੱਤ ਵਿੱਚ ਮੇਰੇ ਹੁਣ ਮਨ ਵਿੱਚ ਖੁਸ਼ੀ ਹਰਖ ਪੈਦਾ ਹੋ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰੋ ਤਿਸ ਹੀ ਕੋ ਧੀਨ। ਗੁਰਦੇਵ ਜੀ ਕਹਿੰਦੇ ਹੁਣ ਇੰਨੀ ਕਿਰਪਾ ਹੋ ਗਈ ਕਿ ਇਹ ਜਿਹੜਾ ਮੇਰਾ ਹਿਰਦਾ ਰੂਪੀ ਸਰੀਰ ਰੂਪੀ ਵਿਕਾਰਾਂ ਦਾ ਘਰ ਬਣ ਗਿਆ ਸੀ ਨਾ, ਹੁਣ ਇਹ ਪਰਮਾਤਮਾ ਦਾ ਘਰ ਬਣ ਗਿਆ, ਹੁਣ ਪਰਮਾਤਮਾ ਦਾ ਨਾਮ ਇਹਦੇ ਵਿੱਚ ਟਿਕ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਇਹ ਘਰ ਹੁਣ ਪਰਮਾਤਮਾ ਦਾ ਘਰ ਬਣ ਗਿਆ, ਹਿਰਦੇ ਵਿੱਚ ਪਰਮਾਤਮਾ ਜੀ ਵੱਸ ਗਏ। ਸੋ ਠਾਕੁਰ, ਹੁਣ ਉਹੀ ਮੇਰੇ ਸਰੀਰ ਅਤੇ ਮਨ ਦਾ ਘਰ ਰੂਪੀ ਘਰ ਦਾ ਸਰੀਰ ਦਾ ਮਾਲਕ ਹੈ। ਤਿਸ ਹੀ ਕੋ ਧੀਨ, ਅਤੇ ਮੈਂ ਉਹਦੇ ਹੀ ਅਧੀਨ ਹੈ, ਉਹ ਮੇਰਾ ਮਾਲਕ ਹੈ ਅਤੇ ਮੈਂ ਉਹਦਾ ਸੇਵਕ ਹਾਂ, ਹੁਣ ਰੱਬ ਮੇਰਾ ਮਾਲਕ ਬਣ ਗਿਆ। ਅੱਗੇ ਮੈਂ ਕਹਿੰਦਾ ਸਾਂ ਵੀ ਇਹ ਮੇਰਾ ਘਰ ਹੈ, ਮੇਰਾ ਤਨ ਹੈ, ਮੇਰਾ ਹਿਰਦਾ ਹੈ, ਪਰ ਹੁਣ ਇਹ ਰੱਬ ਦਾ ਘਰ ਬਣ ਗਿਆ ਅਤੇ ਮੈਂ ਉਹਦਾ ਦਾਸ ਬਣ ਕੇ ਕਹਿੰਦਾ ਕਬੀਰ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸੋ ਇਹ ਤਾਂ ਬੰਦਾ ਕਹਿੰਦਾ ਹੈ ਜਦੋਂ ਗੁਰੂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਇਹੋ ਜਿਹਾ ਗੁਣ ਇਹੋ ਜਿਹੀ ਵਡਿਆਈ ਸਾਡੀ ਝੋਲੀ ਵਿੱਚ ਪੈ ਜਾਵੇ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ, ਇਹੋ ਜਿਹਾ ਉਪਕਾਰ ਸਾਡੇ ਉੱਪਰ ਵੀ ਵਾਹਿਗੁਰੂ ਦਾ ਹੋ ਜਾਵੇ, ਸਾਡਾ ਵੀ ਜੀਵਨ ਬੁਰਿਆਈਆਂ ਤੋਂ ਚੰਗਿਆਈਆਂ ਵਾਲੇ ਪਾਸੇ ਚੱਲੇ, ਉਹਦੇ ਲਈ ਉਚਾਰਨ ਕਰੀਏ ਜੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਵਣਿਆਈਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ

ਸੁਖ ਮਨਿ ਆਏ ਵਸਿਆ। ਜਨੀਸ਼ਾਂ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਉਤੇਤਾ, ਕਰ ਸੁਭਾਗ ਹੈ ਕਰ ਸੁਭਾਗ ਹੈ, ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਸਿੱਖੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਜਿਸਕੇ ਤੇ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਉਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਬਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗਾਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਵਾਬ ਪਾਤਸ਼ਾਹ ਜੀ ਆਪ ਜੀ ਨੇ ਪਾਰ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਰਿਚਮਿੰਡ ਪਲਾਈਵੁੱਡ ਕੰਪਨੀ ਅਤੇ ਸਮੂਹ ਵਰਕਰਾਂ ਵੱਲੋਂ ਰਲ ਮਿਲ ਕੇ ਕੰਪਨੀ ਦੀ ਚੜ੍ਹਦੀ ਕਲਾ ਸਮੂਹ ਵਰਕਰਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਆਪ ਜੀ ਦੇ ਪਾਵਨ ਚਰਨ ਪਰਸਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਹਰ ਸਾਲ ਦੀ ਤਰ੍ਹਾਂ ਕਰਵਾ ਰਹੇ ਨੇ ਸਮੂਹ ਵਰਕਰ ਪਰਿਵਾਰਾਂ ਦੇ ਸਿਰ 'ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ 'ਚ ਪ੍ਰਦਾਨ ਕਰਨੀ ਕੰਪਨੀ ਦੀ ਸਦਾ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਸਮੂਹ ਵਰਕਰਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਤਿੰਨੋਂ ਦੇ ਰਲ ਮਿਲ ਕੇ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ ਅੱਖਰ ਵਾਧਾ ਕਾਟਾ ਪ੍ਰਤਿਗ ਮਾਫ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਪਾਠੀ ਸਿੰਘਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੇ ਬਾਲ ਬੁੱਧ ਬਖਸ਼ਿਸ਼ ਕਰਨੇ ਜੀ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਬਈ ਅਕਾਲ ਕੀ ਤਬ ਚਲਾਇਓ ਪੰਥ ਸਭ

ਨਾਲ ਕੇ ਵੋ ਸਚਿਆਰਾ ਹੋਈ ਆ ਕੇ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁੱਖ ਪਾਈ ਆਹ ਇੱਕ ਨਾ ਹੁਕਮੀ ਬਖਸ਼ੀ ਸਾਇਕ ਹੁਕਮੀ ਸਦਾ ਭਵਾਈ ਆਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝਾ ਤਾਂ ਹਉਮੈ ਕਹੇ ਨਾ ਕੋਏ

ਪਾਈ। ਤੀਰਥ ਨਾਵਾਂ ਜੇ ਤੇ ਸੁਭਾਵਾ, ਬਿਣ ਭਾਣੇ ਕਹਿ ਨਾਇ ਕਰੀ ਜੇ ਤੀ ਸ੍ਰਿਠ ਉਪਾਈ। ਵੇਖਾ ਬਿਣ ਕਰਮਾ ਕਹਿ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਕੁ ਗੁਰ ਕੀ ਸਿੱਖ ਸੁਣੀ ਗੁਰਾਇਕ।

ਹਵਾ ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ, ਦੋਸੀ ਦੋਸਤ ਰੇ ਨਾਨਕ, ਨਿਰ ਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ, ਸੁਣੈ ਸਿੱਧ ਪੀਰ ਸਰਨਾਥ, ਸੁਣੈ ਧਰਤਵਲ ਆਕਾਸ, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮ ਇੰਦ, ਸੁਣੈ ਮੁਖ ਸਾਲਾ ਹਣਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਬੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸਨਾਨ, ਸੁਣੈ ਪੜ ਪੜ ਪਾਵਹਿ ਮਾਣ, ਸੁਣੈ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤ ਸਾਹ, ਸੁਣੈ ਅੰਦੇ ਪਾਵਹਿ ਰਾਹੋ, ਸੁਣੈ ਹਾਥ ਹੋਵੈ ਅਸਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾ ਰੇ ਸਾਧਾਰ, ਮੰਨੈ ਤਰੇ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹੈ ਦਰ ਦਾ ਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਦਾਨ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਵਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ,
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ, ਸਵਾਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਤਿਥ ਵਾਰ ਕਵਣ, ਸਿਰ ਉੱਤੀ ਮੋਹ ਕਵਣ, ਜਿਤ ਹੋਆ ਆਕਾਰ, ਬੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ, ਤਿਥ ਵਾਰ ਨਾ ਜੋਗੀ ਜਾਣੈ ਰੁਤ ਮਹੋ ਨਾ ਕੋਈ, ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ, ਵੱਡੀ ਨਾਈ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸਹਸ ਅਠਾਰਾਂ ਕਹਿਣ ਕਤੇਬਾ, ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਬਹਾ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗਿਰਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਵਿਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਮ, ਏਵੜ ਉੱਚਾ ਹੋਵੈ ਕੋਏ, ਤੇ ਸੂਚੇ ਕਹੁ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋਦ ਅਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੀਤੀਆ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਪੇ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ, ਨਾਨਕ ਪਾਤ ਸਾਹੀ ਪਾਤ ਸਾਹੋ, ਮੁੱਲ ਗੁਣ ਮੁੱਲਵਾ ਪਾਰ, ਮੁੱਲਵਾ ਪਾਰੀਏ ਮੁੱਲ ਭੰਡਾਰ, ਮੁੱਲ ਆਵੈ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪਰਵਾਨ, ਮੁੱਲ ਬਖਸੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਵਰਮੈ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇੱਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕਹਿ, ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ ਵਾਜੇ, ਨਾਦ ਅਨੇਕ ਸੰਖ ਕੀਤੇ ਵਾਵਣ ਹਾਰੇ,
ਕੀਤੀ ਰਾਗ ਪਰੀ ਸਿਓ ਕਹੀਅਨ ਕੀਤੀ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੁਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਭੰਡਾ ਕਾਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੈਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਾਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾਸਾਦ ਸੰਜੋਗ ਬਿਜੋਗ ਦੁਇਕਾਰ ਚਲਾਵਹਿ ਲਿਖੈ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵ ਤਿਸ ਭਾਵੈ ਤਿਵੈ ਚਲਾਵੈ ਜੇਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਾਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵ ਵੇਸ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤਨ ਰਿੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕੇ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ
ਪਛਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜੈਵ ਜੈਵ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਾਵਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਵਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ।

ਤੁਹਾਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿੱਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੈਨਰ ਝਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਔਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਏ ਆਖ ਧੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਵਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜਨ ਤੋ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊਡਾ ਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਵੱਲ ਜਾਈਐ ਤੀਰਾਂ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਾਹਿਬ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆ

0: ਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਂ ਹੈ ਤੁਝ ਵਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਵਰ ਨ ਕੋਏ ਤੂੰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੇ ਭੇਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੈ ਮਨ ਏਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣਵਤ ਨਾਨਕ ਤਿਨਕੀ ਸਰਣਾ ਜੇ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਾਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਜੀਅੜ ਸਮਾਲੀਅਨ ਦੇਖੇ ਗਾ ਦੇ ਵਣਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁ ਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਤਿਥੀ ਵਾਰੀ ਮੋਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਬ ਨੈਣ ਨਨ ਨੈਣ ਇਹ ਤੋਹੇ ਕਹ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ ਅੰਧਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਤੇ ਤੀਰੈ ਨਾਏ ਬਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜਿਉ ਚੱਲਹਿ ਚੁੱਭੈ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲਕੀ ਬੇਲਾ ਇਹਾ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਦੀ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਓ ਹਰ ਬਿਨ ਜੀਓ ਜਲ ਵੱਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨ ਆਵੈ ਨਾਓ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਸੋ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨ ਆਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਓ ਕੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਨਾਨਕ ਕਾਗਦ ਲਖਮਣ ਪੜ ਪੜ ਕੀਚੈ ਭਾਓ ਮਸੂ ਤੋਟ ਨਾ ਆਵੇ ਲੇਖਣ ਪੌਣ ਚਲਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਬਾਟ ਚਲਾਈਆ ਲਿਖੈ ਸੁਣ ਵੇਖਾਓ ਲਿਖੈ ਸਾਹ ਲਵਾਈ ਹੈ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆ ਸਿਉ ਕਿਆ ਰੀਸ ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਰ ਊਤਮ ਕਹੀ ਹੈ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕਹਿ ਘੱਟ ਨਾਮ ਨਿਵਾਸ ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਮਾਣ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਭਾਵ ਹੈ ਸੇ ਭਲੇ ਹੋਰ ਕਹਿ ਕਹਿਣ ਬਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੇ ਵਖਾਣ ਹੈ ਜੇਤੜੇ ਹੋ ਤਿੰਨ ਵਲਿਹਾਰੈ ਜਾਓ ਤਾਂ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨ ਵਾਸ ਤਾਂ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲੇ ਵਡਿਆਈਆ ਸਦ ਖੁਸ਼ੀਆ ਸਦ ਚਾਓ ਤਿੰਨ ਮੁਖ ਟਿਕੇ ਨਿਕਲੇ ਜਿਨ ਮਨ ਸੱਚਾ ਨਾਓ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਬਾਉ ਦੁਆਓ ਇੱਕ ਆਵੈ ਇੱਕ ਜਾਹੇ ਉੱਠ ਰੱਖੀਐ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਣ ਨਾਵੈ ਵਿਕਾਰ ਭੈ ਤੇਰੇ ਡਰ ਅਗਲਾ ਖਪ ਖਪ ਚਿਜੈ ਦੇ ਨਾਮ ਜਿਨ੍ਹਾਂ ਸੁਲਤਾਨ ਖਾਨ ਉਹਦੇ ਡਿੱਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਕਾਗਦ ਕੀਏ ਛੱਤੇ ਅੰਮ੍ਰਿਤ ਭਾਉ ਏਕ ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਾਓ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਰਮ ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜ੍ਹੈ ਤਨ ਪੀੜੀਏ, ਮਨ ਮਹਿ ਚੱਲੇ ਵਿਕਾਰ, ਰਹਾਓ ਘਰ ਮੰਦਰ, ਖੁਸ਼ੀ ਨਾਮ ਕੀ ਨਦਰ, ਤੇਰੀ ਪਰਿਵਾਰ, ਹੁਕਮ ਸੋਈ ਤੁਧ ਭਾਵ ਸੀ, ਹੋ ਰਾਖਣ ਬਹੁਤ ਪਾਰ, ਨਾਨਕ ਸੱਚਾ ਪਾਤ ਸਾਹੋ, ਪੂਛ ਨ ਕਰੇ ਵਿਚਾਰ, ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿੱਤ ਸੁੱਤੈ ਤਨ ਪੀੜੀਏ, ਮਨ ਮਹਿ ਚੱਲੇ ਵਿਕਾਰ, ਰਹਾਓ ਸ੍ਰੀ ਰਾਗ ਮਹੱਲਾ ਪਹਿਲਾ, ਕੁੰਗੂ ਕੀ ਕਾਇਆ, ਕਰਤਨਾ ਕੀ ਲਲਿਤਾ, ਅਗਰ ਬਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ, ਓਤ ਮਤੀ ਸਾ ਲਾਹਣਾ, ਸੱਚ ਨਾਮ ਗੁਣਤਾਸ, ਬਾਬਾ ਹੋਰ ਮਤ ਹੋਰ ਹੋਰ, ਜੇ ਸੌ ਵੈਰ ਕਮਾਈਏ, ਕੂੜੇ ਕੂੜਾ ਜੋਰ, ਰਹਾਓ ਪੂਜ ਲੱਗੇ ਪੀਰ, ਆਖੀਏ ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾ ਪਤ ਲਿਖੈ ਨਾ ਪਵੇ ਸਭਾ ਪੂਜ ਖੁਆਰ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ, ਉਨਾ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ, ਨਾਉ ਪੂਜੀਏ ਨਾਉ ਮੰਨੀਏ, ਅਖੰਡ ਸਦਾ ਸੱਚ ਸੋਏ, ਖੇਹੂ ਖੇਹਰ ਲਾਈਏ ਤਾ ਜੀਉ ਕਿਹਾ ਹੋਏ, ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰੈ ਦਰ ਗਇਆ ਕਿਆ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਗੁਣਵੰਤੀ ਗੁਣ ਬੀਥਰੈ ਔਗਣਵੰਤੀ ਝੂਰ, ਜੇ ਲੋੜਹਿ ਵਰ ਕਾਮਣੀ ਨਹਿ ਮਿਲੀਏ ਫਿਰ ਕੂਰ, ਨਾ ਬੇੜੀ ਨਾ ਤੁਲੜਾ ਨਾ ਪਾਈਏ ਫਿਰ ਦੂਰ, ਮੇਰੇ ਠਾਕੁਰ ਪੂਰੇ ਤਾਕਤ ਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ, ਰਹਾਓ ਹਰ ਮੰਦਰ ਪ੍ਰਭ ਹਰ ਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ, ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰਿਸਾਲ, ਬਿਨ ਪੌੜੀ ਗੜ ਕਿਉਂ ਚੜੋ ਹਰ, ਬਿਨ ਪੌੜੀ ਗੜ ਕਿਉਂ ਚੜੋ, ਗੁਰ ਹਰ ਧਿਆਨ ਨਿਹਾਲ, ਗੁਰ ਪੌੜੀ ਵੇੜੀ ਗੁਰੂ ਗੁਰ ਤੁਲਹਾ, ਹਰ ਨਾਉ ਗੁਰ ਸਰ ਸਾਗਰ ਬੋਹਿ ਤੋ, ਗੁਰ ਤੀਰਥ
1: ਦਰੀਆਓ, ਪੂਰੋ ਪੂਰੋ ਆਖੀਐ ਪੂਰੇ ਤਖ਼ਤ ਨਿਵਾਸ, ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ, ਨਾਨਕ ਪੂਰਾ ਜੇ ਮਿਲੈ ਕਿਉਂ ਘਟੈ ਗੁਣਤਾਸ, ਸ੍ਰੀ ਰਾਗ ਮਹੱਲਾ ਪਹਿਲਾ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆ, ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹਾ, ਕਰਤਾ ਸਭ ਕੋ ਤੇਰਾ ਜੋਰ, ਏਕ ਸ਼ਬਦ ਵਿਚਾਰੀਐ ਜਾ ਤੂੰ ਤਾ ਕਿਆ ਹੋਰ, ਰਹਾਓ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ, ਫਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਕੇਤੀਆਂ ਤੇਰੀਆਂ ਕੁਦਰਤੀ, ਕੇਵਲ ਤੇਰੀ ਦਾਤ, ਕੇਤੇ ਤੇਰੇ ਜੀ ਜੰਤ, ਸਿਫਤ ਕਰੈ ਦਿਨ ਰਾਤ, ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ, ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸੱਚ ਸਮਾਏ, ਸੁਰਤ ਹੋਵੈ ਪਤ ਉਗਵੈ, ਗੁਰ ਬਚਨੀ ਭਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ, ਸ੍ਰੀ ਰਾਗ ਮਹੱਲਾ ਪਹਿਲਾ, ਭਲੀ ਸਰੀ ਜੇ ਉਬਰੀ ਹੋਮੈ ਮੁਈ ਕਰਾਹ, ਦੂਤ ਲੱਗੈ ਫਿਰ ਚਾਕਰੀ, ਸਤ

ਕਿਰਪਾਉ ਕਿਉਥੀਐ ਗੁਰਮੁਖ ਸ਼ਬਦ ਸਮਾਏ ਰਹਾਉ। ਕਿਤਾ ਆਖਣ ਆਖੀਐ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕਿਤੜੈ ਦਾਤਾ ਇੱਕੋ ਸੋਏ, ਜਿਸਕੇ ਜੀ ਪਰਾਣ ਹੈ ਮਨ ਵਸੀਐ ਸੁਖ ਹੋਏ। ਜਗ ਸੁਪਨਾ ਬਾਜੀ ਬਣੀ, ਖੇਨ ਮੈਂ ਖੇਲ ਖਿਲਾਏ, ਸੰਜੋਗੀ ਮਿਲ ਇੱਕ ਸਹਿਵ ਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋਥੀਐ ਅਵਰ ਨਾ ਕਰਨਾ ਜਾਏ। ਗੁਰਮੁਖ ਵਸਤਵੇ ਸਾਹੀ ਹੈ ਸੱਚ ਵਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲਾ ਪਹਿਲਾ। ਤਾਤ ਮਿਲੈ ਫੁਨ ਤਾਤ ਕਹੋ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਪਾਏ। ਪਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ। ਉਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ। ਤ੍ਰਿਬਧ ਕਰਮ ਕਮਾਈਐ ਆਸ ਅੰਦੇਸਾ ਹੋਏ, ਕਿਉ ਗੁਰ ਬਿਨ ਤ੍ਰਿਪਤੀ ਛੁੱਟ ਸੀ ਸਹਿਜ ਮਿਲਿਐ ਸੁਖ ਹੋਏ। ਨਿਜ ਕਰ ਮਹਿਲ ਪਛਾਣੀਐ ਨਦਰ ਕਰੈ ਮਲ ਧੋਏ, ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ, ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈਐ ਹੋਂ ਸਦ ਬਲਹਾਰੈ ਜਾਸ, ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੋਹਾਗਣੀ ਮੁੱਠੀ ਦੂਜੈ ਪਾਏ, ਕਲਰ ਕੇਰੀ ਕੰਧ ਜਿਉ ਅਹਿਨਸ ਕਰ ਢਹਿ ਪਾਏ, ਬਿਨ ਸਬਦੇ ਸੁਖ ਨਾ ਧੀਐ ਪਿਰ ਬਿਨ ਦੁਖ ਨਾ ਜਾਏ। ਮੁੰਦੈ ਪਿਰ ਬਿਨ ਕਿਆ ਸੀ ਗਾਰ, ਦਰ ਕਰ ਢੋਈ ਨਾ ਲਹੈ ਦਰਗੈ ਝੂਠ ਖੁਆਰ ਰਹਾਉ। ਆਪ ਸੁਜਾਣ ਨਾ ਭੁੱਲਈ ਸੱਚਾ ਵਡ ਕਿਰਸਾਣ, ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਣ, ਨੌਨਦ ਉਪਜੈ ਨਾਮ ਏਕ ਕਰਮ ਪਵੈ ਨਿਸਾਣ। ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚਜ ਅਚਾਰ, ਅੰਦਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ, ਆਵਣ ਜਾਣ ਨਾ ਚੁੱਕਈ ਮਰਜਨ ਮੈਂ ਹੋਏ ਖੁਆਰ। ਚੰਦਨ ਮੂਲ ਅਣਾਇਆ ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ, ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ। ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋ ਹੈ ਗੁਰਦੁਆਰ, ਨਾਨਕ ਧਨ ਸੁਹਾਗਣੀ ਜਿਨਸੈ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪਹਿਲਾ। ਸੁਣੀ ਦੇ ਡਰਾਵਣੀ ਜਾਂ ਜੀਉ ਵਿੱਚੋ ਜਾਏ, ਪਾਹੇ ਬੁਲੰਦੀ ਵਿੱਚ ਵਈ ਤੂੰ ਨਾਨਕ ਸਿਉ ਕਾਏ, ਪੰਚੈ ਰੁਨੈ ਦੁੱਖ ਭਰੈ ਬਿਨਸੈ ਦੂਜੇ ਪਾਏ।

ਸੇ ਉਬਰੈ ਹੋਰ ਮੁੱਠੀ ਧੰਦੈ ਠੱਗ ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰ ਕੈ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਇਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਭਏ ਕੁਰਬ ਜਾਵੇ ਤੂਰ ਬਿਨ ਸਭ ਦੇ ਪਰਮਾ

ਸੁਣ ਸੁਣ ਗੰਢਣ ਗੱਢੀ ਹੈ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾ ਅਹਿਨਸ ਅਗਲੀ ਹੋਮੈ ਰੋਗ ਵਿਕਾਰ ਓ ਵੇ ਪ੍ਰਵਾਹੋ ਅਤੁਲ ਵਾ ਗੁਰਮਤਿ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸੋ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤ੍ਰਾਪੀਆ ਬਿਨ ਨਾਵੈ ਦੁੱਖ ਸੰਤਾਪ ਹਰ ਜਪ ਜੀ ਰਹਿ ਛੁੱਟੀਐ ਗੁਰਮੁਖ ਚੀਨੈ ਆਪ ਤਨ ਮਨ ਗੁਰਪੈ ਵਿਚਿਆ ਮੰਦੀਆ ਸਿਰ ਨਾਲ ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਆਪ ਪ੍ਰਿਤ ਪਾ ਲਈ ਲਿਖੈ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉ ਨਿਰਜਾਸ ਜੀਅਰੈ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜੀਵਦਿਆਂ ਮਰਮਾਰ ਅਹਿਨਸ ਸ਼ਬਦ ਸੁਹਾਵਣੈ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਮੈ ਹੋਏ ਬਿਨਾਸ ਸਤਿਗੁਰ ਸੇਵੈ ਆਪਣਾ ਹੋ ਸਦ ਕੁਰਬਾਣੇ ਤਾਸ ਖੜ ਦਰ ਗੈ ਪਹਿਨਾਈਐ ਮੁਖ ਨਾਮ ਮੁਖ ਹਰ ਨਾਮ ਨਿਵਾਸ ਜੈ ਦੇਖਾਂ ਤੈ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹਗੁਣ ਬੰਦੀ ਤੇਹੁਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁੱਖ ਵਿਛੜੈ ਮਨ ਮੁਖ ਲਹਿ ਨ ਮੇਲ ਵਿਜੋਗੀ ਦੁੱਖ ਵਿਛੜੈ ਮਨ ਮੁਖ ਲਹਿ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਹੁਤ ਦੁੱਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੈ ਲੱਗਾ ਲੋਭਾਨ ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਣ ਸਾਧੂ ਸਤਿਗੁਰ ਚੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋਮੈ ਛੋਟ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗੈ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੈ ਸੰਤ ਸਭਾ ਮਿਲ ਗਿਆਨ ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰਨਿੰਦਾ ਪਚੈ ਪਚਾਨ ਭਰਮੈ ਫੁੱਲਾ ਦੁੱਖ ਘਣੋ ਜਮ ਮਾਰ ਕਰੈ ਖੁਲਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਇੱਥੇ ਤੰਦ ਪਟਾਈਐ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੈ ਕਿਉਂ ਦਰਗੈ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੈ ਗੁਰ ਮਿਲੀਐ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਸ ਹਰ ਗੁਣਸਾਰ ਜੇਨ ਖੇਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੈ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੈ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ ਤਿਸ ਸਿਓ ਨਿਹੋ ਨਾ ਕੀ

ਆਪੇ ਵੇਖ ਵਿਗਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਅਪਾਓ ਸਾਰੰਗ ਪਾਣੀ, ਮਨ ਕਿਰਸਾਣ ਹਰ ਹਿਰਦੈ ਜਮਾਇ ਲੈ, ਇਹੋ ਪਾਵਸ ਪਦ ਨਿਰਬਾਣੀ। ਕਾਹੇ ਗਰਭ ਸਮੂੜੇ ਆਇਆ, ਪਿਤ ਸੁਤੋ ਸਗਲ ਕਾਲਤਰ, ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ। ਬਿਖੈ ਬੇਕਾਰ ਦੁਸ਼ਟ ਕਿਰਖਾ ਕਰੈ, ਇਨ ਤਜਾਤ ਮੈਂ ਹੋਏ ਧਿਆਈ, ਜਪ ਤਪ ਸੰਜਮ ਹੋਏ ਜਬ ਰਾਖੈ, ਕਮਲ ਬਿਕਸੈ ਮਦ ਆਸਮਾਈ। ਬੀਸ ਸਪਤਾਹ ਰੋ ਬਾਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੈ, ਦਸ ਅਠਾਰ ਮੈਂ ਅਪਰੰਪਰੋ ਚੀਨੈ, ਕਹਿ ਨਾਨਕ ਇਵ ਏਕ ਤਾਰੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ, ਹੋਏ ਕਿਰਸਾਨ ਇਮਾਨ ਜਮਾਇ ਲੈ, ਪਿਸਤ ਦੋਜਕ ਮੂੜੈ ਏਵ ਜਾਣੀ। ਮਤ ਜਾਣ ਸਹਿ ਗੱਲੀ ਪਾਇਆ, ਮਾਲਕੇ ਮਾਣੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ ਰਹਾਉ। ਐਬ ਤਨ ਚਿਕੜੋ ਇਹ ਮਨ ਮੀਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੈ, ਕਿਉਂ ਬੂਝੈ ਜਾਂ ਨਹਿ ਬੁਝਾਈ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੇ ਪਿਸੰਦੈ, ਜਿੰਨੀ ਕਰ ਏਕ ਧਿਆਇਆ। ਤੀਹੀ ਕਰ ਰੱਖੈ ਪੰਜ ਕਰ ਸਾਥੀ, ਨਾਉ ਸੈਤਾਨ ਮਤ ਕਟ ਜਾਈ, ਨਾਨਕ ਆਖੈ ਰਾਹੇ ਪੈ ਚੱਲਣਾ, ਮਾਲ ਧਨ ਕਿਤਕੂ ਸੰਜਾਈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ, ਆਪ ਖਾਕ ਜਿਨ ਬੰਧ ਰਹਾਈ, ਧਨ ਸਿਰਜਨਹਾਰੋ।

ਪਰਯਪਾਈ ਸੋਈ ਕਾ ਜੀ ਜਿਨੇ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਇ ਨਾ ਜਾਸੀ ਸੱਚਾ ਸਿਰਜਨਹਾਰੋ ਪੰਜ ਵਕਤ ਨੇ ਵਾਜ ਗੁਜਾਰੈ ਪੜੇ ਕਤੇਬ ਕੁਰਾਣਾ ਨਾਨਕ ਆਖੈ ਗੁਰਸ ਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੈ ਭੌਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ

ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਨ ਕਰੂਪ ਰਹਾ ਕਰਤਾਰ।

ਅਵਤਾਰ ਤਾਣਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਚੇਤੈ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜਿਹੀ ਸੁਰਤ ਤਿਹਾ ਤਿਨ ਰਾਹੋ ਲੇਖਾ ਇੱਕੋ ਆਵੋ ਜਾਹੋ ਕਾਹੇ

ਅਸੀਂ ਬੋਲ ਵਿਗਾੜ ਵਿਗਾੜੇ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ, ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋਂ ਘਟੈ ਘਟ। ਪ੍ਰਣਵਿਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗੈ ਪ੍ਰਵਾਣ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤਲਾਹਾ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ।

ਜੇਤਾ ਦੇ ਤੇਤਾ ਹੋ ਖਾਓ, ਬਿਆਦਰ ਨਾਹੀਂ ਕਹਿ ਦਰ ਜਾਓ। ਨਾਨਕ ਏਕ ਕਹੇ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪ੍ਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਕੀਤਾ ਕਹਾ ਕਰੇ ਮਨਮਾਨ, ਦੇਵਣ ਹਾਰੈ ਕਹਿ ਹੱਥ ਦਾਨ। ਭਾਵੈ ਦੇ ਨਾ ਦੇਈ ਸੋਏ, ਕੀਤੇ ਕੇ ਕਹੀਏ ਕਿਆ ਹੋਏ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨੇ ਕੱਚ ਰਹਾਓ। ਜਾ ਕੇ ਰੁੱਖ ਬਿਰਖ ਆਰਾਓ, ਜਿਹੀ ਧਾਤ ਤਿਹਾ ਤਿਰਨਾਓ। ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ ਵਿਚਰਾਜ, ਮਤ ਅਲੂਣੀ ਫਿੱਕਾ ਸਾਧ। ਨਾਨਕ ਆਣੈ ਆਵੈ ਰਾਸ, ਵਿਣ ਨਾਵੈ ਨਾਹੀ ਸਾਬਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ। ਹਸ਼ਲ ਸ਼ਲਾਈ ਨਹਿ ਸ਼ਲੈ, ਨਹਿ ਕਾਉ ਕਟਾਰਾ ਕਰ ਸਕੈ। ਜੋ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਬਿਨ ਤੇਲ ਦੀਵਾ ਕਿਉ ਜਲੈ ਰਹਾਉ। ਉਥੀ ਪੁਰਾਣ ਕਮਾਈਐ, ਪਾਉ ਵੱਟੀ ਇਤ ਤਨ ਪਾਈਐ। ਸਚ ਬੂਝਣ ਆਣ ਜਲਾਈਐ, ਇਹੋ ਤੇਲ ਦੀਵਾ ਇਹੋ ਜਲੈ। ਕਰ ਚਾਨਣ ਸਾਹਿਬ ਤੋ ਮਿਲੈ ਰਹਾਉ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵ ਕਮਾਣੀਆਂ। ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ। ਤਾਂ ਦਰਗੈ ਬੈਸਣ ਪਾਈਐ, ਕਹੁ ਨਾਨਕ ਬਾਹ ਲੁੜਾਈਐ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇਕੋਂਕਾਰ। ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇ ਬੁਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਨਾਉ ਧਿਆਈਐ ਨਾਉ ਮੰਗੀਐ, ਨਾਮੇ ਸਹਿਜ ਸਮਾਏ। ਮਨ ਮੇਰੈ ਹਰ ਰਸ ਚਾਖ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ। ਜਿਨੀ ਸਤਿਗੁਰ ਸੇਵਿਆ, ਤਿਨੀ ਪਾਇਆ ਨਾਮ ਨਿਧਾਨ। ਅੰਤਰ ਹਰ ਰਸ ਰਵ ਰਹਿਆ, ਚੁੱਕਾ ਮਨ ਅਭਿਮਾਨ। ਹਿਰਦੈ ਕਮਲ ਪ੍ਰਗਾਸਿਆ, ਲਾਗਾ ਸਹਿਜ ਧਿਆਨ। ਮਨ ਨਿਰਮਲ ਹਰ ਰਵ ਰਹਿਆ, ਪਾਇਆ ਦਰਗੈ ਮਾਨ। ਸਤਿਗੁਰ ਸੇਵਨ ਆਪਣਾ, ਤੇ ਵਿਰਲੇ ਸੰਸਾਰ। ਹੋ ਮੈਂ ਮਮਤਾ ਮਾਰ ਕੈ, ਹਰ ਰਾਖਿਆ ਉਰਤਾਰ। ਹੋ ਤਿਨ ਕੇ ਬਲ ਹਾਰਣੈ, ਜਿਨ੍ਹਾਂ ਨਾਮੇ ਲੱਗਾ ਪਿਆਰ। ਸੇਈ ਸੁਖੀਐ ਚੌਜੁਗੀ, ਜਿਨ੍ਹਾਂ ਨਾਮ ਅਖੁੱਟ ਅਪਾਰ। ਗੁਰ ਮਿਲੀਐ ਨਾਮ ਪਾਈਐ, ਚੁੱਕੈ ਮੋਹ ਪਿਆਸ। ਹਰ ਸੇਤੀ ਮਨ ਰਵ ਰਹਿਆ, ਘਰ ਹੀ ਮਾਹੇ ਉਦਾਸ। ਜਿਨ੍ਹਾਂ ਹਰ ਕਾ ਸਾਧ ਆਇਆ, ਹੋ ਤਿਨ ਬਲਹਾਰੈ ਜਾਸ। ਨਾਨਕ ਨਦਰੀ ਪਾਈਐ, ਸਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ। ਬਹੁ ਭੇਖ ਕਰ ਪਰਮਾਈਐ, ਮਨ ਹਿਰਦੈ ਕਪਟ ਕਮਾਏ। ਹਰ ਕਾ ਮਹਿਲ ਨਾ ਪਾਵਈ, ਮਰ ਵਿਸਟਾ ਮਾਹੇ ਸਮਾਏ। ਮਨ ਰੇ ਗਿਰ ਹੀ ਮਾਹੇ ਉਦਾਸ, ਸਚ ਸੰਜਮ ਕਰਨੀ ਸੋ ਕਰੈ। ਗੁਰਮੁਖ ਹੋਏ ਪ੍ਰਗਾਸ ਰਹਾਉ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਕਰੈ ਮੈਂ ਪਾਏ। ਹਰ ਕਾ ਨਾਮ ਧਿਆਈਐ, ਸਤਸੰਗਤ ਮੇਲ ਮਿਲਾਏ। ਜੇ ਲਖ ਇਸਤਰੀਆਂ ਭੋਗ ਕਰੈ, ਨਵ ਖੰਡ ਰਾਜ ਕਮਾਏ। ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਫਿਰ ਜੋਨੀ ਪਾਹੇ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿੱਤ ਲਾਏ। ਤਿੰਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ।

ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਤਿਸ ਹੀ ਕੀ ਸਰਕਾਰ ਹੈ ਤਿਸ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ, ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ। ਸੱਚ ਮਿਲੈ ਸੇਨਾ ਵਿਛੜੈ ਤਿੰਨ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ, ਸਤਿਗੁਰੁ ਸੱਚ ਪ੍ਰਭ ਨਿਰਮਲਾ ਸਭ ਮਿਲਾਵਾ ਹੋਏ ਰਹਾਉ। ਸ਼ਬਦ ਮਿਲੈ ਸੋ ਮਿਲ ਰਹੈ ਜਿਸਨੂੰ ਆਪੇ ਲਏ ਮਿਲਾਏ, ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੈ ਜਾਏ। ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ, ਜਿਸਨੂੰ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ, ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ। ਲੱਖ ਚੌਰਾਸੀ ਭਰਮ ਦੈ ਭਰਮ ਭਰਮ ਹੋਏ ਖੁਆਰ, ਪੁਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ। ਪਾਰਸ ਪਰਸੀਐ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨਕੋ ਪੁਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੇ ਪੁਕਾਰ, ਲੱਖ ਚੌਰਾਸੀ ਜਿਨ ਸਿਰੀ ਸਭ ਸਹਿ ਦੇ ਆਧਾਰ। ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਪੁੱਜੀਐ ਪਾਈਐ ਮੋਖ ਦੁਆਰ। ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ। ਸ਼ਬਦ ਰਤੈ ਸੇ ਨਿਰਮਲੈ ਹੋ ਸਦ ਬਲਹਾਰੈ ਜਾਸ, ਹਿਰਦੈ ਚਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ। ਮਨ ਮੇਰੈ ਹਰ ਹਰ ਨਿਰਮਲ ਧਿਆਏ, ਤੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹਾਉ। ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ, ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਜਿਨ ਗੁਣ ਤਿਨ ਸਦ ਮਨ ਵਸੈ ਉਹ ਗੁਣਵੰਤਿਆ ਦੂਰ, ਮਨਮੁਖ ਗੁਣ ਤੇ ਬਾਹਰੈ ਬਿਨ ਨਾਵੈ ਮਰਦੈ ਚੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ, ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੁਸੰਭ ਕਾ ਬਿਨਸ ਜਾਏ ਦੁਖ ਰੋਏ, ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੈ ਲਿਵਲਾਏ, ਪੱਗ ਖਿਸੀਏ ਰਹਿਣਾ ਨਹੀਂ ਆਗੇ ਠੌਰ ਨਾ ਪਾਏ। ਉਹ ਵੇਲਾ ਹੱਥ ਨਾ ਆਵਈ ਅੰਤ ਗਇਆ ਪਛਤਾਏ, ਜਿਸ ਨਦਰ ਕਰੈ ਸੋ ਉਬਰੈ ਹਰ ਸੇਤੀ ਲਿਵਲਾਏ। ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ। ਹਰ ਗੁਣ ਗਾਵੈ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ। ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿਨ ਕੈ ਮੁਖ ਸਦ ਉਜਲੈ ਤਿਤ ਸੱਚੈ ਦਰਬਾਰ। ਓਏ ਅੰਮ੍ਰਿਤ ਪੀਵੈ ਸਦਾ

ਰਹਾਉ। ਮਨਮੁਖ ਨਾਮ ਨਾ ਜਾਣਨੀ ਵਿਣ ਨਾ ਵੈ ਪਤ ਜਾਏ, ਸਬਦੈ ਸਾਧਨਾ ਆਇਓ ਲਾਗੈ ਦੂਜੈ ਪਾਏ। ਵਿਸਟਾ ਕੇ ਕੀੜੈ ਪਵੇ ਵਿੱਚ ਵਿਸਟਾ, ਸੇ ਵਿਸਟਾ ਮਾਹੇ ਸਮਾਏ। ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ, ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਏ। ਹਰ ਹਰ ਨਾਮ ਧਿਆਈਐ ਜਿਸਨੂੰ ਕਿਰਪਾ ਕਰੇ ਰਜਾਏ। ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ, ਵੇ ਅੰਦਰੋਂ ਬਾਹਰੋਂ ਨਿਰਮਲੈ ਸੱਚੈ ਸੱਚ ਸਮਾਏ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ, ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਸ਼ ਕਰੇ ਵਾਪਾਰ, ਹਰ ਨਾਮ ਸਲਾਹਨ ਸਦਾ ਸਦਾ।

ਸੋ ਮਿਲੇ ਹਰਿਆਏ। ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸਚ ਸਿਉ ਰਸਨਾ ਹਰ ਗੁਣ ਗਾਏ।

ਅਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰ ਕੈ ਪਤ ਖੋਏ ਹੋਮੈ ਗੁਰਮੁਖ ਖੋਈਐ ਨਾਮ ਰਤੈ ਸੁਖ ਹੋਏ ਮੇਰੇ ਮਨ ਅਹਿਨਸ ਪੂਰ ਰਹੀ ਨਿਤਿਆਸਾ ਸਤਿਗੁਰ ਸੇਵ ਮੋਹ ਪਰਜਲੈ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈਰਾਗ ਆਨੰਦ ਅਹਿਨਸ ਭਗਤ ਕਰੈ ਦਿਨ ਰਾਤੀ ਹੋਮੈ ਮਾਰ ਨਚਿੰਦ ਵੱਡੈ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੈ ਵਿੱਚੋ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਅਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਨਮੁਖ ਫਿਰੇ ਨ ਜਾਣੈ ਸਤਿਗੁਰ ਹੋਮੈ ਅੰਦਰ ਲਾਗ ਨਾਨਕ ਸ਼ਬਦ ਰਤੈ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵੱਤ ਹੋਏ ਕਿਨ ਕਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ ਨਾਮ ਨਿਧਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੈ ਅਹੰਕਾਰ ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੈ ਗੁਰਸਬਦੀ ਵਿਚਾਰ ਹਲਤ ਪੁਤ ਸੁਖ ਪਾਏ ਦੇ ਜਪ ਜਪ ਹਿਰਦੇ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਸਤਿਗੁਰ ਤੇਜੋ ਮੋਹ ਫੇਰੈ ਮੱਥੈ ਤਿਨ ਕਾਲੈ ਅੰਧਨ ਦੁੱਖ ਕਮਾਵਦੈ ਨਿਤ ਜੋ ਹੈ ਜਮਜਾਲੈ ਸੁਪਨੈ ਸੁਖ ਨਾ ਦੇਖਨੀ ਬਹੁ ਚਿੰਤਾ ਪ੍ਰਜਾਲੈ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੇ

ਰਹਾਉ। ਮਨ ਮੁਖ ਮਨ ਤਰ ਅੰਧ ਹੈ ਤਿਸਨੋ ਠੌਰ ਨਾ ਠਾਓ। ਬੋਜੂਨੀ ਭੌਂਦਾ ਫਿਰੈ ਸੁਨੇ ਘਰ ਚ ਜਿਉਂ ਸੁਨੇ ਘਰ ਕਾਓ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਲੋਭੀ ਅਨਕੋ ਸੇਵਦੈ ਪੜਵਿਦਾ ਕਰੇ ਪੁਕਾਰ।

ਚਮਕਾਲ, ਨਾਨਕ ਗੁਰਮਤ ਉਭਰੈ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ, ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ। ਹਰ ਨਾਮ ਵਸਿਆ ਮਨ ਆਏ, ਪੋਤੈ ਜਿਨ ਕਹਿ ਪੁੰਨ ਹੈ ਤਿਨ ਸਤਸੰਗਤ ਮੇਲਾਏ। ਭਾਈ ਰੇ ਗੁਰਮਤ ਸਾਚ ਰਹਾਉ, ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਉ ਰਹਾਉ। ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ, ਆਪ ਛੋੜ ਚਰਣੀ ਲਗਾ ਚੱਲਾਂ ਤਿਨ ਕੈ ਪਾਏ। ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ, ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ। ਅਸਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਜਿਹਾ ਸਤਿਗੁਰ

ਮਿਲਾਈ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੈ ਸੋ ਫਲ ਪਾਏ। ਜਤ ਸਤ ਤਪ ਪਵਿੱਤਰ ਸਰੀਰਾ, ਹਰ ਹਰ ਮਨ ਵਸਾਏ। ਸਦਾ ਆਨੰਦ ਰਹੇ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਜੋ ਸਤਿਗੁਰ ਕੀ ਸਰਣਾਗਤੀ, ਹੋਂ ਤਿਨ ਕੈ ਬਲ ਜਾਉ। ਦਰ ਸੱਚੈ ਸੱਚੀ ਵਡਿਆਈ, ਸਹਿਜੇ ਸਚ ਸਮਾਉ। ਨਾਨਕ ਨਦਰੀ ਪਾਈਐ ਗੁਰਮੁਖ, ਮੇਲ ਮਿਲਾਉ। ਸ੍ਰੀ ਰਾਗ ਮਹੱਲਾ ਤੀਜਾ।

ਘਰ ਬਾਰ। ਭਾਈ ਰੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ ਰਹਾਉ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਉਰਤਾਰ, ਮਿੱਠਾ ਬੋਲੈ ਨਿਵ ਚਲੈ, ਸੇਚੈ ਰਵੇ ਪਤਾਰ, ਸੁਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹੇਤ ਅਪਾਰ। ਪੂਰੈ ਭਾਗ ਸਤਿਗੁਰ ਮਿਲੈ, ਜਾਂ ਭਾਗੇ ਕਾ ਉਦੋ ਹੋਏ, ਅੰਤਰੋ ਦੁੱਖ ਭਰਮ ਕੱਟੀਐ, ਸੁਖ ਪ੍ਰਾਪਤ ਹੋਏ, ਗੁਰ ਕੈ ਭਾਣੈ ਜੋ ਚੱਲੈ, ਦੁੱਖ ਨਾ ਪਾਵੈ ਕੋਏ। ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿਨ ਪੀਆ, ਹੋਮੈ ਵਿੱਚੋ ਖੋਏ, ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਾ ਫਿਰ ਜਾਣੇ ਆਪਣਾ, ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ, ਸਹੀ ਕਰਮ ਕਰੇ, ਸਹਿਜੇ ਸਾਚ ਮਿਲਾਵੜਾ, ਸੱਚ ਵਡਾਈ ਦੇ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ ਰਹਾਉ। ਲੱਖ ਚੌਰਾਸੀ ਫੇਰ ਪਿਆ, ਕਾਮਣ ਦੂਜੈ ਭਾਏ, ਬਿਨ ਗੁਰ ਨੀਂਦ ਨਾ ਆਵੇ, ਦੁਖੀ ਰਹਿਣ ਵਿਹਾਏ।

ਸਤਿਗੁਰ ਮਿਲੀਐ ਧਨ ਪਾਇਆ ਹਰਨਾਮਾ ਹਿਰਦੇ ਸਮਾਲ ਨਾਮ ਰਤੇ ਸੀ ਨਿਰਮਲੈ ਗੁਰ ਕੇ ਸਹਿਜ ਸੁਭਾਈ ਮੰਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੈ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਸੋਈ

ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ ਮਿਲਾਏ, ਜੀ ਜਨ ਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਦੇਖ ਕੁਟੰਬ ਮੋਹਲ ਬਾਣਾ, ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੈ ਹੋਏ ਸਖਾਈ। ਆਪਣੇ ਮਨ ਚਿੱਤ ਕਹੇ ਕਹਾਏ, ਬਿਨ ਗੁਰੇ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਵਸਲ ਹੈ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੈ, ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ ਰਹਾਉ। ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਏ। ਗੁਰਸਬਦੀ ਸਲਾਹੀਐ, ਰੰਗੇ ਸਹਿਜ ਸੁਭਾਏ। ਸੱਚੈ ਸੱਚ ਸਮਾਇਆ, ਮਿਲ ਰਹੇ ਨ ਵਿਚੜ ਜਾਏ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰਨਾ ਕਰਨਾ ਚਾਏ। ਚਿਰੀ ਬਿਛੁਨੈ ਮੇਲੀਅਨ, ਸਤਿਗੁਰ ਪੰਨੈ ਪਾਏ। ਆਪੇ ਕਾਰ ਕਰਾਏ ਸੀ, ਅਵਰਨਾ ਕਰਨਾ ਜਾਏ। ਮਨ ਤਨ ਰੱਤਾ ਰੰਗ ਸਿਉ, ਹਮੈ ਤਜ ਵਿਕਾਰ। ਅਹਿਨਸ ਹਿਰਦੈ ਰਵ ਰਹੇ, ਨਿਰਭਉ ਨਾਮ ਨਿਰੰਕਾਰ। ਨਾਨਕ ਆਪ ਮਿਲਾਇਨ, ਪੂਰੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਤੀਜਾ।

ਜੋ ਜਾਏ ਸਤਿਗੁਰ ਮਿਲੀਐ ਸਦ ਭੈ ਰਚੈ ਆਪ ਵਸੈ ਮਨ ਆਏ ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੈ ਕਰਮ ਕਮਾਵਣੈ ਜਨਮ ਪਦਾਰਥ ਖੋਏ ਰਹਾਓ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੈ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਿਛੂ ਨਾ ਜਾਏ ਪੀਵਤ ਹੂ ਪਰਵਾਣ ਪਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਚਾਏ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਤੋ ਨੋ ਤਿਹਾ ਹੋਆ ਜਿਹੇ ਕਰਮ ਕਮਾਏ ਜਾਤ ਸਾਤ ਸੰਜਮ ਨਾਮ ਹੈ ਵਿਣ ਨਾਵੈ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੈ ਨਾਮ ਨਾ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੈ ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੁੱਟੀਐ ਬਿਖ ਭਵ ਜਲ ਸ਼ਬਦ ਗੁਰ ਤਰਣਾ ਰਹਾਓ ਤ੍ਰੈ ਗੁਣ ਸਭਾ ਤਾਤ ਹੈ ਦੂਜਾ ਭਾਉ ਵੇਕਾਰ ਪੰਡਿਤ ਪੜੈ ਬੰਧਨ ਮੋਹ ਬਾਧਾ ਨੈ ਬੂਜੈ ਬਿਖਿਆ ਪਿਆਰ ਸਤਿਗੁਰ ਮਿਲੀਐ ਤ੍ਰਿਕਟੀ ਛੁਟੈ ਚੌਥੈ ਪਦ ਮੁਖ ਦੁਆਰ ਗੁਰ ਤੇ ਮਾਰਗ ਪਾਈਐ ਚੁੱਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਦਰੈ ਪਾਏ ਮੋਖ ਦੁਆਰ ਗੁਰਪ੍ਰਸਾਦੀ ਮਿਲ ਰਹੈ ਸਚ ਨਾਮ ਕਰਤਾਰ ਏ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੈ ਸੇ ਉਬਰੈ ਹੋਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦ੍ਰਿੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੈ ਦਰਗੇ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੈ ਹਰ ਵਸੈ ਗੁਰਸੇਵਾ ਸੁਖ ਪਾਏ ਰਹਾਓ ਸੱਚ ਬਾਣੀ ਸੱਚ ਸ਼ਬਦ ਹੈ ਜਾਂ

ਸਾਰ ਹੋਮੈ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨੀਐ ਗੁਰ ਪਾਈਐ ਵਿੱਚੋਂ ਆਪ ਗਵਾਏ ਅੰਦਨ ਭਗਤ ਕਰੈ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਐ ਜੁਗ ਚਾਰ ਘਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੈ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੈ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੈ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਓ ਸੱਚ ਸਲਾਹਣ ਸੇ ਸੱਚੈ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮੇਟਣ ਹਾਰ ਮਨ ਮੁਖ ਮਹਿਲ ਨਾ ਪਾਇਨੀ ਕੂੜ ਮੁੱਠੈ ਕੂੜਿਆਰ ਹਉਮੈ ਕਰਤਾ ਜਗ ਮੁਆ ਗੁਰ ਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾਤਾਰ ਸਤਿਗੁਰ ਸੇਵੈ ਤਾ ਉਬਰੈ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਬੇਕਾਰ ਆਪ ਛੋਟ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੈ ਮੁਖ ਉਜਲੈ ਤਿਤ ਸਾਚੈ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਚੇਤਾ ਕਰੈ ਦੂਜੇ ਭਾਈ ਖੁਆਰ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚੋ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸੱਚੈ ਸ਼ਬਦ ਸੁਹਾਏ ਮਨ ਮੇਰੈ ਅਨਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀ ਆਇਸ਼ਾ ਪੂਰੀ ਆ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸੱਚੈ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੈ ਸੇ ਉਬਰੈ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਣੇ ਘਰ ਕਾ ਪਾਹੁਣਾ ਜੋ ਆਇਆ ਤਿਉ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹੋਮੈ ਵਿੱਚ ਕਹਿਣ ਨਾ ਜਾਏ ਗੁਰ ਕੈ ਸਭ ਪਛਾਣੀਐ ਦੁੱਖ ਹੋਮੈ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਹੋਂ ਤਿਨ ਕੈ ਲਾਗੋ ਪਾਏ ਨਾਨਕ ਦਰ ਸੱਚੈ ਸਚਿਆਰ ਹੈ ਹੋਂ ਤਿਨ ਬਲਹਾਰੈ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅੰਧਨ ਨਾ ਮੈਂ ਰਤਿਆ ਸੱਚੈ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ ਮੰਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ ਰਹਾਓ ਸਹਿਜੈ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ ਇਹ ਮਨ ਸਾਚਾ ਸੱਚ ਰਤਾ ਸੱਚੈ ਰਹਿਆ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਹਿਆ ਸਮਾਏ ਬਾਣੀ ਵੱਜੀ ਚੌਜੁਗੀ ਸੱਚੋ ਸੱਚ ਸੁਣਾਏ ਹੋਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵ ਲਾਏ ਨਦਰੀ ਨਾਮ ਧਿਆਈਐ ਵਿਣਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤਸੰਗਤ ਲਹੈ ਸਤਿਗੁਰ ਭੇਟੈ ਜਿਸ ਆਏ ਅੰਦਰ ਨਾ ਮੈਂ ਰਤਿਆ ਦੁੱਖ ਭਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ
ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮਹਿਲ ਚੁਕਾਇਨ ਹਰ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ।

ਜੋਤ ਸਮਾਏ। ਜੋਤੀ ਹੂੰ ਪ੍ਰਭ ਜਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਚਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨ ਆਏ। ਵਿਣ ਨਾ ਵੈ ਸਭ ਡੁੰਮਣੀ, ਦੂਜੇ ਭਾਏ ਖੁਆਏ। ਤਿਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਦਲਾ, ਫਿਰ ਫਿਰ ਆਵੇ ਜਾਏ। ਨਦਰ ਕਰੇ ਪ੍ਰਭ ਆਪਣੀ, ਆਪੇ ਲਏ ਮਿਲਾਏ। ਸਭ ਕਿਛ ਸੁਣਦਾ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਪਾਪੋ ਪਾਪ ਕਮਾਉਂਦੇ, ਪਾਪੇ ਪਚੇ ਪਚਾਏ। ਸੋ ਪ੍ਰਭ ਨਦਰ ਨਾ ਆਵਈ, ਮਨ ਮੁਖ ਬੂਝ ਨਾ ਪਾਏ। ਜਿਸ ਵੇਖਾ ਲੈ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ, ਹੋਮੈ ਪੀੜ ਨਾ ਜਾਏ। ਗੁਰਪ੍ਰਸਾਦੀ ਮਨ ਵਸੈ, ਨਾਮੈ ਰਹੇ ਸਮਾਏ। ਗੁਰ ਸਬਦੀ ਹਰ

ਰਹਾਉ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨਾ ਕੋਏ, ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਸਭ ਨਦਰੀ

ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੈ ਸੱਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋ ਨੂੰ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰਸੋ ਰਹੇ ਸਮਾਏ ਰਹਾਓ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸਭ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲਿਓਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਇੱਕ ਹੈ ਭੁੱਲਿਆ ਲਏ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਿਅਨ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅੰਧਨ ਨਾ ਮੈਂ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੈ ਜਿਚਰ ਗੁਰਸ਼ਬਦ ਨਾ ਕਰੇ ਪਿਆਰ ਮਨ ਮੇਰੈ ਸਤਿਗੁਰ ਕੈ ਭਾਣੇ ਚੱਲ ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹਿਲ ਰਹਾਓ

ਜਿਨੀ ਸੱਚ ਪਛਾਣਿਆ ਸੱਚ ਰਤੈ ਭਰਪੂਰ ਗੁਰਸਬ ਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਉਣ ਸਬਦੇ ਲਿਉਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੈ ਲਿਵਲਾਏ ਚਾਰੇ ਕੁੰਡਾਂ ਭਵਤਕੈ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਣਹਿਰੈ ਕਰ ਥੱਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੈ ਸੇਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੈ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤ ਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੈ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੈ ਸੇ ਜਨ ਸ਼ਬਦੈ ਸੋਹਣੈ ਤਿਤ ਸੱਚੇ ਦਰਬਾਰ ਗੁਰਮੁਖ ਸੱਚੈ ਸ਼ਬਦ ਰਤੈ ਵਸੈ ਹੋਮੈ ਕਰੇ ਵਿਚਾਰ ਗੁਰ ਸ਼ਬਦੀ ਸਲਾਹੀਐ ਹੋਮੈ ਵਿੱਚੋ ਖੋਏ ਸਾ ਧਨ ਨਾਵੈ ਬਾਹਰੀ ਅਵਗੁਣਵੰਤੀ ਧੋਏ

ਚੱਲੈ ਬਾ ਲੜਾਏ ਆਪਣਾ ਪਿਰ ਨਾ ਪਛਾਣਈ ਕਿਉ ਆਪਣਾ ਪਿਰ ਨਾ ਪਛਾਣਈ ਕਿਆ ਮੋਹ ਦਿਸੈ ਜਾਏ ਜਿਨੀ ਸਖੀ ਕੰਤ ਪਛਾਣਿਆ ਹੋ ਤਿਨ ਕਹਿ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜਿਆਰ ਫਿਰ ਪ੍ਰਭ ਸੱਚਾ ਸੋਹਣਾ ਪਾਈਐ ਗੁਰਬੀਚਾਰ ਰਹਾਉ ਮਨਮੁਖ ਕੰਤ ਨਾ ਪਛਾਣਈ ਤਿਨ ਕੋ ਰਹਿਣ ਵਿਹਾਏ ਗਰਭ ਅਟਿਆ ਤ੍ਰਿਸ ਨਾ ਜਲੈ ਦੁੱਖ ਪਾਵੈ ਦੂਜੈ ਪਾਏ ਸ਼ਬਦ ਰਤੀਆ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਪਿਰ ਰਾਵ ਹੈ ਆਪਣਾ ਤਿੰਨਾ ਸੁੱਖੇ ਸੁੱਖ ਵਿਹਾਏ ਗਿਆਨ ਵਿਹੋਣੀ ਪਿਰ ਮੁਤੀਆ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਲਾਏ ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀ ਆ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾਵੰਤੀ ਆ ਸੁਹਾਗਣੀ ਅੰਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ।

ਹੈ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਭਾਵੈ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੈ ਪਾਏ ਅੰਧਨ ਰਾਵਹਿ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿਗਾਰ ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪਿਰ ਸਾ ਲਾਹੇ ਨੇ ਆਪਣਾ ਤਿਨ ਕਹਿ ਹੋ ਸਦ ਬਲਿਹਾਰੇ ਜਾਓ ਮਨ ਤਨੇ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣਿਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੈ ਲੱਖ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਉ ਬਖਸੇ ਬਖਸ਼ ਲਏ ਸੂਖ ਸਦਾ ਸਰੀਰੈ ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰੱਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰਨਾ ਕੋਏ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਣ ਹਾਰ ਮਨ ਕੇ ਬਿਕਾਰ ਮਨਹਿ ਤਜੈ ਮਨ ਚੁਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਐ ਮਨ ਮੁਖ ਫਿਰੈ ਦਵਾਨ ਸ਼ਬਦ ਨ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹਿ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨ ਕੋਏ ਜੋ ਬੁਲਾਏ ਤਿਉ ਬੋਲੀਐ ਤਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਬਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨਮੁਖ ਹਰ ਹਰ ਕਰ ਥਕੇ ਮੈਲ ਨ ਸਕੀ ਧੋਏ ਰਹਾਉ ਮਨ ਮੈਲੈ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਗੁਰਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਜਿਉਂ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਧਾਰ ਜਿਸਨੂੰ ਮੇਲੇ ਸੋ ਮਿਲੈ ਹਉ ਤਿਸ ਬਲਿਹਾਰੈ ਜਾਓ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜਤਾਉ ਮਨ ਰਤੇ ਜੇ ਵਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨ ਵਿਸਰੈ ਸੱਚੇ ਮਾਹਿ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛਿਆ ਤਿਨ ਸੱਜਣਾ ਪ੍ਰਭ ਕਿਤ ਬਿਧ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨ ਕੋਏ ਹਉ ਗੁਰ ਸਰਣਾਈ ਢਹਿ ਭਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਸਹਿ ਸਿਆਣਪ ਕਰ ਰਹੇ ਮਨ ਕੂੜੈ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਵੈ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਦਾਸ ਹਉ ਤਿਸ ਬਿਟੋ ਚੌਕੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਧਿਆਏ ਮੇਰੇ ਸਤਿਗੁਰ ਨਾਮ ਦਰੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧਨ ਵਡਭਾਗੀ ਵਡਭਾਗੀ ਆ ਜਿਉ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ ਓਏ ਫਿਰ ਫਿਰ ਜੋਨ ਭਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ
ਸਤਿਗੁਰ ਪੁਰਖ ਅੰਮ੍ਰਿਤਸਰ ਬੜ ਭਾਗੀ ਨਾਵੈ ਆਏ ਉਨ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿੱਤਰਾਂ ਗੁਣ ਬੋਲੀ ਮੇਰੀ ਮਾਏ ਗੁਣ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੈ ਹੀਰ ਮਿਲ ਵਿਦਿਆ ਰੰਗ ਚਲੂਲੈ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾਵੈ ਸੋਏ ਰਹਾਓ ਮਨ ਰੰਗੋ ਵੱਡ ਭਾਗੀਓ ਗੁਰ ਤੁੱਠਾ ਕਰੇ ਪਸਾਉ ਗੁਰ ਨਾਮ ਦਰੜਾਏ ਰੰਗ ਸਿਓ ਹੋ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਰਮ ਕਮਾਉ ਬਿਨ ਭਾਗਾ ਸਤਿਗੁਰ ਨਾ ਮਿਲੈ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬਹਿਤ ਬੋਹਿਤ ਬੈਠਾ ਆਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਬੜ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਘੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿੰਨੀ ਮੇਰਾ ਪਿਆਰਾ ਰਾਵਿਆ ਤਿਨ ਪੀਚੈ ਲਾਗ ਫਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਬਿੱਟੋ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਕਾਏ ਰਹਾਉ ਹੋਏ ਨਿਮਾਣੀ ਢੈ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਾਬਾਸ ਹੋ ਗੁਰ ਸਲਾਹੇ ਨਾ ਰਾਜਾਊ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਧੀਐ ਭਾਗਹੀਣ ਬੈ ਰੋਏ ਜੋ ਹਰ ਪ੍ਰਭ ਭਾਣਾ ਸੋਥੀਆ ਤੁਰ ਲਿਖਿਆ ਨਾ ਮੇਟੈ ਕੋਏ ਆਪੇ ਸਤਿਗੁਰੇ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਚੈ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੈ ਰਸ ਖਾਏ ਜਾਏ ਪੁੱਛਾ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨ ਬੋਲਣੀ ਹੋ ਮਲ ਮਲ ਧੋਵਾ ਤਿਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹੋਮੈ ਮਾਰ ਰਹਾਉ ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਬੜਭਾਗੀ ਵੱਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਪਾਏ ਇਹੋ ਹਰ ਰਸ ਵਣ ਤਿਣ ਸਭਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੈ ਨਾ ਪਵੈ ਮਨਮੁਖ ਰਹੇ ਬਿਲ ਲਾਏ ਓਏ ਸਤਿਗੁਰ ਆਗੈ ਨਾਨਵੈ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜ੍ਹੈ ਫਿਰ ਆਥਵੈ ਰਹਿਣ ਸਬਾਈ ਜਾਏ ਆਪ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਏ ਭਾਈ ਰੇ ਮੈਂ ਮੀਤ ਸਕਾ ਪ੍ਰਭ ਸੋਏ ਪੁੱਤ ਕਲਤ ਮੋਹ ਬੇਖੈ ਅੰਤ ਬੇਲੀ ਕੋਏ ਨਾ ਹੋਏ ਰਹਾਉ ਗੁਰਮਤ ਹਰ ਲਿਵ ਉਭਰੇ ਅਲਿਪਤ ਰਹੇ ਸਰਣਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ ਗੁਰਮੁਖ ਦਰਗਹਿ ਮੰਨਿਐ ਹਰ ਆਪ ਲਏ ਗੱਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵਲਾਏ ਹਨ ਹਦ ਤਾਂ ਧੁਨੀ ਦਰ ਬੱਜਦੇ ਦਰ ਸੱਚੈ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸੀਗਾਰ ਰਸ ਭੋਗੈ ਖੁਸ਼ੀਆ ਕਰੈ ਮਾਣੈ ਰੰਗ ਅਪਾਰ ਬਹੁਤ ਕਰੈ ਪਰਮਾਇਸੀ ਵਰਤੇ ਹੋਏ ਅਪਾਰ ਕਰਤਾ ਚਿੱਤ ਨਾ ਆਵੇ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਿਪਟਾਇਆ ਸੋਨਾ ਰੂਪਾ ਖਾਕ ਹੈਬਰ ਗੈਬਰ ਬਹੁ ਰੰਗੇ ਕੀਏ ਰਤ ਆਤਾਕ ਕਿਸੀ ਚਿੱਤ ਨਾ ਪਾਵੇ ਬਿਸਰਿਆ ਸਭ ਸਾਕ ਸਿਰਜਣ ਹਾਰ ਭੁਲਾਇਆ ਬਿਨ ਨਾ ਵਹਿ ਨਾ ਪਾਕ ਲੈਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ ਜਿਸਨੋ ਤੂੰ ਪਤੀ ਆਏਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੈ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ
ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਨਾਨਕ ਰੱਤਾ ਰੰਗ ਹਰ, ਸਭ ਜਗ ਮਹਿ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆ। ਸਤਰ ਧਾਰ ਬਾਦਸ਼ਾਹੀਆ, ਵਿੱਚ ਸਹਿਸੇ ਪਰੀਆ। ਭਾਈ ਰੇ ਸੁੱਖ ਸਾਧ ਸੰਗ ਪਾਇਆ, ਲਿਖ ਆ ਲੇਖ ਤਿੰਨ ਪੁਰਖ ਵਧਾਤੈ। ਦੁੱਖ ਸਹਿਸਾ ਮਿਟ ਗਿਆ ਰਹਾਉ, ਜੇਤੇ ਥਾਨ ਤਨੰਤਰਾ। ਤੇਤੇ ਭਵ ਆਇਆ ਧਨ ਪਾਤੀ, ਵੱਡ ਭੂਮੀਆ ਮੇਰੀ ਮੇਰੀ ਕਰ ਪਰਿਆ। ਹੁਕਮ ਚਲਾਏ ਨਸੰਗ ਹੋਏ, ਵਰਤੈ ਅਫਰਿਆ। ਸਾਭ ਕੋ ਵਸਗਤ ਕਰ ਲੈ ਓਨ, ਬਿਨ ਗਨਾਵੈ ਖਾਕਰ ਲਿਆ। ਕੋਟ ਤੇਤੀ ਸੇਵਕਾ, ਸਿੱਧ ਸਾਧਕ ਦਰ ਖਰਿਆ। ਗਰਮ ਬਾਰੀ ਵੱਡ ਸਾਹਬੀ, ਸਭ ਨਾਨਕ ਸੁਪੰਥੀਆ। ਸ੍ਰੀ ਰਾਗ ਮਹੱਲਾ ਪੰਜਵਾ। ਭਲਕੇ ਉੱਠ ਪਪੋਲੀਐ, ਬਿਨ ਬੁੱਝੇ ਮੁਕਤ ਅਜਾਣ। ਸੋ ਪ੍ਰਭ ਚਿੱਤ ਨਾ ਆਇਓ, ਛੁਟੈ ਗੀ ਬੇਬਾਣ। ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੋ ਫੱਕੜੇ। ਸਭ ਮੁਕਦੀ ਚੱਲੀ ਰਹਿਣ ਰਹਾਉ, ਕੁਦਮ ਕਰੇ ਪਸ਼ ਪੰਖੀਆ। ਦਿਸੈ ਨਾਹੀ ਕਾਲ, ਉੱਥੇ ਸਤ ਮਨੁੱਖੈ ਪਾਥਾ ਮਾਇਆ ਜਾਲ। ਮੁਕਤੇ ਸੇਈ ਭਾਲੀਐ, ਜੇ ਸੱਚਾ ਨਾਮ ਸਮਾਲ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾਹੇ। ਫਿਰ ਫਾਤੇ ਸੇਈ ਨਿਕਲੇ, ਜੇ ਗੁਰ ਕੀ ਪੈਰੀ ਪਾਹੇ। ਕੋਈ ਰੱਖ ਨਾ ਸਕਈ, ਦੂਜਾ ਕੋ ਨਾ ਦਿਖਾਏ। ਚਾਰੇ ਕੁੰਡਾ ਭਾਲ ਕੈ, ਆਏ ਪਿਆ ਸਰਣਾਏ। ਨਾਨਕ ਸੱਚੇ ਪਾਤਸ਼ਾਹੇ, ਡੁੱਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾ। ਘੜੀ ਮੋਹਤ ਕਾ ਪਾਹੁਣਾ, ਕਾਜ ਸਵਾਰਨ ਹਾਰ। ਮਾਇਆ ਕਾਮ ਵਿਆਪਿਆ, ਸਮਝੈ ਨਹਿੰਗਾ ਵਾਰ। ਉੱਠ ਚੱਲਿਆ ਪੁਚਤਾਇਆ, ਪਰਿਆ ਵਸ ਜੰਦਾਰ। ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੂਰਬ ਲਿਖਿਆ। ਤਾਂ ਗੁਰ ਕਾ ਬਚਨ ਕਮਾਹੇ ਰਹਾਉ, ਹਰੀ ਨਾਹੀ ਨਹਿ ਡੱਡਰੀ। ਪੱਕੀ ਵੱਡਣ ਹਾਰ, ਲੈ ਲੈ ਦਾਤ ਪਹੁਤਿਆ, ਲਾਵੇ ਕਰ ਤਿਆਰ। ਜਾ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਣਿਆ ਕੇ ਤਾਰ। ਪਹਿਲਾ ਪਹਿਰ ਧੰਦੈ ਗਿਆ, ਦੂਜੈ ਭਰ ਸੋਇਆ। ਤੀਜੈ ਝਾਕ ਚੁਕਾਇਆ, ਚੌਥੈ ਭੋਰ ਪਿਆ। ਕਦ ਹੀ ਚਿੱਤ ਨਾ ਆਇਓ, ਜਿਨ ਜੀਓ ਪਿੰਡ ਦੀਆ। ਸਾਧ ਸੰਗਤ ਕੋ ਵਾਰਿਆ, ਜੀਓ ਕੀਆ ਕੁਰਬਾਨ। ਜਿਸ ਤੇ ਸੋ ਜੀ ਮਨ ਪਈ, ਪੁਰ ਮਿਲਿਆ ਪੁਰਖ ਸਜਾਣ। ਨਾਨਕ ਡਿੱਟਾ ਸਦਾ ਨਾਲ, ਹਰ ਅੰਤਰ ਜਾਮੀ ਜਾਣ। ਸ੍ਰੀ ਰਾਗ ਮਹੱਲਾ ਪੰਜਵਾ। ਸਭੇ ਗੱਲਾਂ ਬਿਸਰਨ, ਇੱਕੋ ਬਿਸਰ ਨਾ ਜਾਉ। ਧੰਦਾ ਸਭ ਜਲਾਏ ਕੈ, ਗੁਰ ਨਾਮ ਦੀਆ ਸੱਚ ਸਵਾਉ। ਆਸਾ ਸਭੇ ਲਾਹੇ ਕੈ, ਇੱਕਾ ਆਸ ਕਮਾਉ। ਜਿੰਨੀ ਸਤਿਗੁਰ ਸੇਵਿਆ, ਤਿੰਨ ਅੱਗੇ ਮਿਲਿਆ ਤਾਉ। ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾਂ। ਗੁਰ ਕੀ ਪੈਰੀ ਪਾਹੇ ਰਹਾਉ, ਦੁੱਖ ਭੁੱਖ ਨਹਿ ਵਿਆਪਈ। ਜੇ ਸੁਖਦਾਤਾ ਮਨ ਹੋਏ, ਕਿਤ ਹੀ ਕੰਮ ਨ ਸਿੱਜੀਐ। ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੈ ਹੱਥ ਦੇ, ਤਿਸ ਮਾਰ ਨਾ ਸਕੈ ਕੋਏ। ਸੁਖਦਾਤਾ ਗੁਰ ਸੇਵੀਐ, ਸਭ ਅਵਗਣ ਕੱਢੈ ਤੋਏ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ। ਸਾਧੂ ਸੰਗ ਮਸਕਤੇ, ਤੂਠੈ ਪਾਵਾ ਦੇਵ। ਸਭ ਕਿਸ ਵਸਗਤ ਸਾਹਿਬੈ, ਆਪੇ ਕਰਨ ਕਰੇਵ। ਸਤਿਗੁਰ ਕੈ ਬਲਿਹਾਰਣੈ, ਮਨਸਾ ਸਭ ਪੂਰੇਵ। ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਇੱਕ ਸਹਿ ਦੀ ਸਾਮਗਰੀ, ਇੱਕ ਸਹਿ ਦੀ ਹੈ ਰੀਤ। ਇੱਕ ਸਿਸਿਓ ਮਨ ਮਾਨਿਆ, ਤਾਂ ਹੋਆ ਨਿਹਚਲ ਚੀਤ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਸ੍ਰੀ ਰਾਗ ਮਹੱਲਾ ਪੰਜਵਾ। ਸਭੇ ਥੋਕ ਪ੍ਰਾਪਤੇ, ਜੇ ਆਵੈ ਇੱਕ ਹੱਥ। ਜਨਮ ਪਦਾਰਥ ਸਫਲ ਹੈ, ਜੇ ਸੱਚਾ ਸ਼ਬਦ ਕੱਥ। ਗੁਰ ਤੇ ਮਹਿਲ ਪ੍ਰਾਪਤੇ, ਜਿਸ ਲਿਖਿਆ ਹੋਵੇ ਮੱਥ। ਮਨ ਮੇਰੇ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ। ਸਭ ਮਿਥਿਆ ਮੋਹ ਮਾਏ ਰਹਾਉ, ਲੱਖ ਖੁਸ਼ੀਆ ਪਾਤਸ਼ਾਹੀਆ। ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ। ਮੇਰਾ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ। ਤਿਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ। ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨ ਲੱਗੇ। ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਥਾਨ ਸੁਹਾਵਾ ਪਵਿੱਤੈ, ਜਿੱਥੈ ਸੰਤ ਸਭਾ। ਢੋਈ ਤੇ ਸਹੀ ਨੂੰ ਮਿਲੈ, ਜਿਨ ਪੂਰਾ ਗੁਰੂ ਲੱਭਾ। ਨਾਨਕ ਬੱਧਾ ਘਰ ਤਹਾਂ, ਜਿੱਥੈ ਮ੍ਰਿਤ ਨਾ ਜਨਮ ਜਰਾ। ਸ੍ਰੀ ਰਾਗ ਮਹੱਲਾ ਪੰਜਵਾ। ਸੋਈ ਧਿਆਈਐ ਜੀ ਅੜੇ, ਸਿਰਸਾਹਾਂ ਪਾਤਸ਼ਾਹ। ਤਿਸ ਹੀ ਕੀ ਕਰ ਆਸਮਨ, ਜਿਸ ਕਾ ਸਭ ਸਵਿਸਾਹ। ਸਭ ਸਿਆਣਪਾਂ ਛੱਡ ਕੈ, ਗੁਰ ਕੀ ਚਰਣੀ ਪਾਹੋ। ਮਨ ਮੇਰੇ ਸੁੱਖ ਸਹਿਜ, ਜੇ ਸੇਤੀ ਜਪ ਨਾਉ। ਆਠ ਪਹਿਰ ਪ੍ਰਭ ਧਿਆਏ ਤੂੰ, ਗੁਣ ਗੋਇੰਦ ਨਿਤ ਗਾਉ ਰਹਾਉ। ਤਿਸ ਕੀ ਸਰਨੀ ਪਰਮਨਾ, ਜਿਸ ਜੀਵੜ ਅਵਰ ਨ ਕੋਏ। ਜਿਸ ਸਿਮਰਤ ਸੁਖ ਹੋਏ ਕਣਾ, ਦੁੱਖ ਦਰਦ ਨ ਮੂਲੇ ਹੋਏ।
ਸਦਾ ਸਦਾ ਕਰ ਚਾਕਰੀ, ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ, ਕੱਟੀਐ ਜਮਕੀ ਫਾਸ, ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ, ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਉ, ਵਰਨਾ ਚਿਹਿ ਨਾ ਬਾਹਰਾ ਕੀਮਤ ਕਹਿ ਨਾ ਸਕਾਉ, ਨਾਨਕ ਕਉ ਪ੍ਰਭ ਮਇਆ ਕਰ ਸਚ ਦੇਵੋ ਆਪਣਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾ, ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਇ, ਸਦਾ ਸੰਗ ਆਗੈ ਲੈ ਚੜਾਏ ਰਹਾਉ, ਦੁਨੀਆ ਕੀਆ ਵਡਿਆਈਆ ਕਵਨੈ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਦਾਨ, ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਹੋ ਰੇਣੁਕਾ ਆਪਣਾ ਆਪ ਤਿਆਗ, ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ, ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ, ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ, ਨਾਨਕ ਗੌ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾ, ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ, ਇਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ, ਤੇ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ, ਮਨ ਮੇਰੇ ਸਗਲ ਉਪਾਵ ਤਿਆਗ, ਗੁਰਪੂਰਾ ਅਰਾਧ ਨਿਤ ਇੱਕ ਸਕੀ ਲਿਵਲਾਗ ਰਹਾਉ, ਇੱਕੋ ਭਾਈ ਮਿਤਕ ਇੱਕੋ ਮਾਤ ਪਿਤਾ ਇੱਕ ਸੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ ਸੋ ਭਰਮ ਮਨੋ ਨ ਵਿਸਰੈ, ਜਿਨ ਸਭ ਕਿਸ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ, ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ, ਇੱਕ ਸਸੇਤੀ ਰੱਤਿਆ ਨਾ ਹੋਵੀ ਸੋਗ ਸੰਤਾਪ, ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ, ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ, ਗੁਰਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ, ਸ੍ਰੀ ਰਾਗ ਮਹੱਲਾ ਪੰਜਵਾ, ਜਿਨ੍ਹਾਂ ਸਤਿਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ, ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜੇ, ਦਰਗਹਿ ਪੈਦਾ ਜਾਏ ਰਹਾਉ, ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ, ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸਨ ਦੇਖ ਨਿਹਾਲ, ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ, ਤੈ ਸਰਣ ਆਈ ਛੁੱਟੀ ਹੈ ਕੀਤਾ ਲੋੜੇ ਸੋ ਹੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ, ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾ, ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪਰਗਾਸੀਆ ਇੱਕ ਸਿਓ ਲਿਵਲਾਏ, ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਚੈ ਨਾਏ, ਮੇਰੇ ਮਨ ਗੁਰਸਭ ਦੀ ਸੁਖ ਹੋਏ, ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ, ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ, ਅੰਤਰਜਾਮੀ ਸਦਾ ਸੰਗ ਕਰਨਾ ਹਰ ਪਛਾਣ, ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ, ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ, ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ, ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ, ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ, ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਣ, ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ, ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣਸਾਰ, ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ, ਸ੍ਰੀ ਰਾਗ ਮਹੱਲਾ ਪੰਜਵਾ, ਪੂਰਾ ਸਤਿਗੁਰ ਜੇ ਮਿਲੈ ਪਾਈਐ ਸਬਦ ਨਿਧਾਨ, ਕਰ ਕਿਰਪਾ ਪ੍ਰਭੇ ਆਪਣੀ ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿ ਧਿਆਨ, ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਰਹਾਉ, ਕੀਮਤ ਕਹਿਣ ਨ ਜਾਈਐ ਸਾਗਰ ਗੁਣੀ ਅਥਾਹੁ, ਬੜਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹੁ, ਕਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤਸ਼ਾਹੁ,

ਰਹਿ ਸੰਗ ਸਮਾਓ ਹਰ ਜਪੀਐ ਆਰਾਧਿਐ ਠਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆਨ ਪ੍ਰਭ ਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੀ ਤਿਸ ਸੱਚ ਸਿਓ ਮਰੈ ਨਾ ਆਵੈ ਜਾਏ ਨਾ ਵਿਛੋੜਿਆ ਵਿਚੜੈ ਸਮੈ ਰਹਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਸੇਵਕ ਕਹਿ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਧ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਐ ਨਿਹਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖ ਰਹਿ ਮਨ ਤਨ ਹੋਵੈ ਸਾਂਤ ਇੱਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਭਰਾਂਤ ਗੁਣ ਨਿਦਾਨ ਨਪਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧਿਐ ਦਿਨ ਬਿਸਰੋ ਨਹੀਂ ਰਾਤ ਜਿਨਕੋ ਪੂਰਵ ਲਿਖਿਆ ਤਿਨਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਬਸ ਕਲਾ ਕਰ ਤਾਪ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀ ਹੈ ਅੰਤਰ ਰੱਖ ਉਰ ਤਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਏ ਪ੍ਰਭ ਸਰਣ ਆਈ ਸਦਾ ਰਹੋ ਦੁੱਖ ਨਾ ਵਿਆਪੈ ਕੋਈ ਰਹਾਉ ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁੱਤ ਬੰਧ ਪਾ ਕੂੜੇ ਸੱਭੇ ਸਾਕ ਜਿਨ ਕੀਤਾ ਤਿਸੇ ਨਾ ਜਾਣੀ ਮਨਮੁਖ ਪਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹੋਮੈ ਕੂਰ ਭਗਤੀ ਨਾਮ ਵਿਹੂਣਿਆ ਆਵੈ ਵੰਜੈ ਪੂਰ ਰਾਖ ਲਿਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ

ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੈ ਨਾ ਵਸਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਤ ਸਾਧਕੀ ਗੁਰਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹੋਮੈ ਰੋਗ ਭ੍ਰਮ ਕੱਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ ਅਠਸਠ ਤੀਰਥ ਨਾਉ ਜੀਓ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੋ ਆਉ ਇੱਥੇ ਮਿਲੇ ਵਡਾਈਆ ਦਰਗਹਿ ਪਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਣ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕਹਿ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨਹੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀ ਹੈ ਅਵਗੁਣ ਕੱਟਣ ਹਾਰ ਬਿਨ ਹਰ ਨਾਮ ਨ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰ ਲੂਕ ਕੁਮਾਵੈ ਕਿਸਤੇ ਜਾਂ ਵੇਖੈ ਸਦਾ ਹਦੂਰ ਥਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰ ਜਪਣਾ ਬੜਭਾਗੀ ਤਨਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਨਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੇ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇਹਿਰ ਮਾਣਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਤਾਵੇ ਤਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੋਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਾਵੇ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਬਤੀ ਕੋਏ ਨ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਧਨ ਵਸੈ ਦਿਆਲ ਪੁਰਖ ਮਿਹਰਬਾਨ ਜੀਓ ਪਿੰਡ ਧਨ ਤੇ ਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕੱਟਿਆ ਸੱਚੈ ਸਿਰਜਣਹਾਰ ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਣਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਤਨ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਲਾਵੈ ਮਾਏ ਚਾਰੇ ਕੁੰਡਾ ਭਾਲੀਆ ਸਹਿਬਿਨ ਅਵਰ ਨਾ ਜਾਏ ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰਾ ਵਾਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਐ ਇਹਾ ਮਤ ਵਸੇਖ ਮਨ ਤਨ ਮਿੱਟਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸਮਾਲ ਤੋਸਾ ਬੰਦੋ ਜੀ ਕਾ ਇੱਥੈ ਉੱਥੈ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੂੰ ਹੋਏ ਦਇਆਲ ਮੇਰੇ ਮਨ ਗੁਰਜੇਵੜ ਅਵਰ ਨ ਕੋਏ ਦੂਜਾ ਤਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਇਸ ਮਿਲੇ ਜਿਨ ਗੁਰ ਡਿੱਟਾ ਜਾਏ ਗੁਰਚਰਣੀ ਜਿਨ ਮਨ ਲਗਾ ਸੇ ਬੜਭਾਗੀ ਮਾਏ
ਗੁਰਦਾਤਾ ਸਮਰੱਥ ਗੁਰ ਗੁਰ ਸਮੈ ਰਹਿਆ ਸਮਾਏ ਗੁਰ ਪਰਮੇਸ਼ਰ ਗੁਰ ਪਰਮੇਸ਼ਰ ਗੁਰ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁੱਖ ਗੁਰ ਸਲਾਹੀ ਆਏ ਕਰਨ ਕਾਰਨ ਸਮਰੱਥ ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰੇ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡ ਗੁਰ ਨਾਲ ਤੁਲ ਨ ਲੱਗੇ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੋਹਰੇ ਦਿਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੇ ਬਿਣ ਨਾ ਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਬਿਣਸਣਾ ਮਨ ਕੀ ਮਤ ਤਿਆਗ ਰਹਾਉ ਜੋ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨ ਜਾਣੀ ਭਕ ਅਭਕ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਿਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਧ ਇਹੋ ਸੰਸਾਰ ਜਿਸਨੂੰ ਰੱਖੈ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇ ਲਾਇਆ ਗੋਇਲੀ ਕਿਹਾ ਤਿਸ ਡੰਫ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਹਾ ਥੋੜੜੀ ਬਾਤ ਗੋਮਾਨ ਰਹਾਓ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਹਾ ਥੋੜੜੀ ਬਾਤ ਗੁਮਾਨ ਰਹਾਉ ਜੈਸੇ ਰਹਿਣ ਪਰ ਹੁਣੈ ਉੱਠ ਚਲ ਚੱਲ ਸਹਿ ਪ੍ਰਭਾਤ ਕਿਹਾ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ ਸਰਪਰ ਉੱਠੀ ਚੱਲਣਾ ਸੜ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਤਿਆ ਦੋ ਲੱਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਸੈ ਸੁਹੇਲੜੀ ਚਿੱਚਰ ਸਾਥੀ ਨਾਲ ਜਾਂ ਸਾਥੀ ਉੱਠੇ ਚੱਲਿਆ ਤਾਂ ਤਨਖਾ ਕੁਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੈ ਕਾ ਜਾਉ ਧਨ ਸੋ ਤੇਰਾ ਥਾਨ ਰਹਾਉ ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਪਈਐੜੈ ਸੋ ਸੇਵ ਤੂੰ ਸੋਹਰੜੈ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਸਭਨਾ ਸੋਹਰੈ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ ਕਰਨ ਕਾਰਨ ਏ ਕੋਹੀ ਜਿਨ ਕੀ ਆਕਾਰ ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਝੂਠ ਸਗਲ ਸਿਆਣਪਾਂ ਸੱਚ ਸ਼ਬਦ ਲਿਵਲਾਏ ਰਹਾਉ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੂਟ ਯਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਇਓ ਤਨਕੈ ਬਲਿਆਰਣੈ ਜੇ ਗੁਰ ਕੀ ਪੈਰੀ ਪਾਹਿ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਬੜ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਧਨ ਪੂਜ ਸਤਿਗੁਰ ਸੋੜ ਸਗਲ ਵਿਕਾਰ ਜੰਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮੰਤਨ ਜਿਨੇ ਦੀ ਯਾਰ ਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ ਭਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖਾਂਦਾਰ ਸਤ ਸੰਤੋਖ ਦਾਇਆ ਕਮਾਵੈ ਇਹ ਕਰਨੀ ਸਾਰ ਆਪ ਚੋੜ ਸਭ ਹੋਏ ਰਹਿਣਾ ਜਿਸ ਦੇਹ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰੇ ਆਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਣਾ ਤੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੋ ਜਾਣਾ ਰਹਾਉ ਮਾਨ ਅਭਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋਹ ਕੋਈ ਕੋਟ ਮੰਦਾਹੀ ਕਹਿਣ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਣ ਤੇ ਮੁਖ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕੱਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸੱਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੁਡਾਇਆ ਭੁੱਲੈ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਹਾਉ ਹੋ ਮਾਣ ਤਾਣ ਕਰੋ ਤੇਰਾ ਹੋ ਜਾਨੋ ਆਪਾ ਸਭ ਹੀ ਮੱਧ ਸਬਹਿ ਤੇ ਬਾਹਰ ਬਿਹ ਮੋਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਯੁਗਤਾ ਬੰਧਨ ਮੁਕਤ ਸੰਤ ਹੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ
ਸੰਤ ਜਨਾ ਮਿਲ ਭਾਈਆ ਕੱਟਿਆੜਾ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਇਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਬਿੱਟੂ ਕੁਰਬਾਨ ਤੇਰੇ ਦਰਸ਼ਨ ਕੋਪਲੇ ਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾਂ ਪਿੱਛੇ ਛੁੱਟੀ ਹੈ ਜਿਨੇ ਅੰਤਰ ਨਾਮ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਅਤ ਵੜਿਆਈ ਅਪੂਰਵ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਖਾਣੀਆ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜਿਆ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਚਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਬੜਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰਨਕ ਹੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਚ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰਤ ਗੁਰ ਨਿਰੰਕਾਰ ਗੁਰ ਉੱਚਾ ਅਗਮ ਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਚੀਐ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਜੀਓ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਧ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਸੁਣ ਭਾਈਓ ਛੁੱਟਣ ਸੱਚੇ ਨਾਏ ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਉ ਆਗੈ ਦਰਗੈ ਮੰਨੀਐ ਮਿਲੈ ਨਤਾਵੇ ਤਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਟੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਿਗੁਰ ਬਿੱਟੋ ਵਾਰਿਆ ਜਿਨ ਦਿੱਤਾ ਸੱਚ ਨਾਉ ਆਂਦਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਆਂਦਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗ੍ਰਾਸਨ ਵਿਸਰ ਸਫਲ ਮੂਰਤ ਗੋਰੇ ਆਪ ਗੁਰ ਜੀਵੜ ਅਵਰਨਦ ਸਹੀ ਆਠ ਪਹਿਰ ਤੇ ਸਜਾਪ ਨਦਰ ਕਰੇ ਤਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਮੈ ਰਹਿਆ ਸਮਾਏ ਜਿਨ ਕੋ ਪੂਰਬ ਲੇਖਿਆ ਸਹੀ ਨਾਮ ਧਿਆਏ ਨਾਨਕ ਗੁਰਸਰਣਾਗਤੀ ਮਰੈ ਨਾ ਆਵੈ ਜਾਏ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀ ਆ ਆਖ ਆਖ ਮਨ ਬਾਵਣਾ ਜਿਉਂ ਜਿਉਂ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਿਟ ਕਿਤ ਤਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲੋਹ ਅਕਮ ਅਗਮਾ ਪਾਰ ਪਾਕੀ ਨਾਹੀਂ ਪਾਕ ਤਾਏ ਸੱਚਾ ਪਰਵੇਦਗਾਰ ਰਹਾਉ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨਾ ਜਾਣਾ ਕੋਈ ਜੇ ਸੌ ਸਾਇਰ ਮਿਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੈ ਨਾ ਪਾਈਐ ਸਭ ਸੁਣ ਸੁਣੇ ਆਖੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛਣਾ ਸਾਜੇ ਪੁੱਛਣਾ ਢਾਹੇ ਪੁੱਛਣਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਨਾ ਥਾਵਾ ਨਾਮ ਨਾ ਜਾਣੀਐ ਨਾਵਾ ਕੇਵੜ ਨਾਉ ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਏ ਨ ਸਕਈ ਹੋ ਕਿਸ ਨੂੰ ਪੁੱਛਣ ਜਾਉ ਵਰਨਾ ਵਰਨ ਨ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈ ਆ ਜੈ ਭਾਵੈ ਤੈ ਦੇ ਹੁਕਮ ਸਵਾਰੈ ਆਪਣਾ ਚਸਨ ਢਿੱਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਹਿਆ ਸੋਮਾਰ ਨਾਨਕ ਤੂਟ ਨਾ ਆਵਹੀ ਤੇਰੇ ਜੁਗੈ ਜੁਗੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆ ਸਗਲੀਆ ਕਰੇ ਸਿਗਾਰ ਗਣਤ ਗਣਾ ਬਣਾਈਆ ਸੁਹਾ ਵੇ ਸਵੀਕਾਰ ਪਾਖੰਡ ਪ੍ਰੇਮ ਨ ਪਾਈਆ ਕੋਟਾ ਪਾਜਕਾਰ ਹਰ ਜੀਓ ਇਉ ਪ੍ਰਰਾਵੈ ਨਾਰ ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਹੇ ਸਵਾਰ ਰਹਾਉ ਗੁਰਸਬ ਦੀ ਸੀਗਾਰੀਆ ਤਨ ਮਨ ਫਿਰਕੈ ਪਾਸ ਦੋਏ ਕਰ ਜੋੜ ਕੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗਰਾਸ ਪ੍ਰੇਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨ ਤੁੱਟਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵੇਦਿਆ ਹੋ ਸਤ ਬਲਿਹਾਰੈ ਜਾਉ ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹੇ ਸਮਾਏ ਪਿਰ ਰੀ ਸਾਲੂ ਨੌਤ ਨੂੰ ਸਾਚੋ ਮਰੈ ਨ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਧੜੀ ਤਿੰਨ ਧਨ ਮਾਡੀਐ ਕਾਪੜ ਪ੍ਰੇਮ ਸਿਗਾਰ
ਚੰਦਨ ਚੀਤ ਵਸਾਇਆ, ਮੰਦਰ ਦਸਵਾ ਦੁਆਰ, ਦੀਪਕ ਸਭ ਦੇਵੇ ਗਾਸਿਆ, ਰਾਮ ਨਾਮ ਔਰ ਹਾਰ, ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ, ਸੱਚ ਹੈ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣਈ, ਸੱਚੇ ਗੁਰ ਕਹਿ ਹਿਤ ਪਿਆਰ, ਨਿਸ ਅੰਧਿਆਰੀ ਸੁਤੀਏ, ਕਿਉਂ ਪਿਰ ਬਿਨ ਰਹਿਣ ਵਿਹਾਏ, ਅੰਕ ਜਲੋ ਤਨ ਜਾਲੀਓ, ਮਨ ਧਨ ਜਲ ਬਲ ਜਾਏ, ਜਾ ਧਨ ਕੰਤ ਨਾ ਰਾਵੀ, ਆ ਤਾਂ ਬਿਰਤਾ ਜੋ ਮਨ ਜਾਏ, ਸੇਜੈ ਕੰਤ ਮੇਹੇਲੜੀ, ਸੁਤੀ ਬੂਝ ਨ ਪਾਏ, ਓ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ, ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ, ਆਪੇ ਰਤਨ ਪਰਕ ਤੂੰ, ਆਪੇ ਮੋਲ ਅਪਾਰ, ਸੱਚੋ ਮਾਨ ਮਹੱਤ ਤੂੰ, ਆਪੇ ਦੇਵਣ ਹਾਰ, ਹਰ ਜੀਓ ਤੂੰ ਕਰਤਾ ਕਰਤਾਰ, ਜਿਉ ਪਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ ਰਹਾਉ, ਆਪੇ ਹੀਰਾ ਨਿਰਮਲ, ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ, ਗੁਰ ਕੈ ਸ਼ਬਦ ਸਲਾਹਣਾ, ਘਟ ਘਟ ਡੀਟਾ ਡੀਟ, ਆਪੇ ਸਾਗਰ ਬੋਹਿਤ, ਆਪੇ ਪਾਰ ਪਾਰ, ਸਾਚੀ ਵਾਟ ਸੁਜਾਣ ਤੂੰ, ਸ਼ਬਦ ਲਗਾਵਣ ਹਾਰ, ਨਿਡਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ, ਅਸਥਿਰ ਕਰਤਾ ਦੇਖੀ ਔਰ ਕੀਤੀ ਆਵੈ ਜਾਏ, ਆਪੇ ਨਿਰਮਲੇਕ ਤੂੰ, ਹੋਰ ਬੰਦੀ ਧੰਦੈ ਪਾਏ, ਗੁਰ ਰਾਕੇ ਸਿਉ ਬਰੇ ਸਾਚੇ ਸਿਉ ਲਿਵਲਾਏ, ਹਰ ਜੀਓ ਸ਼ਬਦ ਪਛਾਣੀਐ, ਸੱਚ ਰੱਤੇ ਗੁਰਵਾਕ, ਤਿਤ ਤਨ ਮੈਲ ਨ ਲੱਗਈ, ਸੱਚ ਘਰ ਜਿਸ ਉਹ ਤਾਕ, ਨਦਰ ਕਰੇ ਸੱਚ ਪਾਈਐ, ਬਿਨ ਨਾ ਵੈਕਿਆ ਸਾਕ, ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹੋਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਤਾਰ, ਜਗ ਮੈ ਲਾਹਾ ਏਕ ਨਾਮ, ਪਾਈਐ ਗੁਰ ਵਿਚਾਰ, ਸੱਚੋ ਵਕਰਲਾ ਦੀਐ ਲਾਭ ਸਤਾ, ਸੱਚ ਰਾਸ, ਸੱਚੀ ਦਰਗਹਿ ਬੈਸੀ ਭਗਤ ਸੱਚੀ ਅਰਦਾਸ, ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ, ਉੱਚੋ ਉੱਚਾ ਆਖੀਐ ਕਹੁ ਨਾ ਦੇਖਿਆ ਜਾਏ, ਜਹਿ ਦੇਖਾ ਤੈ ਏਕ ਦੂਸ, ਜਹਿ ਦੇਖਾ ਤੈ ਏਕ ਤੂੰ, ਸਤਿਗੁਰ ਦੀਆ ਦਿਖਾਏ, ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ, ਸ੍ਰੀ ਰਾਗ ਮਹੱਲਾ ਪਹਿਲਾ, ਮੱਛਲੀ ਜਲ ਨਾ ਜਾਣਿਆ ਸਰਖਾ ਰਾਸ ਕਾ, ਵੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਉ, ਕੀਤੇ ਕਰਨ ਪਾਕੜੀ ਕਾਲ ਨਾ ਟਲਿਆ ਸਰਾਹੁ, ਭਾਈ ਰੇ ਇਉ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸ ਪਵੈ, ਚਿੰਤਾ ਜਾਲ ਰਹਾਉ, ਸਭ ਜਗ ਬਾਧੋ ਕਾਲ ਕੋ, ਬਿਨ ਗੁਰ ਕਾਲ ਪਰ, ਸੱਚ ਰੱਤੇ ਸਿਉ ਬਿਰੇ, ਦੁਬਦਾ ਚੋਡ ਬਿਕਾਰ, ਹਉ ਤਿਨ ਕੈ ਬਲਿਹਾਰਣੈ, ਦਰ ਸੱਚੈ ਸਚਿਆਰ, ਸੀ ਚਾਨੇ ਜਿਉ ਪੰਕੀਆ ਜਾਲੀ ਬਦਕ ਹਾਥ, ਗੁਰ ਰਾਕੇ ਸਿਉ ਬਰੇ ਹੋਰ ਫਾਤੇ ਚੋਗੈ ਸਾਥ, ਬਿਨ ਨਾਵੈ ਚੁਣ ਸੁੱਟੀਐ ਕੋਇ ਨ ਸੰਗੀ ਸਾਥ, ਸੱਚੋ ਸੱਚਾ ਕੀ ਹੈ ਸੱਚੇ ਸੱਚਾ

ਕਰ ਸੁੱਚਾ ਹੋਏ ਬਿਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁੱਖ ਕਹੇ ਪਿਰ ਲੀਆ ਰਸਮਾਨ ਸੀ ਸਾਚ ਸ਼ਬਦ ਸੁੱਖ ਨੇਹ ਰਹਾਓ ਪਿਰ ਪਿਰ ਦੇਸੀ ਜੇਤੀਏ ਧਨ ਵਾਂਡੀ ਚੂਰੇ ਜੋ ਜਲ ਤੋੜੈ ਮਚਲੀ ਕਰਨ ਪਲਾਵ ਕਰੇ ਪਿਰ ਪਾਵੈ ਸੁੱਖ ਪਾਈਐ ਜਾਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਧਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵੇ ਖੋਟੀ ਅਵਗਣ ਯਾਰ ਨਾ ਸੁੱਖ ਪਈ ਹੈ ਸਹੁਰੈ ਝੂਠ ਜੱਲੀ ਬੇਕਾਰ ਆਵਣ ਵੰਜਣ ਡਾਕੜੋ ਸੋਟੀ ਖੰਤ ਬੇਸਾਰ ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰਕੈ ਕਾਮਨਾ ਆਵੇ ਬੋਲੇ ਪਾਦਲ ਬਾਦ ਦਰ ਕਰ ਢੋਈ ਨਾ ਲਹਿ ਝੂਟੀ ਦੂਜੈ ਸਾਧ ਪੰਡਿਤ ਵਾਚੈ ਪੋਥੀਆਂ ਨਾ ਬੁੱਝੇ ਵਿਚਾਰਨ ਕੋ ਮਤੀ ਜੇ ਦੇ ਚੱਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਬੇਦ ਬਰਾਦ ਵਿਰੋਧ ਵਾਦ ਬ੍ਰੇਦ ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ ਬਿਨ ਗੁਰ ਕਰਮ ਨੇ ਸੁੱਟ ਸੀ ਕਹਿ ਸੁਣ ਅੱਕ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸਭ ਦਿਮੇ ਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗੇ ਆਈਆਂ ਬਿਨ ਸਾਚੇ ਕਿਆ ਤਾਸ ਜੇਹਾ ਰਾਧੇ ਤੇ ਹਲੁਣੈ ਬਿਨ ਗੁਣ ਜਨਮ ਬਿਨਾਸ ਮੁੰਦੇ ਗੁਣ ਦਾ ਸੀ ਸੁੱਖ ਹੋਏ ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਬਿਨ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁੱਝੈ ਆਪਣਾ ਵਸਤਰ ਹੀ ਕਰਵਾਰ ਬਿਨ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜੀਆਰ ਲਾਹਾ ਅਹਿਨਸ ਨੌਤਨਾ ਪਰਕੇ ਰਤਨ ਵਿਚਾਰ ਵਸਤ ਲਹਿ ਘਰੇ ਆਪਣੇ ਚੱਲੈ ਕਾਰਜ ਸਾਰ ਬਣਜਾਰਿਆ ਸਿਓ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚੈ ਅਸਣ ਸੱਚ ਰਹਿ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮਹਿਮਹਿਲ ਸਤਾਏ ਸੱਚੇ ਸੇ ਤੀਰਤਿਆ ਰਤਿਆ ਸੱਚੋ ਪੱਲੇ ਪਾਏ ਤ੍ਰਿਭਵਨ ਸੋ ਪ੍ਰਭ ਜਾਣੀਐ ਸੱਚੋ ਸੱਚ ਅਨਾਏ ਸਾ ਧਨ ਕਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸੱਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੁੱਗਰ ਜਾਓ ਬਨ ਮੈਂ ਭੂਲੀ ਜੇ ਫਿਰਾਂ ਬਿਰੰਗੁਰ ਬੂਝ ਨ ਪਾਓ ਨਾਵੋ ਭੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਊਆ ਚੱਲੇ ਚਾਕਰ ਹੋਏ ਰਾਜਨ ਜਾਣਾ ਹੈ ਆਪਣਾ ਦਰਕਟ ਠੱਕ ਨਾ ਹੋਏ ਨਾਨਕੇ ਕੋਰਵ ਰਹਿਆ ਦੂਜਾ ਵਰਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਆਂ ਨਿਰਮਲ ਦੇਹ ਸਰੀਰ ਨਿਰਮਲ ਸੱਚੋ ਮਨ ਵਸੈ ਸੋ ਜਾਣਾ ਅਬ ਪੀਰ ਸਹਿਜੈ ਤੇ ਸੁੱਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾ ਆਏ ਨਿਰਮਲ ਸੱਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਇ ਰਹਾਉ ਹਰਕਾ ਮੰਦਰ ਸੋਹਣਾ ਕੀਆ ਕਰਨਾ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਟ ਪੱਟਣ ਗੜ ਕੋਟੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖਟ ਆਏ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲੈ ਮਲਾਏ ਕਸਕਸ ਵੱਟੀ ਲਾਈਐ ਪਰਖੇ ਹਿੱਤ ਚਿੱਤ ਲਾਏ ਕੋਟੇ ਟੌਰ ਨਾ ਪਾਏ ਨੀ ਖਰੇ ਖਜ਼ਾਨਾ ਪਾਏ ਆਸ ਅੰਦੇਸਾ ਦੂਰ ਕਰ ਉਮਲ ਜਾਏ ਸਮਾਏ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਸੁੱਖ ਹੈ ਕਹੋ ਦੁੱਖ ਅਗਲਾ ਮਨ ਮੁੱਖ ਬੂਝਣਾ ਹੋਏ ਸੁੱਖ ਦੁੱਖ ਸਮ ਕਰ ਜਾਣੀਐ ਸ਼ਬਦ ਭੇਦ ਸੁੱਖ ਹੋਏ ਬੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮੁੰਜਨ ਸੇਵਕ ਸਾਧਕਾ ਨਾਮ ਰੱਤੇ ਗੁਣਤਾ ਸੱਚ ਰੱਤੇ ਸੇ ਜਿਣ ਗਏ ਹੋ ਸਦ ਬਲਿਹਾਰੈ ਜਾਸ ਚੌਹ ਚੁਗ ਮੈਲੇ ਮਲ ਭਰੇ ਜਿਨ ਮੁੱਖ ਨਾਮ ਨਾ ਹੋਏ ਭਗਤੀ ਭਾਈ ਵਿਹੁਣਿਆ ਮੁੱਖ ਕਾਲਾ ਪਤ ਕੋਏ ਜਿਨੀ ਨਾਮ ਵਿਸਾਰੇ ਆਪ ਗੁਣ ਮੁੱਠੀ ਰੋਏ ਕੋਜਿਤ ਕੋਜਿਤ ਪਾਇਆ ਡਰ ਕਰ ਮਿਲੈ ਮਿਲਾਏ ਆਪ ਪਛਾਣੈ ਘਰ ਵਸੈ ਹੋਮੈ ਤ੍ਰਿਸ ਨ ਜਾਏ ਨਾਨਕ ਨਿਰਮਲੇ ਉਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡੁਰ ਪੈ ਦੁੱਖ ਭਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁੱਖ ਭਾਗ ਦੂ ਕਣੋ ਦੁਹਾਗਣੀ ਕਿਉਂ ਥਿਰ ਰਹਿ ਸੁਹਾਗ ਭਾਈ ਰੇ ਮੈਂ ਅਵਰ ਨਾਏ ਮੈਂ ਤਾਓ ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਆ ਬਲ ਜਾਉ ਰਹਾਓ ਗੁਰਮਤਿ ਪਤ ਸਾਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵਉ ਬਿਨ ਨਾ ਵੈ ਮਰ ਜਾਉ ਮੈਂ ਅੰਧਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਉ ਗੁਰੂ ਜਿਨਾ ਕਾ ਅੰਧਲਾ ਚੇਲੇ ਨਾ ਹੀ ਟਾਉ ਬਿਨ ਸਤਿਗੁਰੂ ਨਉ ਨਾ ਪਾਈਐ ਬਿਨ ਨਾ ਵੈ ਕਿਆ ਸੁਆਉ ਆਈ ਗਿਆ ਪੁੱਛਤਾ ਬਣਾ ਜਿਉ ਸੁਣੈ ਕਰਕਾਉ ਬਿਨ ਨਾ ਵੈ ਦੁੱਖ ਦੇਹੁਰੀ ਜਿਉ ਕਲਰ ਕੀ ਭੀਤ ਤਬਲਕ ਮਹਿਲ ਨ ਪਾਈਐ ਜਬਲਕ ਸੱਚ ਨਾ ਚੀਤ ਸ਼ਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ ਹੋ ਗੁਰ ਪੁੱਛੋ ਆਪਣੇ ਗੁਰਪੁੱਛ ਕਾਰ ਕਮਾਓ ਸ਼ਬਦ ਸਲਾਈ ਮਨ ਵਸੈ ਹੋਮੈ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸੱਚ ਮਿਲਾਓ ਸ਼ਬਦ ਰੱਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਨ ਸਾਚ ਸਦਾ ਹਰ ਰੱਖੈ ਉਰਤਾਰ
ਸੋ ਕਿਉਂ ਮਨੋ ਵਿਸਾਰੀਐ ਸਭ ਜੀਆ ਕਾ ਆਧਾਰ ਸ਼ਬਦ ਮਰੈ ਸੋ ਮਰ ਰਹੇ ਫਿਰ ਮਰੈ ਨਾ ਤੂੰ ਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦ

0: ਜੱਗ ਭੁੱਲਾ ਫਿਰੈ ਮਰ ਜਨਮੈ ਵਾਰੋ ਵਾਰ ਸਭ ਸਲਾਹੈ ਆਪ ਕੋ ਵਡੋ ਵਡੇਰੀ ਹੋਏ ਗੁਰਬਿਨੈ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨ ਕੋਇ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿਗਾਰੀਐ ਜੋ ਬਿਨ ਬਾਦ ਕੁਆਰ ਨਾ ਮਾਣੇ ਸੁੱਖ ਸੇਜੜੀ ਬਿਨ ਪਿਰ ਬਾਦ ਸਿਗਾਰ ਦੁਖਣੋ ਤੁਹਾਗਣੀ ਦੁਖ ਘਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰਸੇਵਾ ਸੁਖ ਪਾਈਐ ਹਰ ਵਰ ਸਹਿ ਸਿਗਾਰ ਸੱਚ ਮਾਣੇ ਫਿਰ ਸੇ ਜੜੀ ਗੁੜਾ ਇਤ ਪਿਆਰ ਗੁਰਮੁਖ ਜਾਣ ਸਿਆਣੀਆਂ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਚ ਏ ਵੇਗਸਿਆ ਕੀਮਤ ਕਹਿਣ ਨ ਜਾਏ ਹਰ ਵਰ ਘਰ ਸੁਹਾਗਣੀ ਨਿਰਮਲ ਸੱਚ ਨਾਏ ਮਨ ਮੈਂ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀ ਅਨਕਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਕਿਨ ਮੈਂ ਉਪਜੈ ਕਿਨ ਕਪੈ ਕਿਨ ਆਵੈ ਕਿਨ ਜਾਏ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨ ਤੋਲੀਐ ਕਥਨ ਨ ਪਾਇਆ ਜਾਏ ਵਪਾਰੀ ਬਣ ਜਾ ਰਿਹਾ ਏ ਵਜੋ ਲਕਾਏ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰੂ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨ ਚੁੱਟਿਆ ਨਾ ਪੜ ਪੁਸਤਕ ਪਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਭਾਈ ਰਤਨ ਵਿਚਾਰ ਮਨ ਦੀਜੈ ਗੁਰੇ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈ ਅਵਗਣ ਮੇਟਣ ਹਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਬਿਆਦ ਬੇਦ ਬਿਆਸਾ ਕੋਇ ਰਹਾਉ ਗਿਆਨ ਧਿਆਨ ਧੁਨ ਜਾਣੀਐ ਕਤ ਕਹਾਵੈ ਸੋਏ ਸਫਲਿਓ ਬਿਰਖ ਹਰੀ ਆਵਲਾ ਚਾਵ ਕਣੇਰੀ ਹੋਏ ਲਾਲ ਜਵੇ ਹਿਰਮਾਣ ਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ ਸੱਚੋ ਵੱਖਰ ਸੰਚੀਐ ਪੂਰੇ ਕਰਮਾਂ ਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ ਭਵਜਲ ਬਿਖਮੰਡ ਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਿਸ ਬੰਜ ਮਲਾਰ ਸਤਿਗੁਰ ਭਏ ਕਾ ਬੋਹਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਜੇਵਾ ਜਲੋ ਜਲਾਵਣੀ ਨਾਮ ਨੇ ਜਪੈ ਰਸਾਏ ਘੱਟ ਬਿਨ ਸਹਿ ਦੁੱਖ ਅਗਲੋ ਜਮ ਪਕੜੈ ਪੁਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੈ ਧਨਬਾਦ ਹੈ ਭੂਲੋ ਮਾਰਗ ਆਤ ਸਾਚੋ ਸਾਹਿਬ ਸੇਵੀਐ ਗੁਰਮੁਖ ਅਖਥੋ ਕਾਤ ਆਵੈ ਜਾਏ ਭੁਆਈਐ ਪੈ ਕਿਰਤ ਕਮਾਏ ਪੂਰਬ ਲਿਖਿਆ ਕਿਉ ਮੇਟੀਆ ਲਿਖਿਆ ਲੇਖ ਰਜਾਏ ਬਿਨ ਹਰ ਨਮ ਨ ਛੁੱਟਿਆ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਚਾੜੀਐ ਭੀ ਬਿਕਸੈ ਸਨੇਹ ਜਲ ਮੈਂ ਜੀ ਉਪਾਇ ਕੈ ਬਿਨ ਜਲ ਮਰਨ ਤਨੇਹ ਮਨ ਰੇ ਕਿਉ ਛੂਟੇ ਬਿਨ ਪਿਆਰ ਗੁਰਮੁਖੇ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਐਸੀ ਹਰਸਿਓ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮੱਛਲੀ ਨੀਰ ਜਿਉ ਅਧ ਕਿਉ ਤਿਉ ਸੁਖ ਕਣੋ ਮਨ ਤਨ ਸਾਂਤ ਸਰੀਰ ਬਿਨ ਜਲ ਘੜੀ ਨ ਜੀਵੇ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਭਰ ਤਲ ਥਲ ਹਰੀ ਅਵਲੇਕ ਬੂੰਦ ਨ ਪਵੇ ਕੇ ਇਹ ਕਰ ਮਿਲੈ ਸੋ ਪਾਈਐ ਕਿਰਤ ਪਇਆ ਸਰ ਦੇਹ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਇਆ ਵਟਣ ਆਪੇ ਖਵੈ ਦੁੱਧ ਕੋ ਕੱਪਣ ਨ ਦੇ ਆਪੇ ਮੇਲ ਵਿਚੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕ ਵੀ ਸੂਰ ਖੈਨ ਪਲ ਨੀਂਦ ਨਾ ਸੋਵੀ ਜਾਣੈ ਦੂਰ ਹਜੂਰ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੁੱਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੁ ਨ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣਾ ਕਾ ਗਾਹਕ ਹੋਏ ਖੇਲ ਗਏ ਸੇ ਪੰਖਣੂ ਜੋ ਚੁੱਕਦੇ ਸਰ ਤਲ ਘੜੀ ਕੇ ਮੋਹਤ ਕੇ ਖੇਲ ਚੱਲਣਾ ਖੇਲਣਾ ਜਿੱਕੇ ਕਲ ਜਿਸ ਤੂੰ ਮੇਲੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਪੈ ਗੁਰ ਪ੍ਰੀਤ ਨਾ ਉਪਜੈ ਹੋਮੈ ਮੈਲ ਨਾ ਜਾਏ ਸੋਹਣ ਆਪ ਚਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਚਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਝੀ ਨਾ ਪਵੈ ਵਿਛੜ ਚੁਟਕਾਏ ਨਾਨਕ ਦਰ ਕਰੇ ਕਹਿ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨ ਕਾਏ ਗੁਰਬਿਨ ਕੋ ਨ ਦਿਖਾਵੀ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਟੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਫਿਰ ਅੰਕ ਸਮਾਏ ਰਹਾਉ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਜ ਜਾਏ ਭੁੱਲੀ ਡੂੰਗਰ ਥਲ ਚੜੈ ਭਰਮੈ ਮੰਡਲਾਏ ਧਰੁਬ ਚੁੰਨੀ ਕਿਉ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ज्यो पावै त्यो रख तू, मैं तुझ बिन कवन पतार, अखर पढ़ पढ़ भूली है, भेखी बहुत अभमान, तीर्थ नाता क्या करे मन मह मैल गुमान, गुरबिन किन समझाई है मन राजा सुल्तान, प्रेम पदार्थ पाई है गुरमुख तत् विचार, सातन आप गवाया गुर कै सबदी सीगार, कर ही सो पिर पाया गुर कै हित अपार, गुर की सेवा चाकरी मन निर्मल सुख होए, गुर का शब्द मन वसिया हो मैं विचो कोय, नाम पदार्थ पाया लाभ सदा मन होए, कर मिले त पाई आप न लया जाए, गुर की चरणी लग रहो बिचो आप गवाए, सच्चे से तीरत्या सचो पल्ले पाए, भुलणे अंदर सब को आ भुल गुरु करतार, गुरमत मन समझाया लागे तिसे प्यार, नानक सच ना विसरै मेले शब्द अपार, श्री राग महला पहला, तृष्णा माया मोहनी, सुत बंधप घर नार, धन जोबन जग ठगया लभ लोभ अहंकार, मोह ठगौली हो मोई सावरत है संसार, मेरे प्रीतम मैं तुझ बिन अवर न कोए, मैं तुझ बिन अवर न पावे, तू पावे सुख होए रहाओ, नाम सलाई रंग स्यो गुर कै शब्द संतोख, जो दी सह सो चल सी कूड़ा मोह न वेख, वाट बटाऊ आया नित चलदा साथ देख, आखण आका के तड़े गुरबिन पूजन होए, नाम बडाई जे मिलै सच रपै पत होए, जो तुद भावै से भले खोटा करन कोय, गुर सरण आई चुटिया मनमुख खोटी रास, अष्ट धात पातशाह की घड़िया शब्द विगास, आपे परखे पार कू पवै खजाना रास, तेरी कीमत ना पवै सब डिठी ठोक वजाए, कहना हाथ न लभे सच टिकै पत पाए, गुरमत तू सलाहना होर कीमत कहना न जाए, जित तन नाम न पावे तिन तित तन होमै वाद, गुर बिन ज्ञान न पाई बिख्या दूजा साध, बिन गुण कामना आवे माया फीका साध, आसा अंदर जमे आसा रस कसकाए, आसा बंध चलाई है मोह मोह चोटकाए, अवगण बद्धा मारिया झूठै गुरमत नाए, श्री सरबे ताई एक तू ज्यो भावै त्यो राख, गुरमत सचा मन वसै नाम भलो पथ साख, होमै रोग गवाईऐ शब्द सचै सच पाख, आकाशी पाताल तू तर भवन रहया समाए, आपे भगती भाव तू आपे मिलै मिलाए, नानक नाम ना विसरै ज्यो भावै ते बैर जाए, श्री राग महला पहला, राम नाम मन भेदया आवर के करी विचार, शब्द सुरत सुख उपजै प्रभ रत सुख सार, ज्यो भावै त्यो राख तू मैं हर नाम आधार, मन रे साची खसम रजाए, जिन तन मन साज इसी गारिया तेसे तील बलाए रहाओ, तन बै संतर होमी है करती तोल कटाए, तन मन समदा जे करी अंधन अगन जलाए, हर नाम मैं तुल न पुजई जे लख कोटि कर्म कमाए, अर्ध शरीर कटाई है सिर करवत तराए, तन है मन चल गाली है भी मन ते रोग न जाए, हर नाम मैं तुल न पुजई सब डिठी ठोक बजाए, कंचन के कोट दत करी बहु हैवर गैबरदान, भूम दान गुआ घणी पी अंतर गर्भ गमान, राम नाम मन भेदया गुरदिया सचदान, मन हट बुद्धि केतिया केते भेद विचार, केते बंधन जी के गुरमुख मोख द्वार, सचो उरै सब को उपर सच आचार, सब को उचा आखिया नीच न दिसै कोय, इक न भांडे सजया इक चानण ते हलोए, कर मिलै सच पाईऐ तुर बख्श न मेटै कोय, साध मिलै साधु जनै संतोख वसै गुर पाए, अकथ कथा विचारीऐ जे सतगुर माए समाए, पी अमृत संतोखिया दरगै पैदा जाए, घट घट वाजै किंगरी आंदन शब्द सुभाए, बिरले को सोजी पई गुरमुख मन समझाए, नानक नाम ना विसरै छूटै शब्द कमाए, श्री राग महला पहला, चिते दसे तौल हर बगे पंक द्वार, कर मन खुशी उजारिया दूजा इत प्यार, अंदर खाली प्रेम बैन ढह ढेरी तन चार, पाई रे तन तन सत न होए, राम नाम धन निर्मलो गुरदात करे प्रभ सोए रहाओ, राम नाम धन निर्मलो जे देवै देवन हार, आगै पूछ न होवे जिस बेली गुर करतार, अप चढ़ाए चुट्टी आपे बख्शण हार, मन मुख जाने अपने धिया पूत संयोग, नारी देख विगसिया नाले हर खसो सो, गुरमुख शब्द रंगावले अहनस हर रस भोग, चित चलै वित जावणो साकत डोल डलाए, बाहर ढूंढ विगुचिया घर मह वस्त सताए, मन मुख होमै कर मुसी गुरमुख पलै पाए, साकत निर्गुण आरे अपना मूल पछाण, रक्त बिंद काय तनु अग्नि पास प्राण, पवणै कह बस देहुरी मस्तक सच निशान, बहुता जीवन मंगी है मोआ न लोड़ै कोय, सुख जीवन ते साखी है जिस गुरमुख वसिया सोए, नाम विहुणे क्या गणी जिस हर गुर दर्शन होए, ज्यो सुपनै निस भुली है जब लग निद्रा होए, इहो सरपन कह वस जीअड़ा अंतर होमै दोए, गुरमत होए विचारिया सुपना हो जग लोए, अगन मरै जल पाईऐ ज्यो बारिक दूधै माए, बिन जल कमल सो नाथी है बिन जल मीन मराए, नानक गुरमुख हर रस मिलै जीवा हर गुण गाए, ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇਖ ਡਰਾਵਣੋ, ਪੇਜੜ ਹੈ ਡਰਿਆਸ, ਉੱਚੋ ਪਰਬਤ ਗਾਕੜੋ, ਨਾ ਪੌੜੀ ਤਤਾਸ, ਗੁਰਮੁਖ ਅੰਤਰ ਜਾਣਿਆ, ਗੁਰਮੇਲੀ ਤਰਿਆਸ, ਭਾਈ ਰੇ ਭਵਜਲ ਬਿਖਮ ਡਰਾਓ, ਪੂਰਾ ਸਤਿਗੁਰ ਰਸ ਮਿਲੈ, ਗੁਰਤਾਰੇ ਹਰ ਨਾਉ ਰਹਾਓ। ਚੱਲਾ ਚੱਲਾ ਜੇਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ, ਭੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ, ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ, ਹਸਤੀ ਘੋੜੇ ਪਾਖਰੇ ਲਸਕਰ ਲੱਖ ਪਾਰ, ਕਿਸ ਹੀ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ, ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ, ਸਭ ਜੱਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਰਕਾਲ, ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ, ਪੁੱਤਾਂ ਦੇਖ ਵਿਗਤ ਸੀ ਐ ਨਾਰੀ ਸੇਜ ਪਤਾਰ, ਚੂਹਾ ਚੰਦਨ ਲਾਈਐ ਕਪੜ ਰੂਪ ਸਿਗਾਰ, ਕੇਹੂ ਖੇਰ ਲਾਈਐ ਛੋਟ ਚੱਲੈ ਘਰ ਬਾਰ, ਮਹਿਰ ਮਲੂਕ ਕਹਾਈਐ ਰਾਜਾ ਰਾਉ ਕੇ ਖਾਨ, ਚੌਧਰੀ ਰਾਉ ਸਦਾਈਐ ਜਲ ਬਲੀਐ ਬਮਾਨ, ਮਨਮੁਖ ਨਾਮ ਵਿਸਾਰਿਆ ਜਿਉ ਡਬ ਦੱਦਾ ਕਾਨ, ਹੋਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹੇ, ਗੁਰ ਰਾਖੇ ਸੇ ਨਿਰਮਲੇ ਸ਼ਬਦ ਨਵਾਰੀ ਪਾਹੇ, ਨਾਨਕ ਤਰੀਐ ਸੱਚ ਨਾਮ ਸਿਰਸਾਹਾ ਪਾਤਸ਼ਾਹੋ, ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹੋ, ਮਨਮੁਖ ਭੋਜਲ ਪਚ ਮੋਏ ਗੁਰਮੁਖ ਤਰੇ ਅਥਾਹੋ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਮੁਕਾਮ ਕਰ ਕਰ ਬੈਸਣਾ ਨਿਤ ਚੱਲਣਾ ਕੀ ਧੋਖ, ਮੁਕਾਮ ਤਾਂ ਪਰ ਜਾਣੀਐ ਜਾ ਰਹੇ ਨਿਚਲ ਲੋਕ, ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵਾਧੋ, ਲਾਗ ਰਹੋ ਨਾਮੇ ਰਹਾਓ, ਜੋਗੀ ਤਾਂ ਆਸਣ
1: ਜੋਗੀ ਤਾਂ ਮੁੱਲਾ ਬਹਿ ਮੁਕਾਮ, ਪੰਡਿਤ ਵਖਾਣੇ ਪੋਥੀਆਂ ਸਿਧ ਬਹਿ ਦੇਵ ਸਥਾਨ, ਸੋਰ ਸਿਧ ਗਣ ਗੰਧਰਵ ਮੁੰਜਨ ਸੇਖ ਪੀਰ ਸਾਲਾਰ, ਦਰ ਕੂਚ ਕੂਚਾ ਕਰ ਗਏ ਅਪਰੇ ਪੀ ਚੱਲਣ ਹਾਰ, ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ, ਘੜੀ ਮੋਤ ਕੇ ਚੱਲਣਾ ਦਿਲ ਸਮਝ ਤੂ ਪੀ ਪੂਚ, ਸਬਦਾ ਮਾਹੇ ਵਖਾਣੀਏ ਵਿਰਲਾ ਤਬੂ ਜੈ ਕੋਏ, ਨਾਨਕ ਵਖਾਣੇ ਬੇਨਤੀ ਜਲ ਥਲ ਮਈ ਅਲਸੋਏ, ਅਲਾਹੋ ਅਲਖ ਅਗਮ ਕਾਦਰ ਕਰਨ ਹਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ, ਮੁਕਾਮ ਤਿਸ ਨੂੰ ਆਖੀਐ ਜਿਸ ਹਿੱਸਣਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਦਿਨ ਰਾਵ ਚੱਲੇ ਨਿਸ ਹੱਸ ਚੱਲੇ ਤਾਰਕਾ ਲੱਖ ਪੋਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੋਗੋਏ, ਮਹੱਲੇ ਪਹਿਲੇ ਸਤਾਰ ਹੈ ਅਸ਼ਟਪਦੀਆ, ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰਮੁਖ ਕਿਰਪਾ ਕਰੇ ਭਗਤ ਕੀ ਜੈ, ਬਿਨ ਗੁਰ ਭਗਤ ਨਾ ਹੋਏ, ਆਪੇ ਆਪ ਮਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ, ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ, ਭਾਈ ਰੇ ਭਗਤਹੀਣ ਕਾਹੇ ਜਗਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਵਿਰਥਾ ਜਨਮ ਗਵਾਇਆ, ਰਹਾਓ ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ, ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ, ਦੇਖ ਕਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ, ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਿਖਾਈ, ਪੇੜੀਏ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ, ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੋਰ ਨਾ ਕਾਈ, ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ, ਪੇੜੀਏ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ, ਅੰਧਨ ਭਗਤ ਕਰੇ ਦਿਨ ਰਾਤੀ ਹੋਮੀ ਮੋਹ ਚੁਕਾਇਆ, ਜਿਸ ਸਿਉ ਰਾਤਾ ਤੈਸੂ ਹੋਵੇ ਸੱਚੇ ਸੱਚ ਸਮਾਇਆ, ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ, ਸਤਿਗੁਰ ਸੇਵੀਏ ਸਹਿਜ ਊਪਜੈ ਹੋਮੇ ਤ੍ਰਿਸ਼ਨਾ ਮਾਰ, ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਉਰਤਾਰ, ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ, ਨਾਮ ਨਿਧਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ, ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ, ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ, ਹਰ ਜੀਓ ਭਗਤ ਵਿਸ਼ਲ ਸੁਖਦਾਤਾ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ, ਸ੍ਰੀ ਰਾਗ ਮਹੱਲਾ ਤੀਜਾ ਹੋਮੀ ਕਰਮ ਕਮਾਪ ਦੇ ਜਮ ਡੰਡ ਲੱਗੇ ਤਨਿਆਏ, ਜੇ ਸਤਿਗੁਰ ਸੇਵਨ ਸਿਉ ਬਰੇ ਹਰਸੇ ਤੀਲ ਬੁਲਾਏ, ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਵ ਕਰਤੇ ਲਿਖਿਆ ਤਿਨ ਗੁਰਮਤ ਨਾਮ ਸਮਾਏ, ਰਹਾਉ ਬਿਨ ਸਤਿਗੁਰ ਪ੍ਰਤੀਤ ਨਾ ਆਵੇ, ਨਾਮ ਨਾ ਲਾਗੋ ਭਾਉ ਸੁਪਨੇ ਸੁਖ ਨਾ ਪਾਵੇ, ਦੁੱਖ ਮੈਂ ਸਵੇ ਸਮਾਏ, ਜੇ ਹਰ ਕੀਚੈ ਬਹੁਤ ਲੋਚੀਏ ਕਿਰਤ ਨਾ ਮੇਟਿਆ ਜਾਏ, ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਤਰਥ ਆਏ, ਗੁਰਸਬਦ ਦਿੜਾਵੇ ਰੰਗ ਸਿਉਂ ਬਿਨ ਕਿਰਪਾ ਲਿਆ ਨਾ ਜਾਏ, ਜੇ ਸੋ ਅੰਮ੍ਰਿਤ ਨੀਰੀਏ ਭੀ ਫਿਕ ਭੀ ਬਿਖ ਫਲ ਲਾਗੇ ਧਾਏ, ਸੇਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ, ਸਤਿਗੁਰ ਕਾ ਭਾਣਾ ਕਮਾਪ ਦੇ ਬਿਖੋਮੇ ਤਜ ਵਿਕਾਰ, ਮਨ ਹਟ ਕਿਤੇ ਉਪਾਏ ਨਾ ਛੂਟੀਏ ਸਿਮਰ ਸ਼ਾਸਤਰ ਸੋ ਦੋ ਜਾਏ, ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ, ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰਾ ਵਾਰ, ਗੁਰਮੁਖ ਸਹੀ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ, ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ, ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਪੰਖੀ ਬਿਰਕ ਸੁਹਾਵੜਾ ਸੱਚ ਚੁਗੇ ਗੁਰ ਪਾਏ, ਹਰਸ ਪੀਵੇ ਸਹਿਜ ਰਹੇ ਉੱਡੇ ਨਾ ਆਵੇ ਜਾਏ, ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ, ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੇ ਜੇ ਚਲਹੇ ਤਾਂ ਆਂਦਨ ਰਾਚਹਿ ਹਰ ਨਾਏ ਰਹਾਉ, ਪੰਖੀ ਬਿਰਕ ਸੁਹਾਵੜੇ ਉੱਡ ਹੈ ਚੌਹ ਦਿਸ ਜਾਹੇ, ਜੇ ਤਾਂ ਉੱਡ ਹੈ ਦੁੱਖ ਘਣੇ, ਨਿਤ ਦਾਜਹਿ ਤੇ ਨਿਤ ਦਾਜੇ ਤੈ ਬਿਲ ਲਾਹੇ, ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ, ਗੁਰਮੁਖ ਬ੍ਰਹਮ ਹਰੀਆਵਲਾ ਸਾਚੇ ਸਹਿਜ ਸੁਭਾਏ, ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵਲਾਏ, ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖਵਾਏ, ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ, ਕਟੀਏ ਤੈਨਤ ਜਾਲੀਏ ਉਹਨਾਂ ਸ਼ਬਦ ਨਾ ਨਾਓ, ਹੁਕਮੇ ਕਰਮ ਕਮਾਵਣੇ ਪਈਏ ਕਿਰਤ ਫਿਰਾਓ, ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ, ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ, ਹੁਕਮ ਨਾ ਜਾਣ ਹੈ ਬੱਪੜੇ ਭੂਲੇ ਫਿਰ ਹੈ ਗਵਾਰ, ਮਨ ਹਟ ਕਰਮ ਕਮਾਵ ਦੇ ਨਿਤ ਨਿਤ ਹੋਏ ਖੁਆਰ, ਅੰਤਰ ਸੰਤ ਨਾ ਆਵੇ ਨਾ ਸੱਚ ਲੱਗੇ ਪਿਆਰ, ਗੁਰਮੁਖੀਆ ਮੁਖ ਸੋਹਣੇ ਗੁਰ ਕੈ ਹੇਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਆਏ ਸੇ ਪਰਵਾਨ ਹੈ ਸਭ ਕੁਲ ਕਾ ਕਰੇ ਉਧਾਰ, ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨਾ ਕੋਏ, ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ, ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਰਹਾਉ, ਸਦਾ ਸੁਹਾਗ ਸੁਹਾਗਣੀ ਜੇ ਚਲ ਹੈ ਸਤਿਗੁਰ ਪਾਏ, ਸਦਾ ਪਿਰ ਨਹਿ ਚਲ ਪਾਈਏ ਨਾ ਉਹ ਮਰੇ ਨਾ ਜਾਏ, ਸ਼ਬਦ ਮਿਲੀ ਨਾ ਵਿਛੜੇ ਪਿਰਕੇ ਅੰਕ ਸਮਾਏ, ਹਰ ਨਿਰਮਲੇ ਅਤੇ ਊਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੁੜੇ ਨਾ ਪਾਠ ਪੜੇ ਨਾ ਬੂਝੇ ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਭਾਏ, ਬਿਨ ਸਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ, ਸਬਦੇ ਨਾਮ ਧਿਆਈਏ ਸਬਦੇ ਸੱਚ ਸਮਾਏ, ਮਾਇਆ ਭੂਲੇ ਸਿਧ ਫਿਰ ਹੈ ਸਮਾਧ ਨ ਲਗੇ ਸੁਭਾਏ, ਤੀਨੇ ਲੋਅ ਵਿਆਪਤ ਹੈ ਆਦਿਕ ਰਹੀ ਲਪਟਾਏ, ਬਿਨ ਗੁਰਮੁਕਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਕਿਹੋ ਜਿਉ ਬੰਦ ਹੈ ਹੋਮੇ ਕਰਮ ਕਮਾਏ, ਬਿਨ ਸਬਦੇ ਭਰਮ ਨਾ ਚੂਕੀ ਨਾ ਵਿੱਚੋਂ ਹੋਮੇ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵੇ ਬਿਨ ਸਬਦੇ ਥਾਏ ਨਾ ਪਾਏ, ਸਬਦੇ ਹੋਮੇ ਮਾਰੀਏ ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨਾ ਜਾਪਨੀ ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸਬਦੇ ਹਰ ਸਾ ਲਾਹੀਏ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭੁਲਾਏ, ਮਨ ਮੋਹ ਕਰਮ ਕਰੇ ਨਹੀਂ ਬੂਝੈ ਮਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ, ਮਨ ਰੇ ਨਾਮ ਜਪ ਹੋ ਸੁਖ ਹੋਏ ਗੁਰ ਪੂਰਾ ਸਾਹ ਲਾਈਏ ਸਹਿਜ ਮਿਲੇ ਪ੍ਰਭ ਸੋਏ ਰਹਾਉ, ਭਰਮ ਗਿਆ ਪਉ ਭਾਗਿਆ ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨ ਆਏ, ਕਰ ਮਹਿਲ ਸੱਚ ਸਮਾਈਏ ਜਮ ਕਾਲ ਨਾ ਸਕੇ ਖਾਏ, ਨਾਮਾ ਸ਼ੀਬਾ ਕਬੀਰ ਜੋ ਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ, ਸੁਰ ਨਰਤਨ ਕੀ ਬਾਣੀ ਗਾਵੈ ਕੋਈ ਨਾ ਮੇਟੈ ਪਾਈ, ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਆ ਆਂਦਣ ਨਾ ਬਖਾਣੇ, ਏਕੋ ਪੜੇ ਏਕੋ ਨਾਮ ਬੂਝੇ ਦੂਜਾ ਅਵਰ ਨਾ ਜਾਣੇ, ਖੜ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵਹਿ ਹਰ ਜੀਓ ਮਨ ਵਸਾਏ, ਸੱਚੀ ਬਾਣੀ ਸਿਉਂ ਚਿਤ ਲਾਗੇ ਆਵਣ ਜਾਣ ਰਹਾਏ, ਪੰਡਤ ਪੜ ਪੜ ਵਾਦ ਵਖਾਣ ਹੈ ਬਿਨ ਗੁਰ ਭਰਮ ਭੁਲਾਏ, ਲੱਖ 84 ਹੀ ਫਿਰ ਪਿਆ ਬਿਨ ਸਬਦੇ ਮੁਕਤ ਨਾ ਪਾਏ, ਜਾ ਨਾ ਉਹ ਚੇਤੇ ਤਾਂ ਗਤ ਪਾਏ, ਜਾ ਸਤਿਗੁਰ ਮੇਲ ਮਿਲਾਏ ਸਤਸੰਗਤ ਮੇ ਨਾਮ ਹਰ ਉਪਜੈ, ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੇ ਸਵਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ ਸਤ ਬਲਿਹਾਰੀ ਗੁਰੇ ਆਪਣੇ ਵਿਟੋ ਜੇ ਹਰ ਸੇਤੀ ਚਿਤਲਾਏ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੇ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤਕੀ ਥੱਕੇ ਭੇਖੀ ਭਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਪਾਈ ਰੇ ਗੁਰਬਿਨ ਸਹਿਜ ਨਾ ਹੋਏ ਸਭ ਦੇਹੀ ਸਹਿਜ ਉਪਜੇ ਹਰ ਪਾਇਆ ਸਭ ਸਚ ਸੋਏ ਰਹਾਉ ਸਹਿਜੇ ਗਾਵਿਆ ਥਾਏ ਪਵੈ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸਾਂਤ ਹੋਏ ਬਨ ਸਹਿਜੇ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਧ ਲਗਾਏ ਸਹਿਜੇ ਹੀ ਗੁਣ ਊਚਰੇ ਭਗਤ ਕਰੇ ਲਿਵਲਾਏ ਸਭਦੇ ਹੀ ਹਰ ਮਨ ਵਸੇ ਰਸਨਾ ਹਰ ਸਖਾਏ ਸਹਿਜੇ ਕਾਲ ਵਿਡਾਰਿਆ ਸਚ ਸਰਣਾਈ ਪਾਏ ਸਹਿਜੇ ਹਰ ਨਾਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਭਾਗੀ ਜਿਨੀ ਪਾਇਆ ਸਹਿਜੇ ਰਹੀ ਸਮਾਏ ਮਾਇਆ ਵਿੱਚ ਸਹਿ ਨਾ ਉਪਜੇ ਮਾਇਆ ਦੂਜੇ ਪਾਏ ਮਨਮੁਖ ਕਰਮ ਕਮਾਵਣੇ ਹੋਮੇ ਜਲੇ ਜਲਾਏ ਜੰਮਣ ਮਰਨਾ ਝੂਕੇ ਫਿਰ ਫਿਰ ਆਵੇ ਜਾਏ ਤ੍ਰੇਹਾਂ ਗੁਣਾਂ ਵਿੱਚ ਸਹਿ ਨਾ ਪਾਈਏ ਤ੍ਰੈਗੁਣ ਭਰਮ ਪਲਾਏ ਪੜੀਏ ਗੁਣੀਏ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਈ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਜੀ ਪਈ ਸੱਚੇ ਸਭ ਦੇ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜਿਸਦਾ ਅੰਤ ਨ ਪਾਰਾਵਾਰ ਗਿਆਨੀਆਂ ਕਾ ਤਣ ਨਾਮ ਹੈ ਸਹਿਜ ਕਰੇ ਵਾਪਾਰ ਅੰਧਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ ਨਾਨਕ ਤੋਟ ਨ ਆਵੇ ਦੀਏ ਦੇਵਣ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲੀਏ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵਤ ਨੂੰ ਆਪ ਵਸੇ ਮਨ ਆਏ ਰਹਾਓ ਹਰ ਜੀਉ ਰਾਖੋ ਆਪਣੀ ਸਰਨਾਈ ਜਿਉਂ ਰਾਖੇ ਤੋ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਭਾਵ ਜਲ ਧਰਨਾ ਵੱਡੇ ਭਾਗ ਨਾ ਉਪਾਈਏ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਪਵਾਇਆ ਲੱਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਆਂਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖੀ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੈ ਗੁਰਮੁਖ ਕਤ ਕਹਾਣੀ ਸੱਚਾ ਸਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵੀਏ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵੀਏ ਹਰ ਮਨ ਵਸੇ ਲੱਗੇ ਨਾ ਮੈਲ ਪਤੰਗ ਰਹਾਓ ਸੱਚੇ ਸ਼ਬਦ ਪਾਤੀ ਉਪਜੇ ਸੱਚੇ ਸੱਚਾ ਨਾਓ ਜਿਨੀ ਹੋਮੀ ਮਾਰ ਪਛਾਣਿਆ ਹੋ ਤਿਨ ਬਲਿਹਾਰੇ ਜਾਓ ਮਾਣਮੁਖ ਸੱਚਨਾ ਜਾਣਨੀ ਤਿਨ ਠੌਰ ਨਾ ਕਥੂ ਥਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਹਲਾਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿੱਤਾ ਏ ਸੰਸਾਰ ਜਮਦਰ ਬੱਧੇ ਮਾਰੀਏ ਕੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜਾਮੇ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੈ ਭਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦੜਾਇਆ ਸਦਾ ਸਤ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸਭ ਦੇ ਭਾਵ ਜਲ ਤਰਨਾ ਲੱਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਦ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾਂ ਨਿਜ ਘਰ ਵਾਸਾ ਪਾਇਆ ਸੱਚੇ ਮੈਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਵੇ ਸਰਾਓ ਚਿੱਤਾ ਵੇ ਓਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ ਸਾਹਿਬ ਨ ਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿੱਤਾ ਵੇ ਓਸ ਭਾਰ ਬ੍ਰਹਮ ਤਨ ਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁਣ ਟਕਾ ਘੜੀ ਨਾ ਬੈਸਨ ਸੋਏ ਚੇਤਾ ਵੇ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਇ ਵਸ ਕੀਆ ਕਿਰਪੁਣ ਲੋਭ ਪਿਆਰ ਚਾਰੇ ਕਿਲ ਵਿਖੁਣ ਅੱਗ ਕੀਏ ਹੋਆ ਅਸਰ ਸੰਘਾਰ ਪੋਥੀ ਗੀਤ ਕਾਵਿਤ ਕਿਸ਼ ਕਦੇ ਨਾ ਕਰਨ ਧਰਿਆ ਚੇਤਾ ਵੇ ਓਸ ਪਾਰ ਬ੍ਰਹਮ ਤਨ ਨਿਮਖ ਸਿਮਰ ਤਰਿਆ ਸਾਸਤ ਸਿਮਰਤ ਵੇਦ ਚਾਰ ਮੁਖਾਬਰ ਵਿਚਰੇ ਤਪੀ ਤਪੀ ਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾ ਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਖ ਤਾਰੀਆ ਰਸ ਭੋਗਣ ਵਿਸਤਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੇ ਬੋਬਿਦੀ ਚਾਏ ਲੱਗ ਰਿਹਾ ਚਿਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੋਨ ਗਿਆ ਬਹੁਤ ਤਨਾੜਿਆ ਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਈਆ ਸਾਜਣ ਸੰਗ ਪ੍ਰੀਤ ਲਸਕਰ ਤਸਕਰ ਬੰਦ ਬੰਦ ਜੀਓ ਜੀਓ ਸੰਗਲੀ ਕੀਤ ਚਿਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ ਕਾਇਆ ਰੋਗ ਨਾ ਸ਼ਿਦਰ ਕਿਸ਼ ਨਾ ਕਿਸ਼ ਕਾੜਾ ਸੋਗ ਮਿਰਤ ਨਾ ਆਵੀ ਚਿੱਤ ਤਿਸ ਐਨਸ ਭੋਗੈ ਭੋਗ ਸਭ ਕੁਛ ਕੀ ਤੋਂ ਆਪਣਾ ਜੀਏ ਨਾ ਸੰਕ ਧਰਿਆ ਚਿਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਹੋ ਵਧਾਈਏ ਤਿਉਂ ਤਿਉਂ ਹਰ ਸਿਉ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਓ ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ ਜਾਣੋ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਭ ਹੈ ਗਿਆਨੀ ਗਿਆਨ ਕਮਾਵ ਹੈ ਮਨ ਪ੍ਰੇਮ ਪ੍ਰਭ ਕੇ ਨਹੀਂ ਜਾਤਾ ਭਗੌਤੀ ਰਹਿਤ ਯੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪ ਹੈ ਰਾਤਾ ਮੋਨੀ ਮੋਣ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪਰਵਾਰ ਪ੍ਰਕਾਰਾ ਪੰਡਿਤ ਵੇਦ ਬਕਾਰਾ ਗ੍ਰਸਤੀ ਗ੍ਰਸਤਰ ਮਾਤਾ ਇੱਕ ਸਬਦੀ ਬਹੁਰੂਪ ਅਵਧੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀਆ ਪਰਸਾ ਇੱਕ ਲੂਕ ਨ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨ ਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਗਤੋ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗਿਆ ਤਿਰ ਅੰਤ ਨਾ ਪਾਇਆ ਸੁਰਗ ਮਸ਼ ਪਾਇਆ ਅਲਜੀਓ ਹੋ ਵਾਰੀ ਹੋ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ ਤੁਧ ਸੰਸਾਰੋ ਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੇ ਜਾਪਦਾ ਸਭ ਨਾਵੇ ਨੂੰ ਪ੍ਰਤਾਪ ਦਾ ਸਤਿਗੁਰ ਬਾਜ ਨ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਏ ਜਿਤ ਮਿਲੀਏ ਪਰਮਗਤ ਪਾਈਏ ਸੁਰ ਨਰ ਮੁੰਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤਸੰਗਤ ਕੈਸੀ ਜਾਣੀਏ ਜਿਤ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹੋ ਜਗਤ ਭਰਮ ਪੁਲਾਇਆ ਆਪੋ ਤੋਂ ਦੁਖਵਾਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਨਾ ਕੇ ਨਾਹੇ ਜੀਓ ਦੋਹਾਗਣੀ ਕਿਆ ਨਿਸਾਣੀਆਂ ਖਸਮ ਹੋ ਕੁੱਥੀਆਂ ਫਿਰ ਹੈ ਨਿਮਾਣੀਆਂ ਮੈਲੇ ਵੇਸਤ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਰ ਕਰੈ ਕੈ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਨੇ ਅੰਤਰ ਸ਼ਬਦ ਵਸਾਇਆ ਸਹੀਆ ਸੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਘਰ ਆਸਾਇਆ ਤਨ ਵਿੱਚੋਂ ਭਰਮ ਜਗਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚ ਉਹ ਅਹੰਕਰਨ ਚੁਕਾਇਆ ਦੁਰਮੰਕਾ ਦੁੱਕਟਿਆ ਭੰਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਏ ਜਿਤ ਮਿਲੀਏ ਨਾ ਵਿਖਾਣੀਏ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹੋ ਸਤਿਗੁਰ ਮਿਟੋ ਘੁਮਾਇਆ, ਜਨ ਭਰਮ ਪੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਉ, ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਆ, ਜਾ ਕੋ ਜੋ ਧਰੇ ਕਰਤਾਰ ਜੀਉ, ਆਪੇ ਖਸਮ ਨਿਵਾਜਿਆ ਜੀਉ, ਪਿਣ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖਿਆ, ਦੋਇ ਕਰ ਮਸਤਖ ਧਾਰ ਜੀਉ, ਸਭ ਸੰਜਮ ਰਹੇ ਸਿਆਣਪਾ, ਮੇਰਾ ਪ੍ਰਾਪ ਸਭ ਕੁਛ ਜਾਣਦਾ, ਪ੍ਰਗਟ ਪਰਤਾ ਵਰਤਾਇਓ, ਸਭ ਲੋਕ ਕਰੇ ਜੈਕਾਰ ਜੀਉ, ਮੇਰੇ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਏ ਕੇ ਰਖਿਓਣ, ਲੱਗੇ ਨਾ ਤੱਤੀ ਵਾਓ ਜੀਉ, ਮੈਂ ਮੰਤਣ ਪ੍ਰਭੂ ਧਿਆਇਆ, ਜੀਏ ਇਛੜਾ ਫਲ ਪਾਇਆ, ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੇ ਨਾ ਉਜਿਉ, ਤੁਧ ਆਪੇ ਆਪ ਹੋ ਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸੇ ਬੁਝਾਏ ਜੀਉ, ਗੁਰਪ੍ਰਸਾਦੀ ਪਾਇਆ, ਤਿਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਉ, ਗੋਪੀ ਨੇ ਗੋਆ ਲਿਆ, ਤੁਧ ਆਪੇ ਗੋਏ ਉਠਾ ਲਿਆ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਪੰਨ ਸਵਾਰ ਜੀਉ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਤਿਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋਤਨ ਪ੍ਰਾਣੀਆਂ, ਉਹ ਚੱਲੇ ਜਨਮ ਸਵਾਰ ਜੀਉ, ਤੇਰੀਆ ਸਦਾ ਸਦਾ ਵਡਿਆਈਆ, ਮੈਂ ਰਾਤ ਦਹਿ ਤੇਰੀਆ ਸਦਾ ਸਦਾ ਚਗਿਆਈਆ, ਮੈਂ ਰਾਤ ਦਹਿ ਵਡਿਆਈਆ, ਅਣਮੰਗਿਆ ਦਾਨ ਦੇਵਣਾ, ਕਉ ਨਾਨਕ ਸੱਚ ਸੰਭਾਲ ਜੀਉ, ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਈ ਜੀਉ, ਸਤਿਗੁਰ ਪੁਰਖ ਮਿਲਾਇਆ, ਤਿਸ ਜੇ ਵੜਿਆ ਵਰਨਾ ਕੋਈ ਜੀਉ, ਰਹਾਉ ਗੁਸਾਈ ਮਹਿੰਡਾ ਇਠੜਾ, ਅਮ ਅਬੇ ਥਾ ਮੋ ਮਿਠੜਾ, ਭੈਣ ਭਾਈ ਸਭ ਸੱਜਣਾ, ਤੁਧ ਜੇਹਾ ਨਾਹੀ ਕੋਇ ਜੀਉ, ਤੇਰੇ ਹੁਕਮੇ ਸਾਹਮਣੇ ਆਇਆ, ਮੈਂ ਸਤਕਾ ਹਲ ਜੁਆਇਆ, ਨਾਉ ਬੀਜਣ ਲੱਗਾ ਆਸ ਘਰ, ਹਰ ਬੋਹਲ ਬਸ ਜਮਾਏ ਜੀਉ, ਹੋ ਗੁਰਮਲ ਇੱਕ ਪਛਾਣਦਾ, ਦੁਆ ਕਾਗਲ ਚੇਤਨਾ ਜਾਣਦਾ, ਹਰ ਇੱਕ ਤੇ ਕਾਰੇ ਲਾਇਓਣ, ਜਿਉਂ ਭਾਵੇ ਤਿਵੇ ਨਿਭਾਏ ਜੀਉ, ਤੁਸੀਂ ਭੋਗਿਓ ਪੁੰਚੋ ਪਾਹੀਓ, ਗੁਰ ਦੀ ਬਾਣ ਕਵਾਏ ਪਹਿਨਾਈਓ, ਹੋ ਹੋਆ ਮਹਾਰ ਪਿੰਡ ਦਾ, ਬਣਿਆਂਦੇ ਪੰਜ ਸਰੀਕ ਜੀਉ, ਹੋ ਆਇਆ ਸਾਮੇ ਤੇ ਹੱਡੀਆ, ਪੰਜ ਕਿਰਸਾਨ ਮੁਜੇਰੇ ਮਹੱਡਿਆ, ਕੰਨ ਕੋਈ ਕੱਢਣਾ ਹੈਂਗੀ, ਨਾਨਕ ਪੁੱਠਾ ਘੁੱਗ ਗਿਰਾਓ ਜੀਉ, ਹੋ ਵਾਰੀ ਕੁੰਮਾ ਜਾਪਦਾ, ਇੱਕ ਸਾਹਾ ਤੁਧ ਧਿਆਈ ਦਾ, ਉੱਜੜ ਥਿਉ ਵਸਾਇਓ, ਹੋ ਤੁਧ ਵਿਟੋ ਕੁਰਬਾਨ ਜੀਉ, ਹਰ ਇੱਠੇ ਨਿਤ ਧਿਆਈ ਦਾ, ਮਨਚਿੰਦੀ ਸੋ ਫਲ ਪਾਈ ਦਾ, ਸਭੇ ਕਾਜ ਸਵਾਰੀਅਨ ਲਾਹਿਨ ਮਨ ਕੀ ਭੁੱਖ ਜੀਉ, ਮੈਂ ਛੱਡਿਆ ਸਭੋ ਤੰਦੜਾ, ਗੋਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੈਦਾ ਛਿੱਕ ਜੀਉ, ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਉ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾ ਲੈਦਾ ਪਾਲਕੈ, ਪੈਰ ਧੋਵਾ ਪੱਖਾ ਫੀਰਦਾ, ਤਿਸ ਨਿਵ ਨਿਵ ਲੱਗਾ ਪਾਏ ਜੀਉ, ਸੁਣ ਗੱਲਾ ਗੁਰ ਪੈ ਆਇਆ, ਨਾਮਦਾਨ ਸਨਾਣ ਦੜਾਇਆ, ਸਭ ਮੁਕਤ ਹੋਆ ਸਹਿ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਉ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਉ, ਦੈ ਕੰਨ ਸੁਣੋ ਅਰਦਾਸ ਜੀਉ, ਠੋਕ ਵਜਾਏ ਸਭ ਡਿੱਠੀਆਂ, ਤੁਸੀਂ ਆਪੇ ਲੈਣ ਛੁਡਾਏ ਜੀਉ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਨ ਦਾ, ਸਭ ਸੁਖਾਲੀ ਬੁੱਠੀਆਂ, ਇਹੋ ਹੋਆ ਹਲੇ ਮੀਰਾਜ ਜੀਉ, ਚਮਚਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ, ਬਹੁ ਮਾਣਕੀਆ ਤੁਹਾਡੇ ਉੱਪਰੇ, ਤੂੰ ਆਪੇ ਪਾਹੇ ਥਾਏ ਜੀਉ, ਤੇਰਿਆ ਭਗਤਾਂ ਪੁਗਸਾ ਤੇਰਿਆ, ਹਰ ਲੋਚਾਂ ਪੂਰਨ ਮੇਰੀਆਂ, ਦੇਹੋ ਦਰ ਸੁਖ ਦਾਤਿਆ, ਮੈਂ ਗਲ ਵਿੱਚ ਲਹਿਓ ਮਲਾਏ ਜੀਉ, ਤੁਧ ਜੇ ਵੜੇ ਵਰਨਾ ਪਾ ਲਿਆ, ਤੂੰ ਦੀਪ ਲੋਪ ਪਾਇਆ ਲਿਆ, ਤੂੰ ਥਣ ਥਣੰਤਰ ਰਾਵ ਰਿਹਾ, ਨਾਨਕ ਭਗਤਾ ਸੱਚਿਆ ਆਧਾਰ ਜੀਉ, ਹੋ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲੀ ਉੱਚ ਦਮਾਲੜਾ, ਸਭ ਹੋਈ ਛਿੰਝੇ ਕੱਠੀਆ, ਦੋਇ ਬੈਠਾ ਵੇਖੇ ਆਪ ਜੀਉ, ਵਾਦ ਵੱਜਣ ਟਮਕ ਪੀਰੀਆ, ਮਲ ਲੱਥੇ ਲੈਂਦੇ ਫੇਰੀਆ, ਨਿਹੱਥੇ ਪੰਜ ਜਵਾਨ ਮੈਂ, ਗੁਰਥਾਪੀ ਦਿੱਤੀ ਕੰਡ ਜੀਉ, ਸਭ ਇਕੱਠੇ ਹੋਏ ਆਇਆ, ਕਰਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਉ, ਤੂੰ ਵਰਨਾ ਚੇਨਾ ਬਾਰਾ, ਹਰ ਦਿਸੇ ਹਾਜ਼ਰ ਜਾਹਰਾ, ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤ ਰਤੇ ਗੁਣਤਾਸ ਜੀਉ, ਮੈਂ ਜੁਗ ਜੁਗ ਦਈਏ ਸੇਵੜੀ, ਗੁਰਕੱਟੀ ਮੇਡੀ ਜੇਵੜੀ, ਹੋ ਬਾਹਰ ਛਿੰਝਣਾ ਨੱਚੂ, ਨਾਨਕੇ ਉਸਰ ਲੱਦਾ ਭਾਲ ਜੀਉ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਕਰ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਹੁਕਮ ਪਿਆ ਗਰਭਾਸ, ਉਰਧਤਾ ਪੰਤਰ ਕਰੇ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਧ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ,
2: ਦੂਜੇ ਪਹਿਰੇ ਰਹਿਣਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸਦਾ ਘਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਤਿਸੇ ਨਾ ਜਾਣੇ ਮਨ ਭੀਤਰ ਤਰ ਗਿਆਨ, ਕਹੁ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋ ਬਣ ਸਿਉ ਚਿੱਤ, ਹਰ ਕਾ ਨਾਮ ਨਾ ਚੇਤੀ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇਆ, ਧਨ ਸਿਉ ਰੱਤਾ ਜੋ ਬਣ ਮੱਤਾ ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ, ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋ ਬਣ ਸਿਉ ਚਿੱਤ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ, ਖੈਨ ਮੈਂ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ, ਖੀਰ ਪੀਏ ਖੈਲਾਈਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸਵਾਈ, ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੇਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਰ ਜੋ ਬਣ ਮੈਂ ਮਤ ਅਹਿਨਸ ਕਾਮ ਵਿਆਪਿਆ, ਵਣਜਾਰਿਆ ਮਿੱਤਰਾ ਅੰਦਲੇ ਨਾਮ ਨਾ ਚਿੱਤ, ਰਾਮ ਨਾਮ ਘਟ ਅੰਤਰ ਨਾਹੀਂ ਹੋਰ ਜਾਣੇ ਰਸਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀਂ ਜਨਮ ਮਰੋ ਗਏ ਝੂਠੇ, ਤੀਰਥ ਵਰਤ ਸੰਜਮ ਨਾਹੀਂ ਕਰਮ ਧਰਮ ਨਹੀਂ ਪੂਜਾ, ਨਾਨਕ ਭਾਈ ਭਗਤ ਨਿਸਤਾਰਾ ਦੁਬਧਾ ਵਿਆਪੈ ਦੂਜਾ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰਹੰਸ ਉਲੱਥੜੇ ਆਏ, ਜੋਬਨ ਘਟੇ ਜਰੂਆ ਜਣੇ ਵਣਜਾਰਿਆ ਮਿੱਤਰਾ ਆਪ ਘਟੇ ਦਿਨ ਜਾਏ, ਅੰਤਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ ਖੈਨ ਮੈਂ ਪਿਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ ਕਰੇ ਅਵਗਣ ਪਛਤਾਏ, ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵਲਾਏ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਣ, ਅੱਖੀ ਅੰਧ ਨਾ ਦੀਸਈ ਵਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ, ਅੱਖੀ ਅੰਧ ਜੀਵ ਰਸ ਨਾਹੀਂ ਰਹੇ ਭਰਾਕੋ ਤਾਣਾ, ਗੁਣ ਅੰਤਰ ਨਾਹੀਂ ਕਿਉਂ ਸੁਖ ਪਾਵੇ ਮਨ ਮੁਖਿਆ ਵਣ ਜਾਣਾ, ਖੜ ਪੱਕੀ ਕੁੜ ਭੱਜੇ ਬਿਨਸੇ ਆਏ ਚੱਲੇ ਕਿਆ ਮਾਣ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ, ਓੜਕ ਆਇਆ ਤਿਨ ਸਾਇਆ ਵਣਜਾਰਿਆ ਮਿੱਤਰਾ ਜਰਜਰ ਵਾਣਾ ਕੰਨ, ਇਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਆਵਗਨ ਖੜ ਸੜ ਬੰਨ, ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ, ਕਾਲ ਜਾਲ ਜਮ ਜੋ ਹੋਈ ਨਾ ਸਾਕੇ ਭਾਈ ਭਗਤ ਪੈ ਤਰਨਾ, ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ, ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮਝਾਰ, ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ ਕਰ ਹੁਰ ਕਰ ਹਿਰਦੇ ਗੁਰਮੁਖ ਵਿਚਾਰ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਧਾਰ, ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ, ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਏ, ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੇ ਖੱਟ ਖਵਾਏ, ਜੋ ਦੇਵੈ ਤਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ, ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵਲਾਏ, ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ, ਧਨ ਚਿਤਵੇ ਧਨ ਸੰਚਵੇ ਵਣਜਾਰਿਆ ਮਿੱਤਰਾ ਹਰਨਾਮਾ ਹਰਨਾ ਸੰਭਾਲ, ਹਰਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੇ ਅੰਤ ਸਿਖਾਈ, ਇਹੋ ਤਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ, ਜਿਸ ਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ, ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ, ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ, ਹਰ ਸੇਵੋ ਖਿਣ ਖਿਣ ਟਲ ਮੂਲ ਨਾ ਕਰੇ ਹੋ, ਜਿਤ ਅਸਥਿਰ ਯੁਗ ਯੁਗ ਹੋਵੋ, ਹਰ ਸੇਤੀ ਸਦਮਾਣ ਹੋ ਰਲੀਆਂ ਜਨਮ ਮਰਨ ਦੁੱਖ ਹੋਵੋ, ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰਪਾਇਤਾ ਉਦਰੇ ਮਾਹੇ ਦਸੀ ਮਾਸੀ ਮਾਨਸਕੀਆ ਵਣਜਾਰਿਆ ਮਿੱਤਰਾ ਕਰਮ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਤ ਬਣਤਾ ਤਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੇ ਵਸ ਕਿਸ਼ਨਾਹੇ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰਪਾਇਤਾ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨਮੱਤਾ ਅਹਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਭੂ ਨਾ ਸੇਵਿਆ ਸਰ ਠਾਡੇ ਜਮ ਜਾਂਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਣ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਗ ਸੰਚੇ ਅੰਧ ਗਿਆਨ ਪੁੱਤਰ ਕਲੱਤਰ ਮੋਇ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿ ਲੁਬਾਨ ਅੰਤਰ ਲਹਿ ਲੁਬਾਨ ਪ੍ਰਾਣੀ ਸੋ ਪ੍ਰਭ ਚਿਤਨਾ ਆਵੈ ਸਾਧ ਸੰਗਤ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਿਰਜਣ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਗ ਸੰਚੇ ਅੰਧ ਗਿਆਨ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਲ ਸਮਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹ ਮੂੰਹ ਮਾਇਆ ਤੇਰੇ ਸੰਗ ਨਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ ਉੜ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮਨਾ ਦੇਵਨੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗ ਹੈ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੇ ਸੋ ਖਾਤ ਕਹੁ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪੇੜੀਏ ਕਿਉਂ ਕਰ ਹਰ ਦਰਸਨ ਭਿਖੈ ਹਰ ਹਰਿ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੇ ਕੰਮ ਸਿੱਖੈ ਸਾਹੁਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰਗਹਿ ਬਾਲ ਉਡਾਏ ਲੇਖਾ ਧਰਮ ਰਾਏ ਕੀ ਬਾਕੀ ਜਬ ਹਰ ਹਰ ਨਾਮ ਕ੍ਰਿਖੇ ਮੁੰਦ ਇਆਣੀ ਪੇੜੀਏ ਗੁਰਮੁਖ ਹਰ ਦਰਸਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਗੁਹਾਮੇ ਰੋਗ ਗਿਆ ਦੁੱਖ ਲਾਥਾ ਆਪੇ ਗੁਰਮੰਤ ਖਾਦਾ ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜੰਝ ਸੁਹੰਦੀ ਪੇਵਕੜੇ ਹਰ ਜਪ ਸੁਹੇਲੀ ਵਿੱਚ ਸਾਹੁਰੜੇ ਖਰੀ ਸੁਹੰਦੀ ਸਾਹੁਰੜੇ ਵਿੱਚ ਖਰੀ ਸੁਹੰਦੀ ਜਨ ਪੇਵਕੜੇ ਨਾਮ ਸੰਭਾਲਿਆ ਸਭ ਜਬ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ ਜਨ ਮਨ ਜਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਝ ਸੁਹੰਦੀ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾ ਜੇ ਰੱਖ ਦਿਖਾ ਲੈ ਸੇ ਕੂੜ ਅਹੰਕਾਰ ਕਜ ਪਾਜੋ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਤ ਪੀੜ੍ਹੀ ਗੁਰੂ ਚਲੰਦੀ ਜੁਗ ਜੁਗ ਪੀੜ੍ਹੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸੈ ਜਾਵੈ ਨਿਤ ਦੇਵੈ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹਾਂਦੀ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਉ ਮਿੱਤਰਾ ਗੋਵਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵ ਹੈ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਹਾ ਬਨਵਾਰੀ ਘੜ ਘੜ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬਿਕਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨਾ ਵਿਆਪੇ ਗੁਰਪੂਰਾ ਭੇਟੇ ਵਡਭਾਗੀ ਆਠ ਪੈਰ ਪ੍ਰਭ ਜਾਪੈ ਆਦਿ ਯੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਅਦਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਉ ਮਿੱਤਰਾ ਹਰ ਦਰ ਨੈਚਲ ਮੱਲੀ ਹਰ ਦਰ ਸੇਵੇ ਅਲੱਖ ਭੇਵੇ ਨੈਚਲ ਆਸਣ ਪਾਇਆ ਤੈ ਜਨਮ ਮਰਨ ਆਇਆ ਮਨ ਜਾਣਾ ਸੰਸਾ ਦੁਖ ਮਿਟਾਇਆ ਚਿੱਤਰਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪਰਗਾਸੋ ਸਿਖਰ ਸਿਮਰ ਸੁਆਮੀ ਸੁਖੇ ਗਾਮੀ ਐਚ ਸਗਲੀ ਪੁਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਸਿਆਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਬੁੱਠੇ ਸ਼੍ਰੀ ਧਰ ਪਾਏ ਮੰਗਲ ਗਾਏ ਇਸ਼ਪੁਨੀ ਸਤਿਗੁਰ ਤੁਠੇ ਲੜ ਲੀਨੇ ਲਾਏ ਨਉ ਨਿਧ ਪਾਏ ਨਉ ਸਰਬ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ਾਂਤ ਮਹੱਲਾ ਪੰਜਵਾਂ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਉ ਮਾਂ ਪਿਰੀ ਪੱਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜੀਉ ਦੁਤੀਆ ਭਉ ਬਿਪ੍ਰੀਤ ਅਨੀਤ ਦਾਸਾਂ ਨੈ ਪਾਵੈ ਜੀਉ ਦਾਸਾਂ ਨੈ ਭਾਵੇ ਬਿੰਦਰ ਸਾਵੇ ਇੱਕ ਖਹਿਨ ਤੀਰਜ ਕਿਉ ਕਰੇ ਨਾਮ ਵੀ ਹੋਣਾ ਤਾਣ ਮਨ ਹੀਣਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨੁਗ੍ਰਹੋ ਮਨ ਤਨ ਅੰਕ ਸਮਾਵੈ ਡੱਖਣਾ ਸੁਹੰਦੜੋ ਹਬਠਾਏ ਕੋਈ ਨਾ ਦਿਸੇ ਡੂਜੜੋ ਖੁੱਲੜੇ ਕਾ ਪਾਠ ਨਾਨਕ ਸਤਿਗੁਰ ਭੇੜਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਵਾਸ ਕਿਉਂ ਮਨੋਂ ਬਿਸਾਰੀਐ ਜੀਉ ਕਿਉਂ ਮਨਹੋਂ ਬਿਸਾਰੀਏ ਨਿਮਖ ਨਹੀਂ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਬਾਂਸ਼ ਫਲ ਦੇ ਤੈ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੇ ਸਾਥੇ ਜਪ ਜੂਏ ਜਨਮ ਨਾ ਹਾਰੀਏ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵ ਜਲ ਤਾਰੀਏ ਡੱਖਣਾ ਤੂੜੀ ਮੱਜਣ ਸਾਧ ਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਸ਼ੰਤ ਸੁੰਦਰ ਸੁਆਮੀ ਤਾਂ ਭਗਤਾ ਹੈ ਬਿਸਰਾਮ ਆਸਾ ਲੰਗ ਜੀਤੇ ਜੀਉ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਪਤੇ ਜੀਉ ਅੰਮ੍ਰਿਤ ਹਰ ਪੀਪਤੇ ਸਦਾ ਥਰ ਥੀਪਤੇ ਵਿਖੇ ਬਣ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਮੀਰੇ ਸਾਧ ਸੰਗਤ ਨਿਦਮਾਨਿਆ ਸਰਬਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਪਤੇ ਇੱਕ ਤਿਲ ਨੇ ਵਿਸਰੇ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਡੱਖਣਾ ਜੋ ਤੋਂ ਕੀਨੇ ਆਪਣੇ ਤਿੰਨਾਂ ਕੂ ਮਿਲਿਓ ਹੇ ਆਪੇ ਹੀ ਅਮੋਹਿਓ ਜਸ ਨਾਨਕ ਆਪ ਸੁਣਿਓ ਹੋਏ ਸ਼ੰਤ ਪ੍ਰੇਮ ਠਗੋਰੀ ਪਾਏ ਰੀ ਜਾਏ ਗੋਵਿੰਦ ਮਨ ਮੋਹਿਆ ਜੀਉ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਉ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁਖ ਉੱਠੇ ਗੋਵਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਸ਼ ਪੁਜਾਇਆ ਬੋੜ ਨਾ ਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨੀ ਪੋਹਿਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਸੇ ਹਰ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਉ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਉ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਏ ਲੀਨੇ ਹਰ ਜਸੋ ਦੀਨੇ ਚੋ ਜੋਣ ਨਾ ਤਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਹਰੇ ਕਾਮ ਕ੍ਰੋਧ ਲੋ ਮਾਰਿਆ ਕਥਨ ਨ ਜਾਏ ਅਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹਰ ਹਰਿ ਉੱਤਮ ਨਾਮ ਹੈ ਜਨ ਸਿਰਿਆ ਸਭ ਕੋਏ ਜੀਉ ਹਰ ਜੀ ਸਭੇ ਪ੍ਰਤਪਾਲ ਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤਿਸ ਬਿਨਿ ਅਵਰਨਾ ਕੋਏ ਜੋ ਮੂੰਹ ਮਾਇਆ ਚਿਤ ਲਾਏ ਦੇ ਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰਿ ਅੰਤ ਸਿਖਾਈ ਹੋਏ ਮੈਂ ਹਰ ਬਿਨਿ ਅਵਰਨਾ ਕੋਏ ਹਰ ਗੁਰਸਣਾਈ ਪਾਈਏ ਬਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਣਾ ਵਿਣ ਪਾਇਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋਮੇ ਕਰਮ ਕਵਾਮ ਦੇ ਜਿਉਂ ਵੇ ਸੋਹਾ ਪੁੱਤ ਨੇ ਨਾਉ ਪਿਤਾ ਜਾਤਾਂ ਹੋਈਏ ਗੁਰ ਤੁੱਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਐਨਸ ਲੱਗਾ ਪਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦਿਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਣ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲਸੀ ਹਰਿ ਅੰਤੇ ਲਈ ਛਡਾਏ ਹੋ ਬਲਿਹਾਰੀ ਤਨ ਕੋ ਜਨ ਹਰ ਮਨ ਉਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾਉ ਹਰਿ ਆਪੇ ਆਪੋ ਪਾਈਦਾ ਹਰਿ ਆਪੇ ਦੇਵੈ ਲੇ ਹਰਿ ਆਪੇ ਪਰਮ ਪੁਲਾਈਦਾ ਹਰਿ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਕਾਸ਼ ਹੈ ਸੇ ਵਿਰਲੇ ਕੇਈ ਕੇ ਹੋ ਬਲਿਹਾਰੀ ਤਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੇ ਮਨ ਹਰ ਹਰ ਜਪਨ ਕਰੇ ਹਰ ਗੁਰਸਰਨਾਈ ਭਜਪੋ ਜਿੰਦੂ ਸਭ ਕਿਲਵਖ ਦੁੱਖ ਪਰ ਹਰੀ ਰਹਾਉ ਘਟ ਘਟ ਰਮਈਆ ਮਨ ਵਸੇ ਕਿਉ ਪਾਈਏ ਕਿਤ ਪਤ ਗੁਰਪੂਰਾ ਸਤਿਗੁਰ ਭੇਟੀਏ ਹਰਿ ਆਏ ਵਸੇ ਮਨ ਚਿੱਤ ਮੈਂ ਤਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਈ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆ ਜਨ ਵੱਖਰ ਲੱਦੜਿਆ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ ਆਪ ਤੁਠਾ ਗੁਣਤਾਸ ਹਰ ਧਿਆਵੋ ਸਾ ਸਿਗਰਾਸ ਮਨ ਪ੍ਰੀਤ ਲਗੀ ਤਿਨ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੇ ਨਿਹਚਲ ਮਾਤੇ ਅਪਾਰ ਰਤਨ ਮੂਲਕ ਪਾਇਆ ਗੁਰ ਕਾ ਸਦ ਵਿਚਾਰ ਜੇ ਵਸ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਐ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸੰਭਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜੈ ਨਖੀ ਲੀਤੀਆ ਜਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤੈਸ ਬਿਨ ਕੋਈ ਨਾਹੇ ਡਰ ਭਰਮ ਭਉ ਦੂਰ ਕਰ ਹਰ ਤਿਸੇ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਾਪੋ ਬਿਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਵਰ ਤੋਂ ਸਾਹਮਾ ਲਾਇਕਾ ਦੇਦਾਰ ਪੂਰੇ ਪਾਇਸਾ ਥਾਉ ਨਾਹੀਂ ਖਾਇਕਾ ਪੌੜੀ ਸਭ ਆਪੇ ਤੁਧ ਉਪਾਇ ਕਹਿ ਅਪਕਾਰੇ ਲਾਈ ਤੂੰ ਆਪੇ ਵੇਖ ਵਿਸਦਾ ਆਪਣੀ ਵਡਿਆਈ ਹਰ ਤੁਧ ਹੋਂ ਬਾਰ ਕਿਛ ਨਾਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਦਾ ਸਭਨੀ ਹੀ ਥਾਈ ਹਰ ਤਿਸੇ ਤਿਹਾਵੋ ਸੰਤ ਜਨੋ ਜੋ ਲਏ ਛੜਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆ ਏਕਾ ਛਾਓ ਆਪ ਹੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤਲੇ ਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸੋਨੇਹ ਤੇ ਸਾਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸ਼ੇ ਜੀਵਣਾ ਪੌੜੀ ਤੁਧ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੜਦ ਸਾਜਿਆ ਵਪਾਰ ਕਰੀਵੇ ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੰਗ ਥੀਵੇ ਤਿੰਨ ਜਮਕਾਲ ਨਾ ਵਿਆਪੀ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਿਵਾਰ ਸਿਓ ਤਿਨ ਪਿੱਛੇ ਸਭ ਜਗਤ ਛੁੱਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਅਸਰੇ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਭਾਵੇ ਪਾਰ ਸਿੱਧ ਕਰ ਸਜਦਾ ਮਨ ਕਰ ਮਕਸੂਦ ਜਹ ਧਰ ਦੇਖਾਂ ਤਹਿ ਧਰ ਮੌਜੂਦ ਮਹੱਲਾ ਤੀਜਾ ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਾਵਖੰਡ ਚਾਰ ਵੇਦ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਪਾਣਾ ਸਭ ਤੁਜੇ ਤਿਹਾਵੇ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿਨ ਹੋ ਕਰਵਾਣਾ ਤੂੰ ਆਪੇ ਆਪ ਵਰਦਾ ਕਰ ਚੋਜ ਵਿੜਾਣਾ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਏ ਹਿਰਦੇ ਹੀ ਲਿਖ ਲਿਹੋ ਸਦਾ ਸਾਹਿਬ ਕੇ ਰੰਗ ਰਹੇ ਕਮੂਨਾ ਤੂੜ ਸਨੇਹੋ ਕਲੋ ਮਸਾਈ ਨੇ ਜਾਇਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਇਸੀ ਜੋ ਤੁਰ ਛੋਡੀ ਸੱਚੈ ਭਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੋਵ ਪਾਏ ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਕਰਮੀ ਭੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ ਜੋ ਕੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਗਸੇਦ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀ।

ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ ਨਾਨਕ ਗੁਰਮੁਖੀ ਉਭਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੁੱਖ ਸੁਦਾ ਕਾਲੀਆਂ ਬਾਹਰ ਚਿਟਵੀਆ ਹਰੀਸਾ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀਆ ਨਾਲ ਖਸਮੇ ਰਤੀਆਂ ਮਾਣੇ ਸੁਖ ਰਲੀਆ ਹੁੰਦੇ ਤਾਣੇ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਲ ਵਤਾਈ ਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈ ਦਾ ਇੱਕ ਨਿਮਕ ਘੜੀ ਕਰ ਖਿਆਲ ਹਰ ਤੁਦਹੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਖਸਮੇ ਚਲੇ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾ ਵੀ ਹੋਣੀਆਂ ਰੰਗ ਕੁਸੰਭਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ ਦੂਜੇ ਲੱਗੇ ਪਚਮੋਏ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀੜਸੇ ਪੈ ਪਚਹੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰਕੇ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ ਸਹਿਸ਼ਟ ਪਾਈ ਸਭ ਤੁਦ ਆਪੇ ਰਿਜਕ ਸੰਭਾਇਆ ਇੱਕ ਵੱਲ ਛਲ ਕਰਕੇ ਖਾਮ ਦੇ ਮੋਹ ਕੂੜਕ ਸੱਤ ਨੀ ਢਾਇਆ ਤੁਦ ਆਪੇ ਭਾਵੇ ਸੋ ਕਰਹਿ ਤੁਦ ਉਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਤ ਵੇਦ ਵਖਾਣ ਹੈ ਮਾਇਆ ਮੋਹ ਸੁਆਏ ਦੂਜੇ ਭਾਏ ਹਰਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਓ ਪਿੰਡ ਦਿੱਤਾ ਤਿਸ ਕਬ ਹੂਨਾ ਚੇਤੈ ਜੋ ਦੇਂਦਾ ਰੇ ਸਬਾਹੇ ਜਮਕਾ ਫਾਹਾ ਗਲੋਂ ਨਾ ਕੱਟੀਏ ਫਿਰ ਫਿਰ ਆਵੇ ਜਾਏ ਮਨਮੁਖ ਕਿਛੂ ਨਾ ਸੂਜੇ ਅੰਦਲੇ ਪੂਰਵ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਓ ਮਨ ਹੋਣਾ ਵਿਸਾਰੀਏ ਜੇ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਭੈਣ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮਨੇ ਮਹਿ ਬਿਨ ਨਾਵੇਂ ਤ੍ਰਿਗ ਜੀਵਾਸ ਗੁਰਮਤੀ ਨਾਮ ਪਾਈਏ ਮਨਮੁਖ ਮੋਏ ਵਿਣਾਸ ਜੋ ਭਾਵੇ ਤਿਉ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਪਾ ਸਭ ਕੋ ਤੇਰਾ ਤੂੰ ਸਬਦਾ ਤੂੰ ਸਭਨਾ ਰਾ ਸਭ ਤੁਹਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਦ ਬਾਜੋ ਥਾਉ ਕੋ ਨਾਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਹਦੇ ਨੂੰ ਸਹਲਾ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਾਹਮਣਾ ਚੀਨੀ ਮਨ ਮੂਰਖ ਗਾਵਾਰ ਦੂਜੇ ਭਾਈ ਜਗਤ ਪ੍ਰਬੋਧਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿਨੇ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੁੱਕੈ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬ ਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰਸਬ ਦੀ ਹਰ ਪਾਈਏ ਹਰ ਪਾਰ ਲਗਾਏ ਮਨ ਹਟਕੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰੀ ਆਮ ਜਿਨ ਵਿੱਚੋਂ ਦੁਸ਼ਟ ਹੰਕਾਰਣ ਮਾਰਿਆ ਗੁਰਮਤੀ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ ਤਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮੱਗ ਦਿਖਾਇਆ ਹੋਮੇ ਮਾਰੇ ਕਲਬ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੀ ਨਾ ਸਾਕੈ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾ ਜੀਵੇ ਬਿਨ ਨਾਵੇਂ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੋਇ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾਮੋਂ ਪਰਵਰਿਆ ਨਾਉ ਪੂਜੀਏ ਨਾਉ ਮੰਨੀਏ ਨਾ ਕਿਲਵਕ ਸਭ ਹੇਰਿਆ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿਤ ਸੇ ਅਸਥਿਰ ਜਾਗ ਰਿਹਾ ਸਲੋਕ।

0: ਮਹੱਲਾ ਤੀਜਾ। ਆਤਮਾ ਦਿਓ ਪੂਜ ਗਿਆ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ। ਆਤਮਾ ਡੋਲਣਾ ਡੋਲਈ ਗੁਰ ਕੇ ਪਾਏ ਸਵਾਏ, ਗੁਰਵਿਣ ਸਹਿਜਨਾ ਆਵੀ ਲੋ ਮਹਿਲਾਂ ਵਿੱਚੋਂ ਜਾਏ। ਖੈਨ ਪਲ ਹਰਨਾਮ ਮਨ ਵਸੇ, ਸਭ ਅੜਸਰ ਤੀਰਥ ਨਾਏ, ਸੱਚੇ ਮਹਿਲਾਂ ਲੱਗੀ ਮਨ ਲਾਗੇ ਦੂਜੇ ਪਾਏ। ਧੋਤੀ ਮੂਲ ਨਾ ਉਤਰੇ ਜੇ ਅੜਸਰ ਤੀਰਥ ਨਾਏ, ਮਨਮ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਨਾਨਕ ਮੈਲਾ ਊਜਲ ਤਾਂ ਥੀਏ ਜਾਂ ਸਤਿਗੁਰ ਮਾਏ ਸਮਾਏ। ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਈਏ ਕਿਰਤ ਫਿਰਾਏ। ਲਿਵ ਤਾਤ ਦੋਏ ਰਾਹ ਹੈ ਹੁਕਮੀ ਕਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਮਨ ਜੋ ਇੱਛੇ ਸੋ ਲਹੇ ਸੱਚੇ ਸਬਦ ਸੁਭਾਏ। ਅੰਮ੍ਰਿਤ ਨਾਮ ਸਦ ਪੁੰਚ ਗਏ ਗੁਰਮੁਖ ਕਾਰ ਕਮਾਏ, ਵਿਣ ਮੰਨੇ ਜੇ ਹੂਰੀ ਨਾਲ ਲੁਜਣਾ ਜਾਸੀ ਜਨਮ ਗਵਾਏ। ਮਨਮੁਖੀ ਮਨ ਹਟ ਹਾਰਿਆ ਕੂੜ ਸਤ ਕਮਾਏ, ਗੁਰਪ੍ਰਸਾਦੀ ਮਨ ਜਿਨੇ ਹਰ ਸੇ ਤੀ ਲਿਵ ਲਾਏ। ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਤਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ ਗੁਰਬਚਨੀ ਸਹਿਜੇ ਚਾਖੀ। ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜੋ ਸੂਰਜ ਰਹਿਣ ਕਰਾਖੀ, ਦਿਸਟੈ ਗੋਚਰ ਲੱਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ। ਨਾਨਕ ਜੋ ਤਿਸ ਪਾਵੇ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਮਨ ਵੇਕਾਰੀ ਵੇੜਿਆ ਵੇਕਾਰਾ ਕਰ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ। ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਪਾਵੇ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਾਲ ਕਿਲਵਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਲੱਖ 84 ਫੇਰ ਪਿਆ ਮਰ ਜੰਮੇ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਉਂ ਤਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸਨੂੰ ਮੇਲੇ ਨਾ ਵਿਛੜੇ, ਸਹਿਜ ਸਮਾਵੇ ਸੋਏ। ਮਹੱਲਾ ਤੀਜਾ। ਸੋ ਭਗਵਤੀ ਜੋ ਭਗਵੰਤੇ ਜਾਣੇ, ਗੁਰਪ੍ਰਸਾਦੀ ਆਪ ਪਛਾਣੇ, ਤਾਪਤ ਰੱਖੇ ਇਕਤ ਕਰਿ ਆਣੇ, ਜੀਵਤ ਮਰੇ ਹਰ ਨਾਮ ਵਖਾਣੇ। ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੇ ਸੋਏ। ਮਹੱਲਾ ਤੀਜਾ। ਅੰਤਰ ਕਾਪਟ ਭਗਵਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ ਮਲ ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ। ਸਤਸੰਗਤ ਸਿਉ ਬਾਦ ਰਚਾਏ, ਅਣ ਦਿਨ ਦੁਖਿਆ ਦੂਜੇ ਪਾਏ ਰਚਾਏ। ਹਰਨਾਮ ਨਾ ਚੇਤੈ ਬਹੁ ਕਰਮ ਕਮਾਏ, ਪੂਰਵ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ। ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਹਿ ਪਹਿਦੇ ਜਾਈ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡੋ ਪੁੱਲੀ ਨਾਨਕਾ ਫਿਰ ਫਿਰ ਜਨਮ ਮੂਹ ਆਸ, ਕਸਤੂਰੀ ਕੈ ਭੋਲੜੇ ਗੰਦੇ ਟੋਂ ਪਈ ਆਸ ਪੌੜੀ। ਸੋ ਐਸਾ ਹਰਨਾਮ ਧਿਆਈਏ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵੜ ਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਬੇਸ ਕਰੇ ਕਰੂਪ ਕਲੱਖਣੀ ਮਨ ਖੋਟੇ ਕੁੜਿਆਰ, ਪਿਰਕੈ ਭਾਣੇ ਨਾ ਚੱਲੇ ਹੁਕਮ ਕਰੇ ਗਾਵਾਰ। ਗੁਰ ਕੈ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ। ਮਨ ਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ, ਬਿਣ ਨਾਵੇਂ ਕਿਨੇ ਨਾ ਪਾਇਆ ਦੇਖੋ ਰੇ ਦੇ ਵਿਚਾਰ। ਨਾਨਕ ਸਾਸਵਾਲੂ ਸੋ ਲੱਖਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਹਿਆ ਮੂਹ ਗਵਾਰ ਹੈ ਤਿਸਦਾ ਨਾ ਦਿਸੇ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾਂ ਦੁਖ ਪਾਈ ਦੇ ਡੁੱਬੇ ਹਰਨਾਮ ਵਿਸਾਰ ਭਲਕੇ ਉਠਬੋ ਕਰਮ ਕਮਾਵੈ ਦੂਜੇ ਭਾਈ ਪਿਆਰ ਸਤਿਗੁਰ ਸੇਵੇ ਆਪਣਾ ਭੋਜਲੀ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਔਰ ਧਾਰ ਪੌੜੀ ਹਰ ਜਲਥਲ ਮਈਲ ਭਰਪੂਰ ਦੂਜਾ ਨਾਹੀਂ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਾ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੀ ਕਰ ਹੋਸਤ ਜਿਨ ਗਰੀਬ ਅਨਾਥ ਰੱਖ ਲਈ ਓਏ ਜੈਕਾਰ ਕੀ ਓ ਧਰਮੀਆਂ ਕਾ ਪਾਪੀ ਕੋ ਡਣਦੀ ਓਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲੱਖਣੀ ਕੋ ਨਾਰ ਪਰ ਛੋੜਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇਂ ਕਰੂਪ ਸੋਹਣੀ ਪਰ ਹਰ ਛੋਡੀ ਪਾਤਾਰ ਮਹੱਲਾ ਤੀਜਾ ਸਬਦ ਰਤੀ ਸੁਹਾਗਣੀ ਸਤਿਗੁਰ ਕੇ ਭਾਈ ਪਿਆਰ ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਹਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੋਂ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆ ਮਾਰ ਨਿਵਾਏ ਮਨ ਮਖਮੂੜ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣੈ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੇ ਅਰਾਧਿਆ ਆਂਦਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀਰਤਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜਾਂਦਾਰ ਗੁਰਮੁਖ ਜਿਨੇ ਅਰਾਧਿਆ ਤਿਨੀ ਤਰਿਆ ਭੋਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਵੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੇ ਜਾਂ ਨਾਹੀਂ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਉ ਪਾਪੀ ਨਰ ਹਾਰਦਾ ਸਲਾਹੇ ਉਹ ਭਗਤੋ ਕਰ ਜੋੜ ਹਰ ਭਗਤ ਜਨ ਧਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤ ਮਿਲ ਰਹਾ ਅੰਤਰ ਰੱਖਾਂ ਔਰ ਧਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੀਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ
1: ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਪਏ ਧਿਆਇਆ ਧਿਆਇਆ ਸੋ ਪ੍ਰਭ ਸਦਾ ਸਦਾ ਗੁਰ ਕੇ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਪਏ ਧਿਆਇਆ ਨਾਮ ਹਰੇ ਹਮੇ ਮਾਰ ਮਲਾਈਅਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲਿਅਨ ਆਪਣੀ ਆਪ ਕਰੇ ਪ੍ਰਾਪਤ ਪ੍ਰਤੀਤ ਆਪੇ ਸੇਵ ਘਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਲੀ ਕਰ ਬਿਹਾਲੀਅਨ ਪਾਪੀਆਂ ਨੂੰ ਦੇ ਥਿਰ ਰਹਿਣ ਚੁੱਕ ਨਰਕ ਘੋਰ ਚਲਾਏ ਚਾਲਿਆ ਨ ਹਰ ਭਗਤ ਨੂੰ ਦੇ ਪਿਆਰ ਕਰ ਅੰਗ ਨਸਤਾਰਿਆ ਨ ਸਲੋਕ ਮਹੱਲਾ ਪਹਿਲਾ ਕਵਦ ਡੂਮਣੀ ਕਦਾਇਆ ਕਿਸਾਨ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕੀਆ ਥੀਏ ਜਾ ਚਾਰੇ ਬੈਠੀਆਂ ਨਾਲ ਸਤ ਸੰਜਮ ਕਰ ਵੀ ਕਾਰਾ ਨਾਵਣ ਨਾਉ ਜਪੇ ਹੀ ਨਾਨਕ ਅੱਗੇ ਉੱਤਮ ਸੇ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋਤ ਸੁਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਏ ਪੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਏ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ ਰਹਾਓ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮਕਸਦ ਉਜਲੇ ਉਹਨਾਂ ਨੂੰ ਸਭ ਜਾਗਤ ਘਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਵਨਿਦ ਖਰਚਿਓ ਖਾਓ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਅੰਧਨ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿੰਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਾਰਾਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮਖਲਾਇਆ, ਹਰ ਪੁੱਛਿਆ ਢਾਡੀ ਸੱਦ ਕਹਿ ਕੇ ਤਾਰਥ ਤੂੰ ਆਇਆ। ਨਿਤ ਦੇਵੋ ਦਾਨ ਦਿਆਲ ਪ੍ਰਭ, ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਸੁਧ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸ੍ਰੀ ਗੁਰੂ ਸ੍ਰੀ ਰਾਮ ਕਬੀਰ ਜੀਓ ਕੇ ਇੱਕ ਸੁਹਾਨ ਕੇ ਘਰ ਗਾਵਣਾ, ਜਨਨੀ ਜੰਤ ਸੁੱਤ ਵੱਡਾ ਹੋਤਾ ਹੈ, ਇਤਨਾ ਕਾ ਜਾ ਜਾਣੇ ਜੇ ਦਿਨ ਦਿਨ ਆਵਦ ਘਟਤ ਹੈ। ਮੋਰ ਮੋਰ ਕਰ ਆਦਿਕ ਲਾਡ ਧਰ, ਪੇਖਤ ਹੀ ਜਮਰਾਉ ਹੱਸੇ ਐਸਾ ਤੈ ਜਗ ਭਰਮ ਲਾਇਆ, ਕੈਸੇ ਬੁੱਝੇ ਜਾ ਮੋਹਿਆ ਹੈ ਮਾਇਆ ਰਹੋ ਕਹਿਤ ਕਬੀਰ ਛੋੜ ਵਿਖਿਆਰਾ, ਸਿੱਤ ਸੰਗਤ ਨੈਚੋ ਮਰਨਾ, ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਬਿਨ ਵਿਦ ਭਾਵ ਸਾਗਰ ਤਰਨਾ, ਜਤ ਭਾਵੇ ਤਾਂ ਲਾਗੇ ਭਾਉ ਭਰਮ ਭਲਾਵਾ, ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ, ਗੁਰਪ੍ਰਸਾਦ ਅੰਤਰ ਲਿਵ ਲਾਗੇ, ਇਤ ਸੰਗਤ ਨਹੀਂ ਮਰਨਾ, ਆ ਹੁਕਮ ਪਛਾਣਤਾ ਖਸਮੇ ਮਿਲਣਾ ਰਹਾਓ। ਦੂਜਾ ਸੀ ਰਾਗ ਤਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਨ ਭਾ ਵਿਸਰ ਗਿਆ ਕਟੰਬ ਦੇਖ ਵਿਕਸੇ ਕਮਲਾ, ਜਿਉਂ ਪਾਰ ਘਰ ਜੋਹੇ ਕਪ ਨ ਕਪਟ ਨਰਾ ਦੂੜਾ ਆਇਓ ਹੈ, ਜੰਮੇ ਤਣਾ ਤਿਨ ਆਗ ਲੜੇ ਮੈਂ ਰਹਿਣ ਨਾ ਜਾਈ, ਕੋਈ ਕੋਈ ਸਾਜਣ ਆਏ ਕਹੇ ਮਿਲ ਮੇਰੇ ਬੀਠ ਲਾ ਲੈ ਬਹਾੜੀ ਵੱਲਾਏ, ਮਿਲ ਮੇਰੇ ਰਮਈਆ ਮੈਂ ਲਹਿ ਛਡਾਏ, ਰਹਾਓ ਆਨਕ ਆਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੁੱਠਾ ਚੇਤਸ ਨਹੀਂ, ਜਨਮ ਗਵਾਇਓ ਆਲਸਿਆ ਬਿਖਮ ਘੋਰ ਪੰਥ ਚੱਲਣਾ, ਪ੍ਰਾਣੀ ਰਾਵ ਸਿਸ ਤੈ ਨਾ ਪ੍ਰਵੇਸ਼ਨ, ਮਾਇਆ ਮੋਹ ਤਾਂ ਬਿਸਰ ਗਿਆ ਜਾਂ ਤਾਂ ਜੀ ਅਲੇ ਸੰਸਾਰ ਆਜ ਮੇਰੇ ਮਨ ਪਰਟ ਪਿਆ ਹੈ, ਭੇਖ ਲੀਏ ਧਰਮ ਰਾਓ ਤੈ ਕਲ ਦਲ ਕਰਨ ਮਹਾਂਬਲੀ, ਤੇ ਨਾਇਕ ਲੜੇ ਮੈਂ ਰਹਿਣ ਨਾ ਜਾਏ, ਜੋ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਬਿਨਤਰਨ ਰਤੜਾ ਨਾ ਰਹਿਣਾ, ਆਏ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤਰਲੋਚਨ ਰਮਈਆ। ਸਿਰ ਰਾਗ ਭਗਤ ਕਬੀਰ ਜੀਓ ਕਾਚਰੇ ਜੇ ਸੁਨੋਰੇ ਪੰਡਿਆ, ਆਪ ਕਿਛ ਕਹਿਣ ਨਾ ਜਾਈ, ਸੁਰ ਨਰ ਗਾਣ ਗੰਧਰਾ ਬਜਿਨ ਮੋਹੇ ਤਰਵਣ ਭਾਵਣ ਮੇਖਲੀ ਲਾਈ, ਰਾਜਾ ਰਾਮਨ ਹਦ ਕੁੰਗਰੀ ਬਾਜੇ, ਜਾ ਕੀ ਦਿਸ਼ਟ ਨਾਦ ਲਿਵ ਲਾਗੇ ਰਹੋ, ਭਾਠੀ ਗਗਨ ਸਿੰਘਿਆ ਚੰਗਿਆ ਕੰਨ ਕਲ ਸਿੱਖ ਪਾਇਆ, ਤੇ ਸਮੈਂ ਧਾਰ ਚਵਾਏ ਅਤ ਨਿਲਮ ਰਸ ਮੈਂ ਰਸਨ ਰਸਾਇਆ, ਇੱਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ, ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ, ਰੰਗ ਰਾਤਾ ਔਰ ਦੁਨੀ ਸਭ ਭਰਮ ਭਲਾਨੀ, ਮਨ ਰਾਮ ਰਸਾਇਨ ਮਾਤਾ, ਸ੍ਰੀ ਰਾਗ ਬਾਣੀ ਭਗਤ ਬੇਣੀ ਜੀ ਕੀ ਪਹਿਰਿਆਂ ਕੇ ਘਰ ਗਾਵਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਵਾ, ਛਤੁਰਦ ਧਿਆਨ ਲਿਵ ਲਾਗਾ, ਮ੍ਰਿਤਕ ਪਿੰਡ ਪਦ ਮਦ ਨਾ ਐਨ ਸੇਕ ਗੇ ਅਗਿਆਨ ਸੋ ਨਾਗਾ, ਤੇ ਦਿਨ ਸੰਭਲ ਕਾਸ਼ਟ ਮਾਂ ਦੁੱਖ ਅਵਚ ਤਾਦਕ ਪਸਾਰਿਆ, ਸਰਬ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰਮਨ ਉਪਸਾਰਿਆ, ਫਿਰ ਪਛਤਾਵੇਗਾ ਮੂੜਿਆ ਤੋ ਕਵਣ ਕਮਿਤ ਭਰਮ ਲਾਗਾ, ਚੇਤ ਰਾਮ ਨਹੀਂ ਜੰਮ ਪਰ ਜਾਏਗਾ, ਜਨ ਵਿਚਰੇ ਅਨਰਾਧਾ ਰਹਾਓ, ਬਾਲ ਮਨੋ ਚੰਦਰ ਰਸ ਲਾਗਾ, ਖਿਨਕਨ ਮੋਏ ਵਿਆਪੇ ਰਸ ਮਿਸ ਮੇਦ, ਅੰਮ੍ਰਿਤ ਵਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੇ, ਜਪ ਤਾ ਸੰਜਨ ਛੋੜ ਸਕਿਰਤ ਸਤ ਰਾਮ ਨਾਮ ਨਾ ਅਰਾਧਿਆ, ਉਛਲਿਆ ਕਾਮ ਕਾਲ ਮਤ ਲਾਗੀ ਤੋ ਅਨ ਸਖਤ ਗੱਲ ਬੰਧਿਆ, ਤਰਨ ਤੇਜ ਪਰਤ ਰਹਿ ਮੁਖ ਜੋਹੇ ਸਵਰ ਅਪਸਰ ਨਾ ਪਛਾਣਿਆ, ਉਨ ਮਤ ਕਾਮ ਮਹਾ ਵਿਖ ਭੁੱਲੇ ਪਾਪਨ ਨਾ ਪਛਾਣਿਆ, ਸੋ ਸੰਬਤ ਦੇਖ ਮਨ ਗਰਭ ਆਰਾਮ ਹਿਰਦੇ ਤੇ ਖੋਇਆ, ਅਵਰ ਮਰਤ ਮਾਇਆ ਮਨ ਤੋਲੇ ਭਉ ਭਗ ਭਗ ਮੁਖ ਜਨਮ ਵਗੋਇਆ, ਪੰਡਰ ਕੇਸ ਕਸਮ ਤੇ ਤਾਲੇ ਸਭ ਤ ਪਤਾਲ ਕੀ ਬਾਣੀ, ਲੋਚਨ ਸਮਰਾਏ ਬੁੱਧ ਵੱਲ ਨਾਠੀ ਤਾਂ ਕਾਮ ਭਾਵਸ ਮਧਾਣੀ, ਤਾਤੇ ਵਿਖੇ ਪਈ ਮਤ ਭਾਵਸ ਕਾਇਆ, ਕਮਲ ਕਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ, ਤਉ ਪਾਛੇ ਪਛਤਾਣਾ ਨਕੁੱਟੀ ਦੇ ਦੇਖ ਤੁਨ ਉਪਜੇ, ਮਾਨ ਕਰਤ ਨੇ ਬੁੱਝੇ ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੇ ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸਖਾਈ, ਬੇਣੀ ਕਹੇ ਸੁਨੋ ਰੇ ਭਗਤ ਮਰਨ ਮੁਕਤ ਕਿਨ ਪਾਈ, ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲਕ ਤਰੰਗਾ, ਜੈਸਾ ਜੋ ਪੈ ਹਮ ਨ ਪਾਪ ਕਰੰਤਾ, ਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ, ਰਹਾਉ ਤੁਮ ਜੋ ਨਾਇਕ ਅਛੋ ਅੰਤਰ ਜਾਮੀ, ਪ੍ਰਭਤੇ ਜਨ ਜਨੀਜੇ ਜਨ ਤੇ ਸਵਾਮੀ, ਸਰੀਰ ਅਰਾਧੇ ਮੇ ਕੋ ਵਿਚਾਰ ਦੇ ਹੋਰ ਉਦਾਸ ਸਮਦਲ ਸਮਝ ਸਮਝਾਵੇ ਕੋ ਰਾਗ ਮਾਜ ਚਾਪਦੇ ਘਰ ਪਹਿਲਾ ਮਹੱਲਾ ਚੌਥਾ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਪੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬਟਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਬਿਰਲਾ ਗੁਰਮਤ ਚੱਲੇ ਜਿਉ ਮੈਂ ਹਰ ਹਰ ਖਰਚ ਲਿਆ ਬੰਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰ ਨਿਸ਼ਚਲ ਹਰ ਧਨ ਪੱਲੇ ਜਿਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹੇ ਵਹਿ ਚੱਲੇ ਜਿਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਜਿਉ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜਾਂ ਨਾਨਕ ਹਰ ਧਨ ਪੱਲੇ ਜਿਉ ਮਾਜ ਮਹੱਲਾ ਚੌਥਾ ਮਾਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿੰਦੂ ਜਾਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਭਰਾ ਪਿਆਰਾ ਦੱਸੇ ਜਿਉ ਮਨ ਤਨ ਖੋਜੀ ਭਾਲ ਭੁਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਾਂ ਬਾਰਕ ਦੀਨ ਕਰੋ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਬਿਆਲੇ ਮਿਲ ਕਮਲ ਵਿਕਸੇ ਜਿਉ ਮੈਂ ਬੇਨ ਗੁਰ ਦੇ ਕੇ ਨੀਂਦ ਨਾ ਆਵੇ ਮੇਰਾ ਮਨ ਤਨ ਬੇਦਨ ਗੁਰ ਵਿਰੋਂ ਲਗਾਵੇ ਹਰ ਹਰ ਦਿਆ ਕਰੋ ਗੁਰ ਮੇਲੋ ਜਾਂ ਨਾਨਕ ਗੁਰ ਮਿਲ ਰਹਿਸੇ ਜਿਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਨਾਮ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਾਉ ਜਲ ਤੁੱਤਰ ਤਰੀਏ ਜਿਉ ਆਵ ਸਕੀ ਹਰ ਮੇਲ ਕਰਾਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨਿਆ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜਿਉ ਮੇਰੀ ਵੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨਾ ਸਕਾ ਮੈਂ ਨਾਮ ਵਿਖਾਣੇ ਮੈਂ ਔਖਤ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਏ ਜਿਉ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਨਾਮ ਬੂੰਦ ਮੁਖ ਪਾਈ ਹਰ ਨਾਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਮਿਨ ਮਰੀਏ ਜਿਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰ ਸਰਦਾ ਪੁਰਜ ਜਗ ਜੀਵਨ ਦਾ ਤੇ ਮਿਲ ਹਰ ਦਰਸ਼ਨ ਮਨ ਭੀਜੇ ਜਿਉ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੇ ਜਿਉ ਬਟ ਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਭ ਝੋਟਾ ਕਾਵੇ ਬਿਨ ਭਾਗਾਂ ਸਤਸੰਗ ਨ ਲੱਭੇ ਬਿਨ ਸੰਗਤ ਮੈਲ ਭਰੀਜੇ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮਿੱਠਾ ਹਰ ਪਾਇਆ ਮਨ ਹਰ ਰੰਗਾ ਰਾਤਾ ਹਰ ਰਸ ਪਿਆਇਆ ਹਰ ਹਰ ਨਾਮਕ ਹਰ ਹਰ ਬੋਲੀ ਬਿਨ ਹਰ ਰਸ ਟੁੱਲ ਟੁੱਲ ਪੌਦਾ ਜਿਉ ਆਵੋ ਸੰਤ ਮੈਂ ਗਏ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚੌਦਾ ਜਿਉ ਬਟਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੁਨੀ ਨਿਤ ਪੌਦਾ ਜਿਉ ਆਪ ਦਿਆਲ ਦਿਆ ਪ੍ਰਵਧਾਰੀ ਮਲ ਹਾਮੇ ਵਿਖਿਆ ਸਾਵੇ ਨਿਵਾਰੀ ਨਾਗ ਨਾਨਕ ਹਾਟ ਪਟਨ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਉ ਮਾਜ ਮਹੱਲਾ ਚੌਥਾ ਹੋ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਾਗਮ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੇ ਜਿਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੇ ਜਿਉ ਸਤਿਗੁਰ ਦਾਤੇ ਨਾਮ ਦੜਾਇਆ ਪਟਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੇ ਜਿਉ ਹਰ ਸਤਸੰਗ ਸਤਿਪੁਰਖ ਮਿਲਾਈਏ ਮਿਲ ਸਤਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪ੍ਰੀਚੇ ਜਿਉ ਮਾਜ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਓ ਜੋ ਮੇਰਾ ਪ੍ਰੀਤਮ ਦੱਸੇ ਤਿਸਕੇ ਹੋ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹੋ ਸਤਿਗੁਰ ਬਿਟੋਂ ਕਮਾਇਆ ਜਿਉ ਜੈ ਜੈ ਦੇਖਾਂ ਤੈ ਤੈ ਸੁਆਮੀ ਤੂੰ ਘਟ ਘਟ ਰਵਿਆ ਅੰਤਰਜਾਮੀ ਗੁਰਪੂਰੇ ਹਰ ਨਾਲ ਦਿਖਾਇਆ ਹੋ ਸਤਿਗੁਰ ਬਿਟੋਂ ਸਦ ਵਾਰਿਆ ਜਿਉ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਵਾਈਆ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਰਲੀ ਕਿਸੇ ਦੀ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹੋ ਸਤਿਗੁਰ ਭਿੰਨ ਭਿੰਨ ਰਲੀ ਕਿਸੇ ਦੀ ਰਲਾਇਆ ਰਾਈਆ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹਾ ਸਤਿਗੁਰ ਵਿੱਚੋਂ ਬਤਾਇਆ ਜਿਉ ਜਾ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰੋ ਉਪਕਾਰੀ ਆ ਜਿਉ ਸੱਤ ਚੌਪ ਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲ ਕਰੇ ਚਾਤਰੇ ਕਿਨਿਆਈ ਤ੍ਰਿਖਣ ਉਤਰੇ ਸੰਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜਿਉ ਹੋ ਕੋਲੀ ਜਿਉ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਉ ਰਹੁ ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜਿਉ ਹੋ ਕੋਲੀ ਜਿਉ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜਿਉ ਰਹੁ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ ਮੋਹਿ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜਿਉ ਹੋ ਕੋਲੀ ਜਿਉ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹੁ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੇ ਪਾਇਆ ਸੇਵ ਕਰੀ ਪਲ ਚਸਾਨਾ ਵਿਛੜਾ ਜਾ ਨਾਨਕ ਦਾਸ ਤਮਾਰੇ ਜਿਉ ਹੋ ਕੋਲੀ ਜਿਉ ਕੋਲ ਕਮਾਈ ਜਾ ਨਾਨਕ ਦਾਸ ਤਮਾਰੇ ਜਿਉ ਰਹੁ ਰਾਗ ਮਾਝ ਮਹੱਲਾ ਪੰਜਵਾਂ ਸਾਰਤ ਸਹਾਵੀ ਜਿਤ ਤੁਧ ਸਮਾਲੀ ਸੋ ਕੰਮ ਸਹਿਲਾ ਜੋ ਤੇਰੀ ਕਾਲੀ ਜੋ ਰਿਦਾ ਸਹਿਲਾ ਜਿਤ ਦੇ ਤੂੰ ਬੈਠਾ ਸਭ ਨਾ ਕਾਦ ਤਾਰਾ ਜੀਅ ਤੂੰ ਸਾਂਝਾ ਸਾਹਿਬ ਬਾਪ ਮਾਰਾ ਨੌ ਨਿਤ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਕਾਵੇ ਸੋਈ ਭਗਤ ਤੁਮਾਰਾ ਜੀ ਸਭ ਕੋ ਆਸੇ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨ ਖਜਨਮ ਪਵਾਹੇ ਨਾਨਕ ਦਾਸ ਤੇਰੇ ਬਲਿਹਾਰੇ ਸਭ ਤੇਰਾ ਖੇਲ ਦਸਾਰਾ ਜੀਓ ਮਾਜ ਮਹੱਲਾ ਪੰਜਵਾਨ ਹਦਵਾਜੇ ਸਹਿਜ ਸੇਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਪਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜਿਉ ਫਿਰ ਕਵਰ ਕਰ ਆਪਣੇ ਗ੍ਰਹਿ ਮੈਂ ਆਇਆ ਜੋ ਲੜਿਦਾ ਸੋਈ ਪਾਇਆ ਤ੍ਰਿਪਤ ਗਾਏ ਰਿਹਾ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜਿਉ ਆਪੇ ਰਾਜਨ ਆਪੇ ਲੋਗਾ ਆਪੇ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਸੂਕੀ ਭੂਕ ਪੁਕਾਰਿਆ ਜਿਉ ਜੈ ਡਿੱਠਾ ਮੈਂ ਤੇ ਹੋ ਕਿਹਾ ਤੇ ਸਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁੱਖ ਪਾਇਆ ਜਾ ਨਾਨਕ ਇੱਕ ਵਿਚਾਰਿਆ ਜਿਉ ਮਾਝ ਮਹੱਲਾ ਪੰਜਵਾਂ ਜਿੱਤ ਕਰ ਪੇਰ ਸੁਹਾਗ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਆਨੰਦ ਬਨੋ ਦਿੱਤੇ ਕਰ ਸੋਹੇ ਜੋ ਤਨ ਕੰਤ ਸਹਾਰੀ ਜਿਉ ਸਾਗਣ ਬੰਤੀ ਸਾਬੜ ਭਾਗਣ ਪੁੱਤਰ ਬੰਤੀ ਸੀਲਵੰਤ ਸਾਗਣ ਰੂਪਵੰਤ ਸਾ ਸੁਗੜ ਵਿਚੱਖਣ ਸੇ ਤਨ ਕੰਤ ਪਿਆਰੀ ਜਿਉ ਚਾਰ ਬੰਦ ਸਾਈ ਪ੍ਰਧਾਨੇ ਸਭ ਸਿੰਘਾਰ ਬਣੇ ਤਿਸ ਗਿਆਨੇ ਸਾਕਲ ਬੰਤੀ ਸਾ ਸਵਰਾਈ ਜੋ ਫਿਰ ਕੇ ਰੰਗ ਸਵਾਰੀ ਜਿਉ ਮਹਿਮਾ ਤਿਸਕੀ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਸਿਰ ਸੁਹਾਗ ਵਰ ਅਗਮ ਗੋਚਰ ਜਾ ਨਾਨਕ ਪ੍ਰੇਮ ਸੁਧਾਰੀ ਜਿਉ ਮਾਝ ਮਹੱਲਾ ਪੰਜਾਂ ਖੋਜਤ ਖੋਜਤ ਤਰ ਦਰਸ਼ਨ ਚਾਹੇ ਭਾਤ ਭਾਤ ਬਨ ਬਨ ਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਲਾਵੇ ਜਿਉ ਖੜ ਸ਼ਾਸਤ ਵਿਚਰਤ ਮੁੱਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨਮੈ ਸੰਤ ਨਾ ਆਵੇ ਜੀਵਾਨਕ ਵਰਖ ਕੀਏ ਜਪ ਤਾਪਾ ਗਵਨ ਕੀਆ ਧਰਤੀ ਪਰਮਾਤਾ ਕੇ ਇੱਕ ਖੈਨ ਹਿਰਦੇ ਸੰਤ ਨਾ ਆਵੇ ਜੋਗੀ ਬਹੁੜ ਬਹੁੜ ਉੱਠਤਾ ਆਵੇ ਜੀਓ ਕਰ ਕਿਰਪਾ ਮੈਂ ਸਾਧ ਮਲਾਇਆ ਮੰਤਨ ਸੀਤਲ ਧੀਰਜ ਪਾਇਆ ਸਭ ਪ੍ਰਭ ਅਵਨਾਸੀ ਵਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪਰੰਪਰ ਦੇਵਾ ਆਗਮ ਗੋਚਰ ਅਲਖ ਭੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰ ਧਿਆਵ ਗੁਰਮੁਖ ਜਗਾਤੀ ਜਿਉ ਗੁਰਮੁਖ ਮਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰਤ ਕਿਤੇ ਨਾ ਪਾਤੀ ਜਿਉ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਾਗਤੇ ਕਾਤੀ ਜਿਉ ਅਮੋਘ ਦਰਸ਼ਨ ਬੇਅੰਤ ਪਾਰਾ ਵੱਡ ਸਮਰੱਥ ਸਦਾ ਦਤਾਰਾ ਗੁਰਮੁਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਾਤੀ ਜਿਉ ਮਾਝ ਮਹੱਲਾ ਪੰਜਵਾਂ ਕਹਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਵੱਲ ਜਾਈ ਜਿਉ ਭਾਣੇ ਉੱਜੜ ਭਾਣੇ ਰਾਹ ਭਾਣੇ ਹਰ ਗੁਣ ਗੁਰਮੁਖ ਗਵਾਹ ਭਾਣੇ ਭਰਮ ਪਵੇ ਬਹੁ ਜੂਨੀ ਸਭ ਕਿਛੇ ਤਿਸੇ ਰਜਾਈ ਜਿਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਪਣ ਆਗਮ ਅਗੋਚਰ ਵੀ ਅੰਤ ਤਾਹਾ ਤੇਰੀ ਕੀਮਤ ਕਹਿਣ ਨਾ ਜਾਈ ਜਿਉ ਖਾਕ ਸੰਤਨ ਕੀ ਦਿਓ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਭੇਖਤ ਮਨ ਅਕਾਵੇ ਨਾਨਕ ਮਿਲਣ ਸਭਾਈ ਜਿਉ ਮਾਜ ਮਹੱਲਾ ਪੰਜਵਾਂ ਤੁਖ ਤਦੇ ਜਾਂ ਵਿਸਰ ਜਾਵੇ ਭੁੱਖ ਵਿਆਪੇ ਬਹੁਵਿਧ ਧਾਵੇ ਸਿਮਰਤ ਨਾਮ ਸਦਾ ਸਹਿਲਾ ਜਿਸ ਦੇਵੇ ਦੀਨ ਦਿਆਲਾ ਜਿਉ ਸਤਿਗੁਰ ਮੇਰਾ ਵੱਡ ਸਮਰੱਥਾ ਜੀਏ ਸੰਭਾਲੀ ਤੂੰ ਸਭ ਦੁੱਖ ਲੱਥਾ ਚਿੰਤਾ ਰੋ ਗਈ ਹੋ ਪੀੜਾ ਆਪ ਕਰੇ ਪ੍ਰਤ ਪਾਲਾ ਜਿਉ ਬਾਰ ਗਵਾਂਗ ਹੋ ਸਭ ਕਿਛ ਮੰਗਾਂ ਦੇ ਤੋਟ ਨਹੀਂ ਪ੍ਰਭ ਗੰਗਾ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗਪਾਲਾ ਜਿਉ ਹੋ ਬਲਹਾਰੀ ਸਤਿਗੁਰ ਪਗਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਉ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗਵਿੰਦੇ ਊਚ ਥਾ ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਭੰਜਨ ਦਾਨ ਅਮੋਲੇ ਨਿਰਪਾ ਨਿਰਵੈਰ ਅਥਾ ਤੋਲੇ ਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੀ ਹਰ ਰੰਗ ਪਾਲਾ ਊਚ ਨੀਚ ਕਰੇ ਪ੍ਰਵਤ ਪਾਲਾ ਨਾਮ ਰਸੈਣ ਮਨ ਤਿਪਤਾਣ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁੱਖ ਸੁੱਖ ਪਿਆਰੇ ਤੁਧ ਧਿਆਈ ਇਹ ਸਮਤ ਗੁਰ ਤੇ ਗੁਰੂ ਤੇ ਭਾਈ ਨਾਨਕ ਕੀ ਤਰ ਤੂੰ ਹੈ ਠਾਕਰ ਹਰ ਰੰਗ ਪਾਰ ਭਰੀਵਾਂ ਜੀਓ ਮਾਜ ਮਹੱਲਾ ਪਲ ਪੰਜਵਾਂ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧੰਨ ਮੂਰਚ ਸੇ ਪਲ ਘੜੀਆਂ ਧੰਨ ਸੋ ਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਇਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਧਾਨ ਸਤਿਗੁਰ ਸੁਣਾਇਆ ਮਿਟ ਗਏ ਸਗਲੇ ਰੋਗਾ ਜਿਉ ਅੰਤਰਵਾਹ ਤੇਰੀ ਬਾਣੀ ਤੁਧ ਆਪ ਕਥੀ ਤੇ ਆਪ ਬਖਾਣੀ ਕਰ ਕਿਹਾ ਸਭ ਇੱਕੋ ਇੱਕੋ ਆਵਰ ਨਾ ਕੋਈ ਹੋਏਗਾ ਜਿਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨੌ ਨਾਨਕ ਕਿੰਨੇ ਭੋਗਾ ਜਿਉ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤ ਬਸਤ ਇੱਕ ਮੰਗੋ ਕਰੋ ਬਨੰਤੀ ਮਨ ਤਿਆਗੋ ਵਾਰ ਵਾਰ ਜਾਈ ਲੱਖ ਵਰੀਆ ਦੇ ਸੰਤਨ ਕੀ ਧੂਰਾ ਜਿਉ ਤੁਮ ਦਾਤੇ ਤੁਮ ਪੁਰਖ ਵਧਾਤੇ ਸਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਬਰਸਾਵੇ ਅਵਸਰ ਕਰੋ ਕਰੋ ਹਮਾਰਾ ਪੂਰਾ ਜਿਉ ਦਰਸ਼ਨ ਤੇਰੇ ਭਵਨ ਪ੍ਰੀਤਾ ਆਤਮ ਗੜ ਵੇਖਮਤ ਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਧਾਤੇ ਤੁਧ ਜੇ ਵੜੇ ਅਵਰ ਨਾ ਸੂਰਾ ਜੀਓ ਕਹਿਣ ਸੰਤਨ ਕੀ ਮੇਰੇ ਮੁਖ ਲਾਗੀ ਦਰਮਤ ਬਿਨਸੀ ਕਵਦ ਭਾਗੀ ਸੱਚ ਕਰ ਵੈਸ ਰਹਿ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਜ ਮਹੱਲਾ ਪੰਜਵਾਂ ਵਿਸਰ ਨਹੀਂ ਏ ਵੜਦਾ ਤੇ ਕਰ ਕਿਰਪਾ ਭਗਤਨ ਸੰਗ ਰਾਤ ਤੇਰ ਦਨ ਸਰਾਇਣ ਜਿਉ ਤੁਧ ਧਿਆਈ ਏ ਦਾਨ ਮੋਹੇ ਕਰਨਾ ਜੀਓ ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਆਨੰਦ ਬਨੋ ਚੋਜ ਤਮਾਸੇ ਤੁਧ ਭਾਣੇ ਸੋ ਹੋਣਾ ਜੀਓ ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ ਸਾਵਧ ਦੀਜੇ ਜਿਸ ਵਿਸਰੇ ਨਾਹੀਂ ਛਾ ਮਤ ਦੀਜੇ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਨੋਟ ਨਾਨਕ ਗੁਰਚਰਨਾ ਜੀਓ ਮਾਜ ਮਹੱਲਾ ਪੰਜਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਸੋ ਪ੍ਰਭ ਜੀਓ ਭਾਵੇ ਭਾਣੇ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਸੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੂੰ ਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਤ ਪਾਲਾ ਸੰਤ ਕੇ ਲੇ ਤੁਮ ਸੰਗ ਗਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਸੰਤਨ ਕੇ ਮੇਰਾ ਮਨ ਕਰਵਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਗਾਨਾ ਜੀਓ ਮਾਜ ਮਹੱਲਾ ਪੰਜਾਂ ਤੂੰ ਜਲ ਨਿਧ ਹਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮੀ ਸੰਗ ਮਨ ਲੀਨਾ ਜੀਓ ਬਾਰਕ ਪੀ ਖੀਰ ਅਗਾਵੇ ਜਿਉ ਨਿਰਧਨ ਤਨ ਦੇਖ ਸੁਖ ਪਾਵੇ ਤ੍ਰਿਖਾ ਵੰਦ ਜਲ ਪੀਵਤ ਠੰਡਾ ਤਿਓ ਹਰ ਸੰਗ ਮਨ ਪੀਨਾ ਜਿਉ ਜਿਉ ਅੰਧਿਆਰੇ ਦੀਪਕ ਪ੍ਰਗਾਸਾ ਭਰਤਾ ਚਿਤ ਪੂਰਨ ਆਸਾ ਮਿਲ ਪ੍ਰੀਤਨ ਜਿਉ ਹੋਤ ਆਨੰਦਾ ਤਿਉ ਹਰ ਰੰਗ ਮਨ ਰੰਗੀਨਾ ਜਿਉ ਸੰਤਨ ਮੋਹ ਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁੱਖ ਵਡਾਰਨ ਹਰੀਆ ਬਰਸਾਤ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤ ਆਵੇ ਅਮਰ ਹੋਵੇ ਸੋ ਨਾਮ ਰਸ ਪਾਵੇ ਨਾਮ ਨਿਦਾਨ ਤਿਸੇ ਪ੍ਰਾਪਤ ਜੇ ਸਾਬਦ ਗੁਰੂ ਮਨ ਬੁੱਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੀਂ ਡਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਕੀਠਾ ਜੀਓ ਹਰ ਇੱਕ ਸਾਥ ਆਇਆ ਬਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਏ ਕਹੋ ਨਾਨਕ ਬਿਰਲੀ ਡਿੱਠਾ ਜੀਓ ਮਾਜ ਮਹੱਲਾ ਪੰਜਵਾਂ ਨਿੱਧ ਸਿੱਧ ਰਿੱਧ ਹਰ ਹਰ ਹਰ ਮੇਰੇ ਜਨਮ ਪਦਾਰਥ ਗੈਰ ਗੰਭੀਰੇ ਲਾ ਕੋਟ ਖੁਸ਼ੀਆਂ ਰੰਗ ਰਾਵੇ ਜੋਗਰ ਲਾਗਾ ਭਾਈ ਜੀਓ ਦਰਸ਼ਨ ਪੇਗਤ ਪਏ ਪਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜਿਉ ਜਾ ਕੋ ਖੋਜੇ ਸਰਬ ਪਾਏ ਬੁਟਭਾਗੀ ਦਰਸ਼ਨ ਕੋ ਬਿਲਾ ਪਾਏ ਊਚ ਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦਿਖਾਈ ਜਿਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੇ ਬਸੇਰਾ ਗੁਰ ਬੰਧਨ ਤਿਨਕੇ ਸਗਲੇ ਕਾਟੇ ਜਾਂ ਨਾਨਕ ਸਹਿਜ ਸਮਾਈ ਜਿਉ ਮਾਜ ਮਹੱਲਾ ਪੰਜਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਪ੍ਰਭ ਦਿਆ ਤੇ ਮੰਗਲ ਗਾਵੋ ਉਠਤ ਬੈਠ ਸੋਵਤ ਜਾਗਤ ਹਰ ਧਿਆਈਏ ਸਗਲ ਵਰਦਾ ਜੀਓ ਨਾਮ ਔਖਦਮੋ ਸਾਧੂ ਦੀਆ ਕਲਵੇ ਕਾਟੇ ਨਿਰਮਲ ਥੀਆ ਆਨੰਦ ਪਿਆਨਿਕ ਸੀ ਸਭ ਪੀਰਾ ਸਗਲ ਮਨਾਸੇ ਦਰਦਾ ਜੀਓ ਜਿਸਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਸਭ ਤੇ ਸਾਧੂ ਸੰਗਤ ਪਾਏ ਗੁਰ ਭੇਟਤ ਹੋ ਗਈ ਬਲਾਏ ਸਾ ਸਾ ਸਾਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਰੰਗ ਰਾਤਾ ਪ੍ਰਾਪ੍ਰਿਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਠਾਕਰ ਹੀ ਕਾ ਆਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਦਰ ਬਾਹਰ ਮਾਹਾ ਜੀਓ ਤੂੰ ਦਾਨਾ ਠਾਕਰ ਠਾਕਰ ਸਾਹਿਬ ਵਿਦ ਜਾਣੇ ਠਾਕਰ ਕੇ ਸੇਵਕ ਹਰ ਰੰਗ ਮਾਣੇ ਜੋ ਕੁਛ ਠਾਕਰ ਕਾ ਸੋ ਸੇਵਕ ਆ ਸੇਵਕ ਠਾਕਰ ਹੀ ਸੰਗ ਜਾ ਹਰ ਜੀਓ ਆਪਣੇ ਠੇਵਕਰ ਸੋ ਠਾਕਰ ਸੋ ਪਹਿਰਾਇਆ ਬਾਹਰ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਨਾਨਕ ਕਰਵਾਣੀ ਸੋ ਗਹਿਰ ਗੰਭੀਰਾ ਗਾ ਹਰ ਜੀਓ ਮਹਾਜ ਮਹੱਲਾ ਪੰਜਵਾਂ ਸਭ ਕਿਛ ਘਰ ਮੈਂ ਬਾਹਰ ਨਾਹੀਂ ਚਿਮ ਚਿਮ ਬਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਬਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮੇਲਾ ਸਾਧ ਕਿਰਪਾ ਤੇ ਸੁੱਕਾ ਹਰਿਆ ਸੋ ਸਾਧ ਕਿਰਪਾ ਤੇ ਸੁੱਕਾ ਹਰਿਆ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜੋ ਜਲੇ ਸਮਾਇਆ ਜਿਉਂ ਜੋਤੀ ਸੰਗ ਜੋਤ ਮਲਾਇਆ ਕਹੋ ਨਾਨਕ ਭਰਮ ਕੱਟੇ ਕਬਾੜਾ ਬਾਹਣ ਨਾ ਹੋਈਏ ਜਲਾ ਜੀਓ ਮਾਜ ਮਹੱਲਾ ਪੰਜਾਂ ਤਿਸ ਕਰਵਾਣੀ ਜਿਨ ਤੋਂ ਸੁਣਿਆ ਤਿਸ ਬਲਿਹਾਰੀ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਸੋ ਮਨ ਤਨ ਤੁਧ ਰਾਧੇ ਜਿਉ ਤੇ ਚਰਨ ਪਕਾਲੀ ਜੋ ਤੇਰੇ ਮਾਰਗ ਚੱਲੇ ਨੈਣ ਨਿਹਾਲੀ ਤਿਸ ਵਰਖ ਪਰਖ ਦਿਆਲੇ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਹਲਾਦੇ ਜੀਓ ਸੇ ਬਡਭਾਗੀ ਜਿਨ ਤਮ ਜਾਣੇ ਸਭ ਕੇ ਮਦੇ ਅਲਿਪਤ ਨਰਬਾਣੇ ਸਾਧ ਕੇ ਸੰਗ ਉਨ ਭਾਵ ਜਲ ਧਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸ਼ਰਨ ਭਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਅਗਮ ਗਾਧੇ ਜੀਓ ਮਾਜ ਮਹੱਲਾ ਪੰਜਾਂ ਤੂੰ ਪੇਟ ਸਾਖ ਤੇਰੀ ਫੁੱਲੀ ਤੂੰ ਸੁਖਮ ਹੋਇਆ ਸਤੂਲੀ ਤੂੰ ਜਲ ਨ ਤੂੰ ਫੇਨ ਬੁੱਧ ਬੁਧਾ ਤੁਧ ਵਿਨ ਅਵਰ ਨਾ ਭਾਲੀਏ ਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨਾ ਕੋਈ ਦਿਖਾਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵੈਣ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਆ ਜੀਓ ਤੂੰ ਠਾਕਰ ਸਾਹ ਸੇਵਕ ਫੁਨ ਆਪੇ ਤੂੰ ਗਵਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਏ ਜੀਓ ਮਾਜ ਮਹੱਲਾ ਪੰਜਾਂ ਸਫਲ ਸੁਬਾਣੀ ਜਿਤ ਨਾਮ ਵਖਾਣੀ ਗੱਪਰ ਸਾਧ ਕਿਨੇ ਵਿਰਲੇ ਜਾਣੀ ਧੰਨ ਸਵੇੜਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਸੋ ਹਰ ਮਾਰਗ ਚੱਲੇ ਹੋ ਬਲ ਤਿੰਨ ਸੰਗ ਪਛਾਣਾ ਜਿਉ ਸੁਨ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਨਿਮਹਿ ਅਦਾਰੇ ਕੇ ਲਿਵਿਕ ਕਾਟ ਹੁਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਏ ਕਰ ਜੋੜ ਇੱਕ ਮਿਨੋ ਕਰੀ ਜੇ ਕਰ ਕਿਰਪਾ ਡੁੱਬਦਾ ਪੱਥਰ ਲੀਜੇ ਨਾਨਕ ਪ੍ਰਭ ਭਾਈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਆ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁੱਖ ਦੂਰ ਪਰਾਨਾ ਸ਼ਾਂਤ ਰਸਨ ਹਰ ਨਾਮ ਬਖਾਨਾ ਜਲ ਤਲ ਨੀਰ ਭਰੇ ਸਰ ਸੁਭਰ ਬਿਰਥਾ ਕੋਈ ਨਾ ਜਾਏ ਜੀਓ ਦਿਆ ਧਰੀ ਤਿੰਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਓ ਬਿਣ ਤ੍ਰਿਣ ਤ੍ਰੈ ਪਵਨ ਕਤੋਨ ਹਰਿਆ ਕਰਨ ਹਰ ਕਿਨ ਭੀਤਰ ਕਰਿਆ ਗੁਰਮਖ ਨਾਨਕ ਤਿਸੇ ਰਾਧੇ ਮਨ ਕੀ ਆਸ ਭਜਾਏ ਜੀਓ ਮਾਝ ਮਹੱਲਾ ਪੰਜਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਸਖ ਰਾਖਾ ਸਭਨੀ ਥਾਈ ਤਾ ਭਾਉ ਕਿਹਾ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜਵੇਂ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੁਧ ਪਾਏ ਜਿੱਤ ਜਿੱਤ ਪਾਣਾ ਤੇ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਹੀਂ ਕਿਛ ਅਛਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੇ ਭੱਜੀ ਵਧਾਈ ਨਾਨਕ ਜੀਤਾ ਵਿਖਾੜਾ ਜੀਓ ਮਾਜ ਮਹੱਲਾ ਪੰਜਾਂ ਜੀ ਪ੍ਰਾਣ ਪ੍ਰਮਨੇ ਅਧਾਰਾ ਭਗਤ ਜੀਵੇ ਗੁਣ ਗਾਏ ਅਪਾਰ ਗੁਣ ਨਦਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਗੁਰ ਦਰਸਾਇਆ ਜੀਓ ਆਗਮ ਅਗੋਚਰ ਕਿਸਮਿਤ ਨਹੀਂ ਜਾਣੇ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿੱਟੀ ਚੂਕਾ ਪਲਾਵਾ ਗੁਰ ਮਨ ਮੈਂ ਗੁਰ ਹੀ ਮੈਂ ਪਲਟਾਇਆ ਜੀਓ ਅੰਧ ਮੰਗਲ ਕਲਿਆਣ ਨਦਾਨਾ ਸੁਖ ਸਹਿਜਾ ਨਾਮ ਵਿਖਾਨਾ ਕਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਓ ਮਾਝ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਈ ਤੁਮਾਰੀ ਤੂੰ ਪ੍ਰੀਤਮ ਠਾਕ ਰਤ ਭਾਰੀ ਤੁਮਰੇ ਕਰਤਵ ਤੂੰ ਹੀ ਜਾਣੋ ਤੁਮਰੀ ਓਟ ਗਪਾਲਾ ਜੀਓ ਗੁਣ ਗਾਵਤ ਮਨਿਆਰਿਆ ਹੋਵੇ ਕਥਾ ਸੁਣਤ ਮਨ ਸਗਲੀ ਖੋਵੇ ਪੇਟਤ ਸੰਗ ਸਾਧ ਸੰਤਨ ਕੇ ਸਦਾ ਜਪੋ ਦਿਆਲਾ ਜੀਓ ਪ੍ਰਭ ਨਾ ਆਪਣਾ ਸਾਧ ਸਾਧ ਸਮਾਰੋ ਇਹ ਮਤ ਗੁਰ ਪ੍ਰਸਾਦ ਹੇ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਿਆ ਪ੍ਰਿਤ ਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪਟ ਪਿਆਰੇ ਦੇਖ ਨਾਨਕ ਭੈ ਨਿਹਾਲਾ ਜੀਓ ਮਾਜ ਮਹੱਲਾ ਪੰਜਵਾਂ ਹੁਕਮੀ ਵਰਸਣ ਲੱਗੇ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਂਡ ਪਈ ਪ੍ਰਭ ਆਪੇ ਜੀਓ ਸਭ ਕਿਛ ਬਹੁਤ ਤੋਂ ਬਹੁਤ ਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਤਾਰਾ ਜੀ ਜਨ ਸਭ ਧਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤੇ ਸਦਾ ਧਿਆਈ ਜਨਮ ਮਨ ਪੈ ਕੱਟੇ ਕਾਟੇ ਮੋਹਾ ਬਿਨਸੇ ਰੋਗ ਸੰਤਾਪੇ ਜੀਓ ਸਾਹ ਸਾਸ ਨਾਨਕ ਸਲਾਹੇ ਸਿਮਰਤ ਨਾਮ ਕੱਟੇ ਸਭ ਫਾਹੇ ਪੂਰਨਾਸ ਕਰੀ ਖਨ ਭੀਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਝ ਮਹੱਲਾ ਪੰਜਾਬ ਸੱਜਣ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਅਗਮਾ ਪਾਰੇ ਗਾਵ ਸੁਣਤ ਸਵੇ ਹੀ ਮੁਕਤੇ ਸੋ ਧਿਆਈਏ ਜਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚਿੰਦੇ ਸੋਈ ਫਲ ਪਾਵੇ ਸਿਮਰ ਸਾਹਿਬ ਸੋ ਸੱਚ ਸਵਾਮੀ ਰਿਜਕ ਸਭ ਸਕੋ ਦੀਆ ਜੀਓ ਨਾਮ ਜਪਤ ਸਰਬ ਸੁਖ ਪਾਈਏ ਸਭ ਬਿਨਸੇ ਹਰ ਹਰ ਧਿਆਇਆ ਜਿਨ ਸੇਵਿਆ ਸੋ ਪਾਰ ਗਰੇਮੀ ਕਾਰ ਸਗਲੇ ਥੀਏ ਜੀਓ ਆਏ ਪਿਆ ਤੇਰੀ ਸਰਨਾਈ ਜਿਉ ਭਾਵੇ ਤਿਉਂ ਲਹੇ ਮਲਾਈ ਕਰ ਕਿਰਪਾ ਪਰ ਭਗਤੀ ਲਾਭੋ ਸੱਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ ਭੈ ਕਿਰਪਾਲ ਗੋਬਿੰਦ ਗਸਾਈ ਮੇਘ ਵਰਸੇ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਿਤ ਪਾਰੇ ਜੋ ਬਾਰਕ ਮਾਤਾ ਸਮਾਰੇ ਦੁੱਖ ਭੰਜਨ ਸੁਖ ਸਵਾਮੀ ਦੇਤ ਸਗਲ ਅਹਾਰੇ ਜੀਓ ਜਲ ਥਲ ਪੂਰਿਆ ਫਿਰਵਾਨਾ ਸਦਵ ਲਿਹਾਰ ਜਾਈਏ ਜਾਏ ਕਰਵਾਨਾ ਰਹਿਣ ਦਿਨ ਤੇ ਸਦਾ ਤਿਆਈ ਜੇ ਖਿਨਵੇ ਸਗਲ ਅਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਜਤ ਮਨ ਤਨ ਹਰਿਆਵਲ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਝ ਮਹੱਲਾ ਪੰਜਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਨ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੋਈ ਨਗਰ ਉਜਾੜੀ ਜਿਉ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਅੰਤਰ ਵਾਰ ਨਦਰ ਨਿਹਾਲੇ ਖਾਏ ਖਾਏ ਕਰ ਵਧ ਫੈਲੀ ਜਾਣ ਵਿਸੂ ਕੀ ਬਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ ਸਾਖਤ ਸੰਗ ਵਿਕਾਰਮ ਕਵਾਏ ਦਲਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਕਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਸਾੜੀ ਜਿਉ ਮਾਝ ਮਹੱਲਾ ਪੰਜਵਾਂ ਚਰਨ ਠਾਕਰ ਕੇਰੇ ਦੇ ਸਵਾਣੇ ਕੱਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤਨੁਪ ਜੀ ਸਾਧੂ ਸੰਗ ਨਿਵਾਸਾ ਜਿਉ ਲਾਗੀ ਪ੍ਰੀਤ ਨਾ ਟੁੱਟੇ ਮੂਲੇ ਹਰ ਅੰਤਰ ਵਾਹਰਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕੱਟੀ ਜਮਕੀ ਫਾਸਾ ਜਿਉ ਅੰਮ੍ਰਿਤ ਭਰ ਕੇ ਆਨੰਦ ਬਾਣੀ ਮੰਤ ਅਨੰਤਰ ਸਾਂਸ ਬਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਕੀ ਆ ਦਲਾਸਾ ਜਿਉ ਜਿਸ ਕਾ ਸਾਥ ਇਸਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬਟ ਭਾਗੀ ਨਾਨਕ ਪੂਰਨ ਆਸਾ ਜੀਉ ਮਾਝ ਮਹੱਲਾ ਪੰਜਵਾਂ ਮਿਹੋਂ ਪਿਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਜਾ ਸਾਚਾ ਹਰ ਹਰ ਨਾਮ ਸੰਭਾਲੀ ਜੀਉ ਜਿਸ ਕੇ ਸੇ ਤਿੰਨ ਹੀ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਸੁਣੀ ਬਨੰਤੀ ਠਾਕਰ ਮੇਰੇ ਪੂਰਨ ਹੋਈ ਕਾਲੀ ਜਿਉ ਸਰਬ ਜਿਉ ਕਾ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਈਅਲ ਸਭ ਤੇ ਤਾਣੇ ਸਾਧੂ ਚਰਨ ਪਖਾਲੀ ਜਿਉ ਮਨ ਕੀ ਇੱਛ ਪਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁੱਖ ਭੰਜਨ ਰਤੇ ਰੰਗ ਰਸਾਲੀ ਜਿਉ ਮਾਝ ਮਹੱਲਾ ਪੰਜਵਾਂ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜਿਉ ਪਿੰਡ ਸਭ ਰਾਸ ਤਮਾਰੀ ਤੇਰੇ ਜੋਰ ਗਪਾਲਾ ਜਿਉ ਸਦਾ ਸਦਾ ਤੂੰ ਹੀ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਭਾਈ ਕਾਰ ਕਮਾਵਾਂ ਜੋ ਤਤ ਪਾਵਾਂ ਜੋ ਤੂੰ ਦੇਸ ਦੇ ਆਲਾ ਜਿਉ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਸ ਹੋਈ ਸੁਖ ਸਹਿਣਾ ਜਿੱਥੇ ਰੱਖੇ ਵਿਖੁੰਡ ਤਾਈ ਤੂੰ ਸਭ ਨਾ ਕਹਿ ਪ੍ਰਤ ਭਾਲਾ ਜਿਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦਿਖਾਲਾ ਜਿਉ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਬਿਠਾਇਆ ਜਲ ਥਲ ਮਈ ਅਲ ਦੈ ਦਿਸ ਵਰਸਾਇਆ ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾਨੰਦ ਪਿਆ ਸਭ ਠਾਈ ਜਿਉ ਸੁਖਦਾਤਾ ਦੁੱਖ ਭੰਜਨ ਹਰਾ ਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪਰਤ ਪਾਲੇ ਪਾਏ ਪੈਰੀ ਤਿਸੇ ਮਨਾਈ ਜਿਉ ਜਾ ਕੇ ਸ਼ਰਨ ਪਿਆ ਗਤ ਪਾਈਏ ਸਾ ਸਾਰ ਨਾਮ ਧਿਆਈਏ ਤਿਸ ਮਿਨ ਹੋਰ ਨਾ ਦੂਜਾ ਠਾਕਰ ਤੇ ਸਭ ਤਿਸੇ ਕਾ ਕੀਆ ਜਾਈ ਜਿਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬਨੰਤੀ ਆਠ ਪੈਰ ਤੋਂ ਧਿਆਈ ਜਿਉ ਮਾਝ ਮਹੱਲਾ ਪੰਜਾਂ ਸਭੇ ਸੁਖ ਭਏ ਪ੍ਰਭ ਤੁੱਟੇ ਗੁਰਪੂਰੇ ਕੇ ਚਰਨ ਮਨ ਬੁੱਠੇ ਸਹਿ ਸਮਾ ਲਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜਿਉ ਆਗਮ ਗੋਚਰ ਸਾਹਿਬ ਮੇਰਾ ਕਟ ਕਟ ਅੰਤਰ ਵੱਤੇ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਬਿਰਲਾ ਆਪ ਪਛਾਣੇ ਜਿਉ ਪ੍ਰਭ ਮਿਲਣਗੇ ਮਿਲਣੇ ਕੀ ਏ ਨਿਸ਼ਾਨੀ ਮਨ ਏਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤਿਪਤਾਸੇ ਅੰਧ ਖਸਮ ਕੇ ਭਾਣੇ ਜਿਉ ਹੱਥੀ ਦਿੱਤੀ ਪ੍ਰਭ ਦੇਵਨ ਹਾਰੇ ਜਨ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜਿਉ ਮਾਝ ਮਹੱਲਾ ਪੰਜਾਂ ਕੀਨੀ ਦਿਆਗ ਪਾਲਕ ਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿੰਨ ਕਰਤੇ ਦੁੱਖਾ ਡੇਰਾ ਢਾਹਿਆ ਜਿਉ ਮਨ ਤਨ ਵਸਿਆ ਸੱਚਾ ਸੋਈ ਬੇਖੜਾ ਥਾਨ ਨਾ ਦਿਸੇ ਕੋਈ ਦੂਰ ਦਰਸ਼ਨ ਸਭ ਸੱਜਣ ਹੋਏ ਇੱਕ ਸਮਾਵੀ ਆਇਆ ਜਿਉ ਜੋ ਕਿਛ ਕਰੇ ਸੋ ਆਪੇ ਆਪੇ ਬੁੱਧ ਸਿਆਣ ਕਛੂ ਨਾ ਜਾਪੇ ਆਪਣਿਆਂ ਸੰਤਾਂ ਨੂੰ ਆਪ ਸਾਈ ਪ੍ਰਭ ਭਰਮ ਭਲਾਣਾ ਲਾਹਿਆ ਜਿਉ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾਮ ਵਿਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜਿਉ ਮਾਝ ਮਹੱਲਾ ਪੰਜ ਸੋ ਸੱਚ ਮੰਦਰ ਜਿਤ ਸੱਚ ਧਿਆਈਏ ਸੋ ਰਿਦਾ ਸੇਲਾ ਜਿਤ ਹਰ ਗੁਣ ਗਾਈਏ ਸੋ ਧਰਤ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਬਿਟੋਂ ਕਰਵਾਣਿਆ ਜਿਉ ਸੱਚ ਵਡਿਆਈ ਕੀ ਮਨ ਪਾਈ ਕੁਦਰਤ ਕਰਮ ਕਹਿਣਾ ਨਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨਵਾਣਾ ਜਿਉ ਸੱਚ ਸਲਾਹਨ ਬਟਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰ ਦੁੱਧ ਭਾਵੇ ਸੱਚ ਨਾਮ ਨਿਸ਼ਾਨੋ ਜੀਏ ਸੱਚੇ ਅੰਤ ਨਾ ਜਾਣੇ ਕੋਈ ਥਾਂ ਤਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰ ਸਿਮਰਤ ਪਲ ਵੰਜੇ ਜੀਵਨ ਸਵਲਤ ਥਾਈ ਜੀਓ ਸਿਮਰਤ ਨਾਮ ਦੁੱਖ ਸਵਲਖ ਸਭ ਲਾਥੇ ਅੰਤਰ ਬਾਹਰ ਹਰ ਪਾਸਾ ਤੇ ਭੈ ਪਉ ਪਰਮ ਖੋਇਆ ਗੁਰ ਪੂਰੇ ਦੇਖਾ ਸਭਨੀ ਜੀਉ ਪ੍ਰਭ ਸਮਰੱਥ ਵੱਡ ਉੱਚ ਪਾਰਾ ਨੌਨਦ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧ ਰਵਾਲਾ ਦੇਹ ਦਾਨ ਨਾਨਕ ਜਨ ਮਾਂਗੇ ਸਦਾ ਸਦਾ ਹਰ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਇੱਥੇ ਤੂੰ ਹੈ ਅੱਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਧ ਬਿਨੇ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜਿਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਨੀ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨ ਜੂਏ ਹਾਰੀ ਜਿਉ ਨਾਮ ਅਫਗਦ ਜਿਨ ਜਨ ਤੇਰੇ ਪਾਇਆ ਜਨਮ ਜਨ ਗਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਹਾਕਾਰੀ ਜਿਉ ਦਿਸ਼ਟ ਧਾਰ ਆਪਣਾ ਦਾਸ ਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵਿਨ ਹੋਰ ਦੂਜਾ ਨਾਹੀ ਬਾਬਾ ਨਾਨਕੇ ਮਤ ਸਾਰੀ ਜਿਉ ਮਾਝ ਮਹੱਲਾ ਪੰਜਵਾਂ ਮਨ ਤਨ ਰਤਾ ਰਾਮ ਪਿਆਰੇ ਸਰਬ ਦੀਜੇ ਆਪਣਾ ਬਾਰੇ ਆਠ ਪਹਿਰ ਗੋਬਿੰਦ ਗੁਣ ਗਾਈਏ ਬਿਸਰ ਨਾ ਕੋਈ ਸਾਸਾ ਜਿਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੇ ਸਾਗਰ ਕਟੀਏ ਜਮਕੀ ਫਾਸਾ ਜਿਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਬ ਲਖ ਭੇਵਾ ਕਾਮ ਕ੍ਰੋਧ ਕਿਲਪਖ ਗੁਰ ਕਾਟੇ ਪੂਰਨ ਹੋਈ ਆਸਾ ਜਿਉ ਪੂਰਨ ਭਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਦਰ ਪਰਵਾਨ ਗ੍ਰਿਸਤ ਦਾਸਾ ਜਿਉ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪਲਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਵਿਨਸੇ ਆਲਸ ਰੋਗਾ ਜਿਉ ਜਾ ਕੇ ਗ੍ਰਹਿ ਨਾਮ ਨਿਧ ਪਾਈ ਤਿਸ ਮਿਲਿਆ ਜਿਸ ਪਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜਿਉ ਖਿਨ ਮੈਂ ਥਾਪ ਥਾਪ ਨਾਰਾ ਆਪ ਕੰਤੀ ਆਪ ਸਾਰਾ ਲੇਪ ਨਹੀਂ ਸਗ ਜੀਵਨ ਦਾਤੇ ਦਰਸ਼ਨ ਡਿੱਟੇ ਲੈਨ ਬਜੋਗਾ ਜਿਉ ਅੰਚਲ ਲਾਏ ਸਭ ਸਿਸ਼ਟ ਤਾਈ ਆਪਣਾ ਨਾਉ ਆਪ ਜਪਾਈ ਗੁਰਬੋਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜਿਉ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤ ਹੁਕਮ ਲੱਗੇ ਜਿਸ ਮਿੱਠਾ ਜੀਓ ਸਭ ਪਰੋਈ ਇੱਕ ਧਾਗੇ ਜਿਸ ਲਾਏ ਲਏ ਸੋ ਚਰਨੀ ਲਾਗੇ ਊਂਦ ਕਮਲ ਜਿਸ ਹੋਏ ਪ੍ਰਗਾਸਾ ਤਿੰਨ ਸਰ ਨਿਰੰਜਨ ਡਿੱਠਾ ਜੀਓ ਤੇਰੀ ਮਹਿਮਾ ਤੂੰ ਐਂ ਜਾਣੇ ਆਪੇ ਆਪਣਾ ਆਪ ਤੂੰ ਆਪ ਪਛਾਣੇ ਹਾ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਮਿੱਠ ਪਿੱਠਾ ਜੀਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਵਿਨਸਿਆ ਪਰਮ ਭਉ ਤੀਠਾ ਜਿਉ ਮਾਝ ਮਹੱਲਾ ਮੰਜਵਾਂ ਝੂਠਾ ਮੰਗਣ ਜੋ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ ਪਾਰ ਮਨਾਮ ਜੋ ਸਦ ਹੀ ਸੇਵੇ ਸੋ ਗੁਰ ਮਿਲ ਨਿਸ਼ਚਲ ਕਹਿ ਕਹਿਣਾ ਕਹਿਣਾ ਪ੍ਰੇਮ ਭਗਤ ਜਿਸਕੇ ਮਨ ਲਾਗੀ ਗੁਣ ਗਾਵੇ ਅੰਨ ਦਿਨ ਨਿਤ ਜਾਗੀ ਬਾਂਹ ਪਕੜ ਤੇ ਸਾਮੀ ਮੇਲੇ ਜਿਸਕੇ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਬੁੱਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਵਾਂਛੇ ਨਾਮ ਸੱਚੇ ਕਾ ਗਹਿਣਾ ਉੱਠਤ ਬੈਠਤ ਹਰ ਹਰ ਗਾਈਏ ਜਿਸ ਸਿਮਰਤ ਵਰ ਨਿਹਚਲ ਪਾਈਏ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਸਟ ਮਾਝ ਅਸ਼ਟਪਤੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਵਾਏ ਸੱਚੀ ਦਰਗੇ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆ ਬਣਿਆ ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਬਤੀ ਮਨ ਵਸਾਵਣਿਆ ਰਹੋ ਨਾ ਕੋ ਮੇਰਾ ਹੋ ਕਿਸ ਕੇਰਾ ਸਾਚਾ ਠਾਕਰ ਤੈ ਪਵਣ ਮੇਰਾ ਹੋਮੇ ਕਰ ਕਰ ਗਿਆ ਕਨੇਰੀ ਕਰ ਅਵਗਣ ਪਛੋ ਧਾਵਣਿਆ ਹੁਕਮ ਪਛਾਣੇ ਸੁਹਾਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸਾਵਣੇ ਸਭਨਾ ਕਾਦਰ ਲੇਖਾ ਸੱਚੇ ਛੂਟ ਚ ਨਾਮ ਸਿਹਾਵਣਿਆ ਮਨਮੁਖ ਭੁੱਲਾ ਠਾਰ ਨਾ ਪਾਏ ਜਮਦਰ ਬੱਦਾ ਝੋਟਾ ਖਾਏ ਬਿਹਨ ਨਾਵੇ ਕੋ ਸੰਗ ਨਾ ਸਸਥੀ ਮੁਕਤੇ ਨਾਮ ਧਿਆਵਣਿਆ ਸਾਕਤ ਕੂੜੇ ਸੱਚ ਨਾ ਭਾਵੇ ਦੁਬਧਾ ਵਾਧਾ ਆਵੇ ਜਾਵੇ ਲਿਖਿਆ ਲੇਖ ਨਾ ਮੇਟੇ ਕੋਈ ਗੁਰਮੁਖ ਭਗਤ ਕਰਾਵਣਿਆ ਪੇਈ ਅੜੇ ਪਿਰ ਜਾਤੋ ਨਾਹੀ ਝੂਠ ਬਛੁੰਨੀ ਰੋਵੇ ਤਾਹੀ ਅਵਗਣ ਮੁੱਠੀ ਮਹਿਲ ਨਾ ਪਾਵੇ ਅਵਗੁਣ ਗੁਣ ਬਖਸ਼ਾਵਣਿਆ ਪੇਈ ਅੜੇ ਜਨਜਾਤਾ ਪਿਆਰਾ ਗੁਰਮੁਖ ਬੁੱਝੇ ਤੱਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੁੱਝੇ ਕੱਥ ਕਹਾਵੇ ਸੱਚੇ ਠਾਕਰ ਸੱਚ ਉਹ ਭਾਵੇ ਨਾਨਕ ਸੱਚ ਕਹੇ ਬਨਾਂਤੀ ਸੱਚ ਮਿਲੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਕਰਮ ਲਾਏ ਸੇਵਾ ਸੁਰਦ ਸੁਰਤ ਸ਼ਬਦ ਚਿੱਤ ਲਾਏ ਹਮੇ ਮਾਰ ਸਦਾ ਸੁੱਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੋ ਵਾਰੀ ਸਤਿਗੁਰ ਕਹੇ ਬਲੇ ਹਾਰਨਿਆ ਗੁਰਮਤੀ ਪ੍ਰਗਾਸ ਹੋਇਆ ਜੀ ਆਂਦਨ ਹਰ ਗੁਣ ਗਾਵਨਿਆ ਰਹੋ ਤਨ ਮਨ ਖੋਜੇ ਤਾਂ ਨਾਉ ਪਾਏ ਧਾਵਤ ਰਾਖੇ ਢਾਕ ਰਹਾਏ ਗੁਰ ਕੀ ਬਾਣੀ ਆਂਦਨ ਗਾਵੇ ਸਹਿ ਸੁਭਾਏ ਕਰਾ ਬਣਿਆ ਇਸ ਕਾਇਆ ਅੰਦਰ ਵਸਤਾ ਅਸੰਖਾ ਗੁਰਸਿੱਖ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾਨ ਸ਼ਬਦ ਵਿਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਆਂਦਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੇ ਲਾਗੀ ਭਰਮ ਭਲਾਣੀ ਅਗਿਆਨੀ ਅੰਧਾ ਮਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁੱਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਚਰ ਕਪਾਟ ਖਲਾਵਣਿਆ ਹਉਮੈ ਮੇਰਾ ਮਨ ਵਸਾਇਆ ਗੁਰਚਰਨੀ ਸਦਾ ਚਿੱਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨ ਸਭ ਤੁਦੇ ਤਾਂ ਹੀ ਜਿਸ ਬਖਸ਼ੇ ਜਿਸ ਦੀ ਵੜਿਆ ਜਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਆਗਮੇ ਅਪਾਰਾ ਵਿਨ ਤੱਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਗੁਣ ਸਮਾਵਣਿਆ ਹਾਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਸੋ ਜੋ ਸੱਚ ਲਾਗੇ ਜੇ ਆਂਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹੋ ਆਪੇ ਸੁਣੇ ਤੇ ਆਪੇ ਵੇਖੇ ਜਿਹਨੂੰ ਨਦਰ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੂਰਬ ਲੇਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਲਾਵਣਿਆ ਪੇਈ ਅੜੇ ਤਨ ਆਂਦਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਆਂਦਨ ਸਦਾ ਫਿਰੇ ਬੱਲਾਦੀ ਬਿਨ ਫਿਰ ਨੀਂਦ ਨਾ ਪਾਵਣਿਆ ਪੇਈ ਅੜੇ ਸੁਖ ਜਾ ਸੁਖਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਵਿਚਾਤਾ ਸੇ ਸਾਵੀ ਸਦਾ ਫਿਰ ਗਾਵੇ ਸੱਚ ਸਿਗਾਰ ਬਣਾਵਣਿਆ ਲੱਖ 84 ਜੀ ਅਪਾਏ ਜਿਸਨੂੰ ਨਦਰ ਕਰੇ ਤਿਸ ਗੁਰਮਲਾਏ ਗਿਲਵ ਕਾੜ ਸਦਾਮ ਜਨ ਨਿਰਮਲ ਦਰ ਸੱਚੇ ਨਾਮ ਸਹਾਵਣਿਆ ਲੇਖਾ ਮੰਗੇ ਤਾਂ ਕਿਨ ਕਿਨ ਦੀਏ ਸੁੱਖ ਨਹੀਂ ਫੁੱਲ ਦੂਏ ਤੀਏ ਆਪੇ ਬਖਸ਼ ਲਏ ਪ੍ਰਭ ਸੱਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੂੰ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾਵਣਿਆ ਮਾਝ ਮਹੱਲਾ ਤੀਜਾ ਇੱਕ ਆ ਫਿਰੇ ਪ੍ਰਸੰਨਾ ਗੁਰਮੁਖ ਵੇਖਾਂ ਤਾਂ ਮਨ ਭਿੰਨਾ ਤ੍ਰਿਸ਼ਨਾ ਤਾਜ ਸਹਿ ਸੁੱਖ ਪਾਇਆ ਇੱਕੋ ਮਨ ਵਸਾਵਣਿਆ ਹੋ ਵਾਰੀ ਜਿਉ ਵਾਰੀ ਇੱਕ ਸਿਉ ਚਿੱਤ ਲਾਵਣਿਆ ਗੁਰਮਤੀ ਮਨ ਇੱਕ ਤਕਾਰਾਇਆ ਸੱਚੇ ਰੰਗ ਰੰਗਾਵਣਿਆ ਰਹੋ ਇਹ ਜਗ ਭੁੱਲਾ ਤੈਂ ਆਪ ਭੁਲਾਇਆ ਇੱਕ ਵਿਸਾਰ ਦੂਜੇ ਲਪਾਇਆ ਆਂਦਨ ਸਦਾ ਫਿਰੇ ਭਰਮ ਭੁੱਲਾ ਬਿਨ ਨਾਵੇਂ ਦੁੱਖ ਪਾਵਣਿਆ ਜੋ ਰੰਗ ਰਾਤੇ ਕਰਮ ਵਧਾਤੇ ਗੁਰਸੇਵਾ ਤੇ ਜੁਗਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਹੀਂ ਜਮ ਪਰਵਾਦਾ ਦੁੱਖ ਸਹਾਈ ਅੰਨਾ ਬੋਲਾ ਕਿਛ ਨਦਰ ਨਾ ਆਵੇ ਮਨਮੁਖ ਪਾਪ ਵਿਚਾਵਣਿਆ ਇੱਕ ਰੰਗ ਰਾਤੇ ਜੋ ਤਦ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਪਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਜਮਕਾਲ ਤੇ ਸਨੇੜ ਨਾਵੇ ਜੋ ਹਰ ਹਰ ਨਾਮ ਧਿਆਵਣਿਆ ਅੰਦਰ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬਜਾਵਣਿਆ ਜਿਨ ਸੱਚ ਜਾਤਾ ਸੋ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਰਾਗੀ ਨਿਜ ਘਰ ਤਾੜੀ ਲਾਵਣਿਆ ਮਾਝ ਮਹੱਲਾ ਤੀਜਾ ਸ਼ਬਦ ਮਰੇ ਸੁਭ ਮੂਆ ਜਾਪੇ ਕਾਲ ਨਾ ਚਾਪੇ ਦੁੱਖ ਨਾ ਸੰਤਾਪੇ ਜੋਤੀ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰ ਕੇ ਨਾਇ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿੱਤ ਲਾਇਆ ਗੁਰਮਤੀ ਸਹਿ ਸਮਾਵਣਿਆ ਹਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨਾ ਪਾਏ ਅੰਦਰ ਜਲਦੀ ਫਿਰੇ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਅੱਗੇ ਜਾਏ ਜਿੱਥੇ ਲੇਖਾ ਮੰਗੇ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਪਾਏ ਪਾਏ ਸਿਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਆਂਦਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਫਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਏ ਜਗ ਸੁੱਤਾ ਨਾਮ ਸਰ ਅੰਤ ਵਿਗੁੱਤਾ ਜਿੱਤੇ ਸੁੱਤਾ ਸੋ ਜਗਾਏ ਗੁਰਮਤਿ ਸੋਜੀ ਪਾਵਣਿਆ ਅਪਿਓ ਪੀਏ ਜੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬਰਾਗੀ ਆਮ ਹਰ ਮਿਲਾਵਣਿਆ ਆਪ ਪਾਏ ਧੰਦੇ ਲਾਏ ਲੱਖ 84 ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸਚਰਾ ਤੇ ਜੋਤਿ ਸੁਭਾਵੇ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਤਿੰਨ ਸੱਚ ਪੱਲੇ ਸੱਚ ਪਖਾਣੇ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜਿਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮੈਂ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਰੰਜਨ ਅਤੰਗਮ ਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕਰ ਸੱਚ

ਹੀ ਘੜ ਭੰਨ ਸਵਾਰੇ ਨਾਨਕ ਨਾਮ ਸਹਾਵਣਿਆ ਮਾਝ ਮਹੱਲਾ ਤੀਜਾ ਸਾਹਿਬ ਘੱਟ ਆਪੇ ਭੋਗਣ ਹਾਰਾ ਲੱਖ ਵਰਤੇ ਅਗਮ ਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਝੇ ਤਾਂ ਮਨ ਸਿਓ ਲੂਝੇ ਮਨ ਸਾ ਵਾਰ ਸਮਾਵਣਿਆ ਰਹੁ ਪੰਜ ਦੂਤ ਮਹਿ ਸੰਸਾਰਾ ਮਨ ਕੰਧੇ ਸੁਧਨਾ ਸਾਰਾ ਗੁਰਮੁਖ ਵੇ ਸੋ ਆਪਣਾ ਘਰ ਰਾਖੇ ਪੰਚ ਦੂਤ ਸ਼ਬਦ ਬਚਾ ਬਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਨ ਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾ ਬਣਿਆ ਏਕ ਮੇਕੇ ਆਪ ਪਾਇਆ ਦੁਬਦਾ ਦੂਜਾ ਤ੍ਰਿਵਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾ ਬਣਿਆ ਸਾਵੇ ਸੱਚੇ ਜੇ ਸੱਚ ਪਾਵੇ ਜਿਨ ਸੱਚ ਜਾਤਾ ਸੋ ਸਹਿਜ ਸਮਾਵੇ ਗੁਰਮੁਖ ਕਰਨੀ ਸੱਚੇ ਸੇਵੇ ਸੱਚੇ ਜਾਏ ਸਮਾ ਬਣਿਆ ਸੱਚੇ ਬਾਜੋ ਕੋ ਆਵਰਨਾ ਦੂਜਾ ਦੂਜੇ ਲੱਗ ਲੱਗ ਜਾਗ ਖੱਪ ਖੱਪ ਮੂਆ ਗੁਰਮੁਖ ਵੇ ਸੋ ਇੱਕੋ ਜਾਣੇ ਇੱਕੋ ਸੇਵ ਸੁਖ ਪਾਵਣਿਆ ਜੀ ਸੰਸਾਰ ਸਰਨ ਤਮਾਰੀ ਆਪੇ ਧਰ ਦੇਖੇ ਕੱਚੀ ਪੱਕੀ ਸਾਰੀ ਅੰਦਨ ਆਪ ਕਰੇ ਕਰਾਏ ਆਪੇ ਮੇਲ ਮਿਲਾ ਬਣਿਆ ਤੂੰ ਆਪੇ ਮੇਲੇ ਵੇਖ ਦੂਰ ਸਮੇਂ ਆਪ ਰਿਹਾ ਭਰਪੂਰ ਨਾਨਕ ਆਪੇ ਆਪ ਵਰਤੇ ਗੁਰਮੁਖ ਸੋ ਜੀ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੈ ਬਿਲੈ ਕਨੇ ਚੱਕ ਡਿੱਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾ ਬਣਿਆ ਹਉ ਵਾਰੀ ਜਿਉ ਵਾਰੀ ਗੁਰਚਰਨੀ ਚਿੱਤ ਲਾ ਬਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮੰਨਾਵੇ ਮਹਿਲ ਚੁਕਾ ਬਣਿਆ ਰਹੁ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰਪ੍ਰਸਾਦ ਕਿਨੇ ਬਿਰਲੇ ਚਿੱਤ ਲਾਇਆ ਤੋ ਸਲਾਹੇ ਨਾ ਰੱਜਾ ਕਮੂੰ ਸੱਚੇ ਨਾਵੇਂ ਕੀ ਭੁੱਖ ਲਾ ਬਣਿਆ ਏਕੋ ਵੇਖਾ ਵਰਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸਮਾ ਬਣਿਆ ਰਤਨ ਪਦਾਰਥ ਪੱਲਰ ਤਿਆਗੇ ਮਨ ਕੰਦਾ ਦੂਜੇ ਭਾਏ ਲਾਗੇ ਜੋ ਵੀ ਜੇ ਸੋਈ ਫਲ ਪਾਏ ਸੁਪਨੇ ਸੁੱਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਨੰਦਨ ਸਰਾ ਸਦਾ ਰਹੇ ਪਏ ਅੰਤਰ ਪਏ ਮਾਰ ਭਰਮ ਚੁਕਾਉਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਤ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾ ਬਣਿਆ ਸਿਮਰ ਸਾਤ ਵੇਦ ਵਿਖਾਣੇ ਭਰਮੇ ਪੂਲਾ ਤੱਤ ਨਾ ਜਾਣੇ ਬਿਨ ਸਤਿਗੁਰ ਸੇਵੇ ਸੁੱਖ ਨਾ ਪਾਏ ਦੁੱਖੋ ਦੁੱਖ ਕਮਾ ਬਣਿਆ ਆਪ ਕਰੇ ਕਿ ਸਾਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਏ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾ ਬਣਿਆ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਜਵਾਏ ਗੁਰ ਕੇ ਸ਼ਬਦ ਹਰ ਰੰਗ ਚੜਾਏ ਮਨ ਤਨ ਤਰਸਨਾ ਰੰਗ ਚਲੂਲੀ ਭਾਏ ਭਾਏ ਰੰਗ ਚੜਾ ਬਣਿਆ ਹਉ ਵਾਰੀ ਜਿਉ ਵਾਰੀ ਨਿਰਭਉ ਮਨ ਵਸਾ ਬਣਿਆ ਗੁਰ ਕਿਰਪਾ ਤੇ ਹਰ ਨਿਰਭਉ ਤੇ ਆ ਵਿਖ ਭਉ ਜਲ ਸ਼ਬਦ ਤਰਾ ਬਣਿਆ ਰਹੁ ਮਨ ਮਗਵਦ ਕਰੇ ਚਿਤਰਾਈ ਨਾਤਾ ਧੋਤਾ ਥਾਏ ਨਾ ਪਾਈ ਜੇਹਾ ਆਇਆ ਤੇਹਾ ਜਾਸੀ ਕਰ ਅਵਗਣ ਪੱਛੋ ਤਾਂ ਆਪਣਿਆ ਮਨ ਕਦੇ ਕੁਛ ਨਾ ਸੂਝੇ ਮਰਨ ਲਿਖਾਏ ਆਏ ਨਹੀਂ ਬੁੱਝੇ ਮਾਨਮ ਕਰਮ ਕਰੇ ਨਹੀਂ ਪਾਏ ਬਿਨਾਵੇਂ ਜਨਮ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰਾ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਤੇ ਰੰਗ ਰੰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿ ਸਵਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਸਮਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ ਹਉ ਵਲਿਆਰੀ ਸਾਧਾ ਤਿੰਨ ਬੇਟੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਭਤੀਜੇ ਗੁਰ ਪ੍ਰਸਾਦੀ ਅੰਤਰ ਭੀਜੇ ਵੈ ਸਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਜਿਸਨੋ ਨਾਦਰ ਕਰੇ ਸੋਈ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਬਸੇ ਮਨ ਅੰਤਰ ਦਰ ਸੱਚੇ ਸੋਭਾ ਭਾਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੇ ਮਨਿਆਈ ਹਰ ਜੀ ਉਹ ਸਫਲਿਓ ਬਿਰਖਾ ਅੰਮ੍ਰਿਤ ਜਨ ਪੀਤਾ ਤਿਸਤਕਾਲ ਹਾਵਣਿਆ ਉਹ ਬਾਰੀ ਜਿਉ ਬਾਰੀ ਸਤਸੰਗਤ ਮੇਲ ਮਿਲਾਵਣਿਆ ਹਰ ਸਤਸੰਗਤ ਆਪੇ ਮੇਲੇ ਗੁਰਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਦਾ ਸ਼ਬਦ ਸਹਾਇਆ ਤਿੰਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮਹਿਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਮੇਰੇ ਗੁਰ ਨਾਮ ਨਾ ਪਾਇਆ ਜਾਏ ਸੇ ਸਾਧਕ ਰਹੇ ਬਿਲਾਏ ਮੇਨ ਗੁਰ ਸੇਵੇ ਸੁੱਖ ਨਾ ਹੋਵੀ ਪੂਰੇ ਭਾ ਗੁਰ ਪਾਵਣਿਆ ਏ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰ ਚਾਨਾ ਲਾਗੇ ਜਾ ਹਉਮੈ ਸੁਖੇ ਅਨਹਦ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਾਤਰ ਕਿਉ ਦੇਖਿਆ ਨਾ ਜਾਏ ਗੁਰ ਕਿਰਪਾ ਤੇ ਕਰ ਆਪ ਦਿੱਤਾ ਦਿਖਾਏ ਆਪੇ ਆਪ ਮਿਲ ਰਿਹਾ ਸਹਿਜੇ ਸਹਿਜ ਸਮਾਵਣਿਆ ਗੁਰ ਸਵੇਖ ਹੋਵੇ ਸੋ ਇੱਕ ਸਿਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵੰਜ ਕਰੇ ਵਪਾਰਾ ਨਾਮ ਧਨ ਸੱਚ ਭਾਵਣਿਆ ਗੁਰਮ ਕਰਨੀ ਹਾਰ ਕੀਰਤ ਸਾਰ ਗੁਰਮ ਪਾਏ ਮੁਖ ਦੁਆਰਾ ਅੰਦਰ ਰੰਗ ਰਾਤਾ ਗੁਣ ਗਾਵੇ ਅੰਦਰ ਮਹਿਲ ਮਿਲਾਵਣਿਆ

0: ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗਵਾਨ ਸ਼ਬਦ ਸਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹੱਲਾ ਤੀਜਾ, ਬਿਜਾਇਤਾ ਸਭ ਕਿਛ ਪਾਏ, ਗੁਰ ਸ਼ਬਦ ਦੀ ਸੱਚ ਲੈ ਬੁਲਾਏ, ਸੱਚ ਮਣਾਂਜੇ ਸੱਚ ਸੰਗਾਰੇ, ਸੱਚ ਵਪਾਰ ਕਰਾਵਣਿਆ, ਹਉ ਵਾਰੀ ਜਿਉ ਵਾਰੀ, ਹਰ ਗੁਣ ਆਨੰਦਨ ਗਾਵਣਿਆ, ਹਉ ਤੇਰਾ ਤੂੰ ਠਾਕਰ ਮੇਰਾ, ਸ਼ਬਦ ਵਡਾਈ ਦੇਵਣਿਆ, ਰਹੋ ਵੇਲਾ ਭਗਤ ਸਭ ਸਾਇਆ, ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੇ ਸੱਚ ਵਡਿਆਈ, ਹਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਆਂਦਾ ਚੁੱਕੇ ਹਰ ਸਾਸ ਮਨ ਵਸਾਏ, ਸੱਚ ਸੰਤੋਖ ਸਹਿ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਆਏ ਓਏ ਕਿੱਥੋਂ ਪਾਏ ਮੋਖ ਦੁਆਰਾ, ਮਰ ਮਰ ਜੰਮੇ ਫਿਰ ਫਿਰ ਆਵੇ, ਜਮਦਰ ਝੋਟਾਂ ਖਾਵਣਿਆ, ਸ਼ਬਦ ਸਾਧ ਜਾਣੇ ਤੂੰ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਪਖਾਣੇ, ਸੱਚੇ ਸੇਵ ਸਦਾ ਸੁਖ ਪਾਏ, ਨਾਉ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅੰਦਨ ਹਰ ਸਲਾਹੇ ਸਾਚਾ, ਨਿਰਮਲ ਨਾਦ ਵਿਜਾਵਣਿਆ, ਮਨ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁੱਖ ਲੱਗੇ ਭਾਰਾ, ਭਰਮੇ ਭੁੱਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅੱਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ, ਮਾਝ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਵੇ ਸਭ ਭਰਮ ਭਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤ ਕੋਈ ਨਾ ਪਾਵਣਿਆ, ਹੋ ਵਾਰੀ ਜਿਉ ਵਾਰੀ, ਹਰ ਛੇਤੀ ਚਿੱਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾਵਣਿਆ, ਰਹੋ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇ ਹੀ ਮਨਸਾ ਕਰ ਲੱਗੇ ਤਿਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾਵਣਿਆ, ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲੱਗੀ ਬਹੁ ਦੂਜੇ ਪਾਏ, ਤੋੜ ਤੀ ਦਸੰਤਰ ਭਵੇ ਅਹੰਕਾਰੀ, ਹੋਰ ਵਧੇਰੇ ਹਉਮੈ ਮਨ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿੱਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੇ, ਸੱਚ ਲੱਗੇ ਮੈਲ ਗਾਵ ਗਵਾ ਬਣਿਆ, ਵਾਹਿਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਵਿਸ਼ਟਾ ਕੇ ਕੀੜਾ ਵਿਸ਼ਟਾ ਕਮਾਵੇ, ਫਿਰ ਵਿਸ਼ਟਾ ਮਹੇ ਪਚਾ ਬਣਿਆ, ਮੁਕਤੇ ਸੇਵੇ ਮੁਕਤਾ ਹੋਵੇ, ਹਮੇ ਮਮਤਾ ਸ਼ਬਦੇ ਖੋਵੇ, ਅੰਧਨ ਹਰ ਜਿਓ ਸੱਚਾ ਸੇਵੀ, ਪੂਰੇ ਭਾਗ ਗੁਰ ਭਾਵਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾ ਬਣਿਆ, ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹੱਲਾ ਤੀਜਾ, ਇੱਥੇ ਸੱਚੇ ਸੋ ਆਗੇ ਸੱਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਹਾ ਵਾਰੀ ਜੋ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੇ ਸੱਚ ਸਮਾਵੇ, ਸੱਚੇ ਗੁਣ ਗਾਵਣਿਆ, ਰਹੋ ਪੰਡਿਤ ਪੜੇ ਸਾਧ ਨ ਪਾਵੇ, ਦੂਜੇ ਪਾਏ ਮਾਇਆ ਪਨ ਮਨ ਭਰਮਾਵੇ, ਮਾਇਆ ਮੋਹ ਸਭ ਸੁਧ ਗਵਾਈ, ਗੁਰ ਅਵਗਣ ਪਛੋ ਤਾਵਣਿਆ, ਸਤਿਗੁਰ ਮਿਲੇ ਤਾਂ ਤੱਤ ਨ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੇ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ, ਕਿਲਵੇ ਕੱਟੇ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੇ ਔਰ ਧਾਰੇ, ਸੱਚ ਰਤੇ ਸਦਾ ਵੇਰਾਗੀ, ਹਉਮੈ ਮਾਰ ਮਿਲਾਵਣਿਆ, ਅੰਤਰ ਰਤਨ ਮਿਲਾਇਆ, ਤ੍ਰਿਵਧ ਮਨਸਾ ਤ੍ਰਿਵਧ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ, ਆਪੇ ਰੰਗੇ ਰੰਗ ਚੜਾਏ, ਸੋ ਸੇ ਜਾਂਦਾ ਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਅਤ ਪਾਰਾ, ਹਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਿਧ ਸਿੱਧ ਸਤ ਸੱਜਮ ਹੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖਾਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ, ਗੁਰਮੁਖ ਥਾਪੇ ਥਾਪ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ ਨਾਨ, ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ, ਮਾਝ ਮਹੱਲਾ ਤੀਜਾ, ਉਤਪਤ ਵੱਲੋਂ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਗੁਰਮੁਖ ਵਰਤੇ ਸਭ ਆਪੇ, ਸੱਚਾ ਗੁਰਮੁਖ ਪਾਏ ਸਮਾਵਣਿਆ, ਹੋ ਵਾਰੀ ਜਿਉ ਵਾਰੀ, ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ, ਰਹੋ ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਕੇਲੇ ਵਡਾਣੀ, ਸੋ ਨਗੁਰਾ ਜੋ ਮਰ ਮਰ ਜੰਮੇ, ਨਗੁਰੇ ਆਵਣ ਜਾਵਣਿਆ, ਤਿੰਨ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ, ਸੱਚਾ ਸੋ ਸੱਚੇ ਬਣਜਾਰੇ, ਸੱਚ ਬਣਾਂਜੇ ਗੁਰ ਹੇਤ ਪਿਆਰੇ, ਸੱਚ ਵਿਹਾਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਬਿਨ ਰਾਸੀ ਕੋ ਵੱਥ ਕਿਉਂ ਪਾਏ, ਮਨਮੁਖ ਭੁੱਲੇ ਲੋਕ ਸਵਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ, ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲੇ ਕੁਲ ਤਾਰੇ, ਆਏ ਸੇ ਪਰਵਾਣੇ ਮਲਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਕੰਧੇ ਫਿਰੇ ਬਤਾਲੇ ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਾਨਮਖ ਭਰਮ ਭਲਾ ਬਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁੱਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆ ਬਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤ ਅੰਤ ਹੋਏ ਸਖਾਈ ਹਰ ਆਗਮ ਗੋਚਰ ਨਾਥ ਜੋਨੀ ਸਤਿਗੁਰ ਕੇ ਭਾਈ ਪਾਵਣਿਆ ਹੋ ਵਾਰੀ ਜੋ ਵਾਰੀ ਆਪ ਨਿਵਾਰਨਿਆ ਆਪ ਗਵਾਏ ਤਾਂ ਹਰ ਪਾਏ ਹਰ ਜਿਉ ਸਹਿਤ ਸਮਾਵਣਿਆ ਰਹੋ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁੱਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਹੀਂ ਸ਼ਬਦੇ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰਕੇ ਤਕੀਏ ਨਾਮ ਦਾਰੇ ਗਮਜ਼ੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ ਮਨ ਮਕੰਦੇ ਸੁੱਧ ਨਾ ਗਾਈ ਆਤਮ ਘਾਤੀ ਹੈ ਜਗਤ ਗਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਬਹਿਨ ਮਜ਼ੂਰੀ ਭਾਰ ਪਹੁੰਚਾਵਣਿਆ ਇਹ ਜਗਬਾੜੀ ਮੇਰਾ ਭਰਾ ਮਾਲੀ ਸਦਾ ਸੰਭਾਲੇ ਕੋ ਨਹੀਂ ਖਾਲੀ ਜੇਹੀ ਵਾਸ਼ਨਾ ਪਾਏ ਤੇ ਹੀ ਵਰਤੇ ਵਾਸ ਵਾਸ ਜਨਾ ਬਣਿਆ ਮਨ ਵਗਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮੈ ਅਪਾਰਾ ਦੁਖੀਏ ਨਿਤ ਫਿਰੇ ਬੱਲਾ ਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੇ ਆਪ ਕਰੇ ਤੇ ਹੁਕਮ ਪਛਾਣੇ ਜਿਹਾ ਅੰਦਰ ਪਾਏ ਤੇ ਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਤਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਾਂ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜਿਉ
1: ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ

ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਵਰਾਂ ਆਖ ਸੁਣਾਵਣਿਆ, ਅੰਮ੍ਰਿਤ ਰੰਗਰਤ ਤਲ ਲਾਏ, ਅੰਮ੍ਰਿਤ ਗੁਰਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਰ ਅੰਮ੍ਰਿਤ ਪਿਆਵਣਿਆ, ਜੋ ਕੁਛ ਕਰੇ ਸੋ ਚਿੱਤ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ, ਅੱਜ ਵੀ ਕੰਮ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੋਚਿਤ ਲਾਏ, ਅੰਮ੍ਰਿਤ ਸ਼ਬਦ ਵਜਾ ਬਣਿਆ, ਖੋਟੇ ਖੜੇ ਤੁਹਾਡੇ ਆਪ ਪਾਏ, ਤੁਹਾਡੇ ਆਪੇ ਪਰਖੇ ਲੋਕ ਸੁਭਾਏ, ਖਰੇ ਪਰਖ ਖਜਾਨੇ ਪਾਹੇ, ਖੋਟੇ ਪਰਮ ਪੁਲਾ ਬਣਿਆ, ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਛੇ ਵੈਰ ਦੇਸੋਂ, ਤੇਰੇ ਭਾਣੇ ਵਿੱਚ ਅੰਮ੍ਰਿਤ ਵੱਸੈ, ਤੂੰ ਭਾਣੇ ਅੰਮ੍ਰਿਤ ਪਿਆ ਬਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰਬਾਣੀ, ਸਤਿਗੁਰ ਸੇ ਵੈਰ ਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ, ਮਾਝ ਮਹੱਲਾ ਤੀਜਾ, ਅੰਮ੍ਰਿਤ ਵਰਸੇ ਸਹਿ ਸੁਪਾਏ, ਗੁਰਮੁਖ ਬਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤਪਤਾਸੇ, ਕਰ ਕਿਰਪਾ ਤਿਸ਼ਨਾ ਬਜਾ ਬਣਿਆ, ਹਉ ਵਾਰੀ ਜਿਉਂ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ, ਰਸਨਾ ਰਸ ਝਾਕ ਸਦਾ ਰਹੇ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ ਰਹਾਉ, ਗੁਰਪ੍ਰਸਾਦੀ ਸਹਿਜ ਕੁਪਾਏ, ਦੁਬਦਾ ਮਾਰੇ ਇਕ ਸਿਉਂ ਲਵਲਾਏ, ਨਜ਼ਰ ਕਰੇ ਤਾਂ ਹਰ ਗੁਣ ਗਾਵੇ, ਨਜ਼ਰੀ ਸੱਚ ਸਮਾਵਣਿਆ, ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ, ਤੁਰ ਤੇ ਵਾਰ ਕਛੂ ਨਾ ਹੋਵੇ, ਗੁਰਮੁਖ ਸੋਝੀ ਪਾਵਣਿਆ, ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ, ਸਤਿਗੁਰ ਸੇਵੈ ਸੋਜਨ ਸੋਹੈ, ਅੰਮ੍ਰਿਤ ਨਾ ਮੰਤਰ ਮਨ ਮੋਹੈ, ਅੰਮ੍ਰਿਤ ਮੰਤਰ ਬਾਣੀ ਰੱਤਾ, ਅੰਮ੍ਰਿਤ ਸਹਿ ਸੁਣਾ ਬਣਿਆ, ਮਨ ਮੁਖ ਭੁੱਲਾ ਦੂਜੇ ਭਾਏ ਖੁਆਏ, ਨਾਮ ਨਾ ਲੇਵੈ ਮਰੈ ਬਿਖ ਖਾਏ, ਅੰਦਨ ਸਦਾ ਬੇਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾ ਬਣਿਆ, ਅੰਮ੍ਰਿਤ ਪੀਵੇ ਜਿਸਨੂੰ ਆਪੇ ਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰਿਆ ਸਭ ਆਪੇ, ਗੁਰਮਤਿ ਨਜ਼ਰੀ ਆਵਣਿਆ, ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨੇ ਆਪੇ ਗੋਈ, ਨਾਨਕ ਨਾਮ ਸੰਭਾਲਾ ਸੰਭਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ, ਮਾਜ ਮਹੱਲਾ ਤੀਜਾ, ਸੇ ਸੱਚ ਲਾਗੇ ਜੋ ਤੁਧ ਪਾਏ, ਸਦਾ ਸੱਚ ਸੇਵੇ ਸਹਿ ਸਪਾਏ, ਸੱਚੇ ਸ਼ਬਦ ਸੱਚਾ ਸਲਾਹੀ, ਸੱਚਾ ਮੇਲ ਮਿਲਾਵਣਿਆ, ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ ਰਹਾਉ, ਜਾਂ ਦੇਖਾ ਸਭ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਿਖਾਵਣਿਆ, ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ, ਸਤਿਗੁਰ ਸੀਵੇ ਸਦਾ ਮਨ ਨਿਸ਼ਚਲ, ਨਿਜ ਕਰ ਵਾਸਾ ਪਾਵਣਿਆ, ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸਚ ਪਾਵਣਿਆ, ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸਲਾਹੇ ਸੇ ਵਡਭਾਗੀ, ਸੱਚੇ ਸ਼ਬਦ ਆਪ ਮਿਲਾਏ, ਸਤਸੰਗ ਸਚ ਗੁਣ ਗਾਵਣਿਆ, ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਗਾਮਿਆ ਗੁਚ ਸ਼ਬਦ ਸੁੱਧ ਹੋਵੇ, ਅੰਦਰ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ, ਪੜ ਪੜ ਥੱਕ ਕੇ ਸ਼ਾਂਤ ਨੇ ਆਈ, ਤਿਸ਼ਨਾ ਜਾਲੇ ਸੁੱਧ ਨਕਾਈ, ਬਿਖ ਬਿਹਾਜੇ ਬਿਖ ਮੋਹ ਪਿਆਸੇ, ਕੂੜ ਬੋਲ ਬੇਖਾਵਣਿਆ, ਗੁਰਪ੍ਰਸਾਦੀ ਇੱਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਇੱਕੋ ਨਾਮ ਵਰਤੇ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ, ਮਾਝ ਮਹੱਲਾ ਤੀਜਾ, ਵਰਨ ਰੂਪ ਵਰਤੇ ਸਭ ਤੇਰੇ, ਮਰਮਰ ਜੰਮੇ ਫਿਰ ਭਵੇਂ ਕਨੇਰੇ, ਤੂੰ ਇੱਕੋ ਨੇ ਚਲਾ ਗਾਮੀ ਅਪਾਰਾ, ਗੁਰਮਤੀ ਬੂਝ ਬਜਾ ਬਣਿਆ, ਹਉ ਵਾਰੀ ਜੂ ਵਾਰੀ ਰਾਮ ਨਾਮ ਮਨ ਵਸਾ ਬਣਿਆ, ਤਿਸ ਰੂਪ ਨ ਰੇਖਿਆ ਵਰਨ ਕੋਈ, ਗੁਰਮਤੀ ਆਪ ਬਜਾ ਬਣਿਆ ਰਹਾਉ, ਸਭ ਏਕਾ ਜੋਤ ਜਾਣੇ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੇ ਸਭ ਥਾਈਂ, ਜੋਤੀ ਜੋਤ ਮਿਲਾ ਬਣਿਆ,
तृष्णा अग्नि जलय संसारा, लोभ अभिमान बहुत अहंकारा, मर मर जन्मे पत गवाए, अपनी बिरथा जन्म गवावणिया। गुर का शब्द को बिरला बूझे, आप मारे तांत्रै बिन सूझे, फिर ओ मरे न मरना होवे सहज सच समावणिया। माया में फिर चित्त न लाए, गुर के शब्द सद रहे सुमाए, सच सलाहे सब कटि अंतर सचो सच सुहावणिया। सच सलाही सदा हजूरे, गुर के शब्द रहा पर पूरे, गुर प्रसादी सच नदनी आवे सच्चे ही सुख पावणिया। सच मन अंदर आसमाए, सदा सच ने चले आवे न जाए, सच्चे लागे सो मन निर्मल गुरमती सच समावणिया। सच सलाही अवर न कोई, जित सेवा सदा सुख होई, नानक राम रते विचारी सचो सच कमावणिया। माज महला तीजा, निर्मल शब्द निर्मल है बाणी, निर्मल जोत सब माहे समाणी, निर्मल बाणी हर सलाही, जप हर निर्मल मैल गवावणिया। औ वारी ज्यू वारी सुखदाता मन वसावणिया, हर निर्मल गुर शब्द सलाही, शब्दो सुन तिशा मिटावणिया। रहाव निर्मल नाम से अमनी आए, मंत्र निर्मल माया मोह गवाए, निर्मल गुण गावे नित साचे के, निर्मल नाद बजावणिया। निर्मल अमृत गुरते पाया, बिचों आप मुआ तिथे मोह ना माया, निर्मल ज्ञान ध्यान अत निर्मल, निर्मल बाणी मन वसावणिया। जो निर्मल सेवे सो निर्मल होवै, होमे मैल गुर शब्दे धोवै, निर्मल वाजे अनहद तुन बाणी, दर सच्चे सोभा पावणिया। निर्मल ते सब निर्मल होवै, निर्मल मनुआ हर शब्द परोवै, निर्मल नाम लगे बड़ पागी, निर्मल नाम सुहावणिया। सो निर्मल जो शब्द सो है, निर्मल नाम मन तन मोहि, सच नाम मन कदे न लागै, मुख उजल सच करावणिया। मन मैला है दूजे पाए, मैला चौंका मैले थाए, मैला खाए फिर मैल बधाए, मनमुख मैल दुख पावणिया। मैले निर्मल सब हुक्म सुभाए, से निर्मल जो हर साचे पाए, नानक नाम वसे मन अंतर गुरमुख मैल चुकावणिया। माज महला तीजा, गोविंद उजल उजल हंसा, मन बाणी निर्मल मेरी मनसा, मन उजल सदा मुख सोहे, अत उजल नाम ते आवणिया। हम वारी ज्यू वारी गोविंद गुण गावणिया, गोविंद गोविंद कहे दिन राती, गोविंद गुण शब्द सुनावणिया। रहाओ गोविंद गावे सह सुपाए, गुर कह पै उजल होमे मल जाए, सदा आनंद रहे भगत करे दिन राती, सुन गोविंद गुण गावणिया। मनुआ नाचे दृढ़ भगत दृढ़ाए, गुर के शब्द मनै मन मलाए, सच्चा ताल पूरे माया मोह चुकाए, शब्दे नृत्य करावणिया। ऊचा कूके तने पछाड़े, माया मोह जो है अजम काले, माया मोह इस मने नचाए, अंतर कपट दुख पावणिया। गुरमुख भगत जय आप कराए, मंत्र राता सह सुपाए, बाणी वजे शब्द वजाए, गुरमुख भगत थाए पावणिया। बहुत ताल पूरे वाजे बजाए, ना को सुने ना मन वसाए, माया कारण पेड़ बंद नाचे, दूजे पाए दुख पावणिया। जिस अंतर पीत लगी सो मुक्ता, इंद्री वस संजम जुगता, गुर के शब्द सदा हर त्याए, एहा भगत हर पावणिया। गुरमुख भगत जुग चारे होई, होत भगत न पावे कोई, नानक नाम गुर भक्ति पाईऐ, गुर चरणी चित लावणिया। माज महला तीजा, सच्चा सेवी सच सलाही, सच्चे न दो कभी नाही, सुखदाता सेवन सुख पायन, गुरमत मन वसावणिया। औ वारी जो वारी सुख सह समाज लगावणिया, जो हर सेवें से सदा सोहे, सोभा सुरत सुहावणिया। रहाओ सबको तेरा भगत कहाए, सही भगत तेरे मन पाए, सच बाणी तो दे सलाहन, रंगराते भगत करावणिया। सबको सच्चे हर जियो तेरा, गुरमुख मिले ता चूकै फेरा, जां तुद पावे त नाए नचावें, तू आपे नाऊ जपावणिया। गुरमती हर मन वसाया, हर सुख सब मोह गवाया,
ਇੱਕ ਸਿਓ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤਿਰਚਾਏ ਨੌਨਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਢਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਿਹਾ ਸਮਾਏ ਮਨ ਮੰਨਿਆ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸਾ ਲਾਹੇ ਸੱਚ ਠਾਕੁਰ ਵੇ ਪ੍ਰਵਾਹੇ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮੇਲਾ ਬਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰ ਹੈ ਗੁਰ ਕੇ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ ਓ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾ ਬਣਿਆ ਅਜੋ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾ ਬਣਿਆ ਰਹਾਓ ਅਰਜੂ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੇ ਮਿਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆ ਮਿਲਾ ਬਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਅਤੇ ਨਾ ਠਾਉਰ ਨਾ ਠਾਉ ਭਰਮ ਭੁੱਲੇ ਜਿਉਂ ਸੁਣੇ ਘਰ ਕਾਂ ਹਾਲਤ ਪਲਤ ਤਿੰਨੀ ਦੋਵੇਂ ਗਵਾਏ ਦੁੱਖੇ ਦੁੱਖ ਵਿਹਾ ਬਣਿਆ ਲਿਖਦਿਆਂ ਲਿਖਦਿਆਂ ਕਾਗਦ ਮਸਕ ਹੋਈ ਦੂਜੇ ਪੈਸੁਖ ਪਾਏ ਨਾ ਕੋਈ ਕੂੜ ਲਿਖੇ ਤੈਂ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇ ਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੈ ਸੋਈ ਜਨ ਲੇਖੇ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੋਵੇ ਮੈਂ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਆਂਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜਿਉਂ ਵਾਰੀ ਆਪ ਭਗਤ ਕਰਨ ਔਰਾਂ ਭਗਤ ਕਰਾਵਣਿਆ ਤਿੰਨ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ ਜੋ ਆਂਦਨ ਹਰ ਗੁਣ ਗਾਵਣਿਆ ਰਾ ਆਪੇ ਕਰਤਾ ਕਰਨ ਕਰਾਏ ਜਿਤ ਪਾਵੇ ਤਤਕਾਰੇ ਲਾਏ ਪੂਰੇ ਭਾ ਗੁਰਸੇਵਾ ਹੋਵੇ ਗੁਰਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕੁਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਏ ਦਸ਼ੰਤਰ ਪਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗੁਆਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਤਾਪਤ ਰਾਖੇ ਠਾਕ ਰਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰੇ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਪਾਏ ਭਗਤ ਜਾਂ ਹੋਂ ਮੈਂ ਸੁਖੇ ਸਿੱਧ ਸਾਧਕ ਮੋਨ ਧਾਰੀ ਰਹੇ ਲਵਲਾਏ ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੈ ਨਾਮੋ ਮਨ ਵਸਾ ਬਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਜਾ ਬਣਿਆ ਓ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾ ਓਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੁੱਲ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਚਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅਧੀਰ ਗਵਾਇਆ ਜੋਤੀ ਜੋਤ ਮਿਲੀ ਬਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਿਰ ਉਹ ਪਾਲਣ ਕੋ ਬਾਹਰ ਜਾਏ ਨਾਮ ਨ ਲਹੇ ਬਹੁਤ ਵਿਗਾਰ ਦੁੱਖ ਪਾਏ ਮਨਮੁਖ ਅੰਦੇ ਸੂਜੇ ਨਾਹੀਂ ਫਿਰ ਘੇਰੇ ਆਏ ਗੁਰਮੁਖ ਵਤ ਪਾਵਣਿਆ
ਗੁਰ ਪ੍ਰਸਾਦੀ ਸੱਚਾ ਹਰ ਪਾਏ, ਮੰਤਰ ਵੇਖੇ ਹਉਮੈ ਮੈਲ ਜਾਏ, ਬੈਸ ਸਥਾਨ ਸਦ ਹਰ ਗੁਣ ਗਾਵੇ, ਸੱਚੇ ਸ਼ਬਦ ਸੰਭਾਵਣਿਆ, ਨੌਂਦਰ ਠਾਕੇ ਤਾਪਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦੇ ਅੰਤਰਿਆ ਨੇਰਾ, ਨਾ ਵਸਤ ਲਹੇ ਨਾ ਝੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰਥ ਦਰ ਖੁੱਲੇ ਨਾਹੀਂ, ਗੁਰ ਪੂਰੇ ਭਾਗ ਮਿਲਾ ਬਣਿਆ, ਗੁਰ ਪ੍ਰਗਟੂ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਈ ਸਦਾ ਤੂੰ, ਗੁਰਮੁਖ ਮਨ ਵਸਾ ਬਣਿਆ, ਮਾਜ ਮੁਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨ ਜੋ ਹੈ ਦੁੱਖ ਨਾ ਸੰਤਾਪੇ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾ ਬਣਿਆ, ਹਉ ਵਾਰੀ ਜੂ ਵਾਰੀ ਹਰ ਹਰ ਨਾਮ ਸੁਹਾ ਬਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿਤਲਾ ਬਣਿਆ, ਰਹਾਉ ਗੁਰਮੁਖ ਜੀਵੈ ਮਰੇ ਪ੍ਰਵਾਨ, ਆਰ ਜਾ ਨਾ ਸ਼ੀਜੇ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁਰ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ, ਗੁਰਮੁਖ ਹਉਮੈ ਚੂਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ, ਗੁਰਮੁਖ ਸਹਿ ਸਮਾਵਣਿਆ, ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅੰਦਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ, ਬਾਜ ਗੁਰੂ ਹੈ ਆਂਧੇ ਅੰਧਾਰਾ, ਜਮਕਾਲ ਗ੍ਰੰਠੇ ਘਰੇ ਪੁਕਾਰਾ, ਅੰਦਰ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਉੱਠਾ ਆਪ ਆਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਜ ਮੁਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀਤੋਨ ਘੱਟ ਅੰਤਰ, ਆਪੇ ਬਣਤ ਬਣਾ ਬਣਿਆ, ਹਉਂ ਵਾਰੀ ਜਿਉਂ ਵਾਰੀ ਹਰ ਸੱਚੇ ਕੇ ਗੁਣ ਗਾ ਬਣਿਆ, ਬਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾ ਬਣਿਆ, ਰਹਾ ਤੂੰ ਆਪੇ ਸੋਹੇ ਆਪੇ ਜਗਮੋਹੇ, ਤੂੰ ਆਪੇ ਨਜ਼ਰੀ ਜਗਤ ਪਰੋਵੇਂ, ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ, ਗੁਰਮੁਖ ਹਰ ਦੇਖਾ ਬਣਿਆ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਗ ਸੁਣਾ ਬਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਖਾ ਬਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗ ਤੋਂ ਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਗ ਸੁਣਾ ਬਣਿਆ, ਆਪ ਕਰੇ ਕਰਾਏ ਆਪੇ, ਆਪੇ ਥਾਪੇ ਥਾਪੇ ਆਪੇ, ਤੋਤੇ ਬਾਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ, ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੇ ਕੋਈ, ਨਾਨਕ ਨਾਮ ਵਸੇ ਘਟ ਅੰਤਰ, ਆਪੇ ਵੇਖ ਵਿਖਾਲਣਿਆ, ਮਾਜ ਮੁਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਆ ਸਭ ਥਾਈ, ਗੁਰਪ੍ਰਸਾਦੀ ਕਰ ਹੀ ਮੈਂ ਪਾਈ, ਸਦਾ ਸਿਰੇ ਵੀ ਇੱਕ ਮਨ ਤੇ ਆਈ, ਗੁਰਮੁਖ ਸੱਚ ਸਮਾ ਬਣਿਆ, ਹਉ ਵਾਰੀ ਜੂ ਵਾਰੀ ਜਗ ਜੀਵਨ ਮਨ ਵਸਾ ਬਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮੁਖ ਸਹਿ ਸਮਾ ਬਣਿਆ, ਰਹਾਉ ਘਰ ਮੈਂ ਧਰਤੀ ਤੌਲ ਪਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮੁਖ ਸਹਿ ਸਮਾਵਣਿਆ, ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨ ਚੂਕੈ ਫੇਰਾ, ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਤੇ ਆਵਣਿਆ, ਕਾਇਆ ਅੰਦਰ ਪਾਪ ਪੁੰਨ ਦੋਏ ਪਾਈ, ਦੋਹੀ ਮਿਲ ਕੇ ਸਿਸ਼ਟ ਪਾਈ, ਦੋਵੇਂ ਮਾਰ ਜਾਏ ਇਕਤ ਕਰ ਆਵੇ, ਗੁਰਮੁਖ ਸਹਿ ਸਮਾਵਣਿਆ, ਕਰੀ ਮਾਹੇ ਦੂਜੇ ਪਾਏ ਅਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ, ਪ੍ਰਗਟ ਸ਼ਬਦ ਹੈ, ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਤੇ ਆਵਣਿਆ,
ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰਸਾਖੀ ਮਿਟਿਆ ਇੰਦਿਆਰਾ ਕਮਲ ਵਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਲਾ ਬਣਿਆ ਅੰਦਰ ਮੈਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵਥ ਰਾਖੇ ਆਪੇ ਦੇ ਗੁਰਮੁਖ ਬਣ ਜੇ ਕੇਈ ਕੇ ਨਾਨਕ ਜਿਸ ਨਦ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਜ ਮੁਹੱਲਾ ਤੀਜਾ ਅਰੇ ਆਪੇ ਮੇਲੇ ਸੇਵਕ ਰਾਏ ਗੁਰ ਕੇ ਸ਼ਬਦ ਪਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾ ਬਣਿਆ ਹਉ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੇ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾਵਣਿਆ ਇਸ ਗੁਫਾ ਮੇ ਇੱਕ ਥਾਨ ਸੁਹਾਇਆ ਪੂਰੇ ਗੁਰ ਹੋਮੇ ਪਰਮ ਚੁਕਾਇਆ ਅੰਦਰ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭੈ ਕਰ ਲਾਏ ਨਾਮੋ ਭੂਲੇ ਦੇ ਸਜਾਏ ਕੜੀ ਮੋਹਤ ਕਾਲੇ ਖਾਲੇ ਵੇ ਰਤਿਓਂ ਮਾਸਾ ਤੋੜ ਕਢਾਵਣਿਆ ਪੇੜੇ ਪ੍ਰਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ ਆਪੇ ਦੇਵੇ ਸਦ ਬੋਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦਰ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤ ਪਿਤਾ ਬਣਿਆ ਵਾਰੀ ਜੋ ਵਾਰੀ ਪਾੜ ਬੁੱਝ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਅਲਾਖੇ ਪਿਓ ਹਰ ਰਿਹਾ ਸਮਾਏ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਜ਼ਰੀ ਮੇਲ ਮਿਲਾ ਬਣਿਆ ਦੂਜੇ ਪਾਏ ਪੜੇ ਨਹੀਂ ਬੂਝੇ ਤੇਰੇ ਬਦਮਾਇਆ ਕਾਰਨ ਲੂਝੇ ਤੇ ਬਦ ਬੰਧਨ ਟੂਟੇ ਗੁਰਸ਼ਬਦੀ ਮੁਕਤ ਕਰਾ ਬਣਿਆ ਇਹ ਮਨ ਚੰਚਲ ਵਸਨ ਆਵੈ ਦੁਬਦਾ ਲਾਗੇ ਦੈ ਦਸਤਾਵੈ ਬਿਖ ਕੀੜਾ ਬਿਖ ਮੈਂ ਰਾਤਾ ਬਿਖੀ ਮੈਂ ਪਚਾ ਬਣਿਆ ਹਉਂ ਹਉਂ ਕਰੈ ਤੈਂ ਆਪ ਜਣਾਏ ਬਹੁ ਕਰਮ ਕਰੇ ਕੁਛ ਥਾਏ ਨ ਪਾਏ ਤੁਰਤੇ ਬਾਹਰ ਕਛੂ ਨਾ ਹੋਵੈ ਸ਼ਬਦ ਦੇ ਬਖਸ਼ੇ ਸ਼ਬਦ ਸੁਹਾ ਬਣਿਆ ਉਪਜੈ ਪਚੈ ਹਰ ਬੂਝੇ ਨਾਹੀ ਅੰਦਨ ਦੂਜੇ ਪਾਏ ਫੁਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪੁਛਤਾ ਬਣਿਆ ਫਿਰ ਪਰਦੇ ਸ਼ਿੰਗਾਰ ਬਣਾਏ ਮਨਮੁਖ ਅੰਤ ਐਸੇ ਕਰਮ ਕਮਾਏ ਪਲਤ ਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਰ ਨਾਮ ਕਿਨ ਬਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਰ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾ ਬਣਿਆ।

ਦਾ ਤੀਜਾ ਮਨਮੁਖ ਪੜ੍ਹੇ ਪੰਡਿਤ ਕਹਾਵੇ ਦੂਜੇ ਪਾਏ ਮਹਾਂ ਦੁੱਖ ਪਾਵੇ ਵਿਖਿਆ ਮਾਤੇ ਕਿ ਸੂਜੇ ਨਾਹੀਂ ਫਿਰ ਫਿਰ ਜੂਨੀ ਆਵਣਿਆ ਹੋ ਵਾਰੀ ਜੂ ਵਾਰੀ ਹੋਮੇ ਮਾਰ ਮਿਲਾਵਣਿਆ ਗੁਰਸੇਵਾ ਤੇ ਹਰਮਨ ਵਸਿਆ ਹਰ ਰਸ ਸਹਿਜ ਪਿਆਵਣਿਆ ਰਹਾਓ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮੱਤੀ ਸਦਾ ਦਿਆਰਾ ਗੁਰਮੁਖ ਬੂਜ ਹਰ ਗਾਵਣਿਆ ਕੱਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੇ ਦਿਨ ਰਾਤੀਏ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੇ ਆਪੇ ਦੇ ਨ ਪੱਛੋ ਤਾਵੇ ਗੁਰ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸੱਤ ਤਿਨ ਮੈਲ ਨ ਲਾਗੇ ਗੁਰਪ੍ਰਸਾਦੀ ਅੰਧਣ ਜਾਗੇ ਨਿਰਮਲ ਨਾਮ ਵਸੈ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਵੋ ਵਿਆਪੇ ਕੈ ਸੂਜੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੈ ਵਿਦ ਮਾਇਆ ਮਨਮੁਖ ਨਾ ਬੂਜੇ ਦੂਜੇ ਪਾਇਆ ਤ੍ਰੈ ਗੁਣ ਪੜ੍ਹੇ ਹਰ ਏਕ ਨ ਜਾਣੇ ਬਿਨ ਬੂਜੇ ਦੁਖਾ ਪਾਵਣਿਆ ਜਾਂ ਤਿਸ ਭਾਵਿਤ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਮੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮੁਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤੱਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚੱਖੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਓ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਮੇ ਮਾਰੇ ਨਾਮ ਪਦਾਰਥ ਨੌਂਡਤ ਪਾਏ ਤੈ ਗੁਣ ਮੇਠ ਸਮਾਵਣਿਆ ਹੋਮੇ ਕਰੇ ਨਹਿ ਕਰਮੀ ਨਾ ਹੋਵੇ ਗੁਰਪ੍ਰਸਾਦੀ ਹੋਮੇ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਉਮੈ ਮਾਰ ਐਨਸ ਪ੍ਰੀਤ ਸ਼ਬਦ ਸਾਚੇ ਹਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮਨ ਲਾਈ ਇਸ਼ਨਾਨ ਕਰੇ ਪਰ ਮੈਲ ਨ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆਏ ਦਿਆਰਾ ਕਟ ਚਾਨਣ ਆਪ ਪਛਾਨਣਿਆ ਆਪ ਪਾਏ ਤੈਂ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੇ ਨਾਨਕ ਨਾਮ ਵਸੇ ਕਟਿ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮੁਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈਗੁਣ ਦੀਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਲਾ ਬੂਜੇ ਚੌਥੇ ਪਦ ਲਿਵ ਲਾਵਣਿਆ ਹਉ ਵਾਰੀ ਜੋ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰਸੈਲੀ ਸੋਭਾ ਪਾਵਣਿਆ ਰਹਾ ਦੇਵੀ ਦੇਵਾ ਮੂਲ ਮਾਇਆ ਸਿਮਰ ਸ਼ਾਸਤਰ ਜਿਨ ਪਾਇਆ ਕਾਮ ਕਰੋ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰਪੂਰੇ ਨਾਮ ਤੇ ਆਵਣਿਆ ਪੇੜੇ ਤਨਕ ਭਰਮ ਪੁਲਾਣੀ ਦੂਜੇ ਲਾਗੀ ਫਿਰ ਪੱਛੋ ਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁੱਖ ਨ ਪਾਵਣਿਆ ਪੇੜੇ ਤਨਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਨ ਸਤਿਗੁਰ ਪਾਇਆ ਦੂਜਾ ਪਾ ਗੁਰ ਸ਼ਬਦ ਜਲਾਇਆ ਏਕੋ ਰਵ ਰਿਆ ਘਟੇ ਅੰਤਰ ਮਿਰ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿੱਤ ਨ ਆਵੇ ਬਿਨਾਮੇ ਬਹੁਤਕ ਪਾਵਣਿਆ ਜਿਨਸੇ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮੁਹੱਲਾ ਤੀ ਚੌਥਾ ਆਦਿ ਪੁਰਖ ਅਪਰੰਪਰੇ ਆਪੇ ਆਪੇ ਥਾਪੇ ਥਾਪੇ ਥਾਪੇ ਸਭ ਮੈਂ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ
ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪ ਨਰੇਖਿਆ ਕਟਕੜ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਹਾਉ ਤੂੰ ਦਿਆਲ ਕਿਰਪਾ ਪਸੋਈ ਤੁਧ ਬਿਨ ਦੂਜਾ ਅਵਰ ਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿ ਸਮਾਦ ਲਗਾਵਣਿਆ ਅੰਤਨ ਗੁਣ ਗਾਵਾਂ ਪਿ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਨ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਆਗਮ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹਿ ਮਲਾਈ ਪੂਰੇ ਗੁਰ ਕੇ ਸ਼ਬਦ ਤਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਏ ਜਨ ਸਭ ਬਾਜੀ ਹਾਰੀ ਅੰਤਰ ਲੋਭ ਮਹਾਂਗੁਵਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲੱਖ ਨ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰਖਿਆ ਅਗਮੇ ਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲਿਖਾਵਣਿਆ ਔ ਵਾਰੀ ਜੂ ਵਾਰੀ ਕਲਮੇ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਦਰ ਧਿਆਨ ਹਿਰਦੇ ਕੋਟ ਤੇਤੀ ਸਾ ਖੂਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ ਆਠ ਪੈਰ ਤੋਂ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਵਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸੀ ਆਪੇ ਜਿਨ ਪੀਆ ਸੇ ਤਪਤਾਸੇ ਸੱਚੇ ਸੱਚ ਗਾਵਣਿਆ ਤਿਸ ਕਰ ਸਹਿਜਾ ਸੋਈ ਸੋਹੇਲਾ ਆਨੰਦ ਵਿਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਬੜਸ਼ਾਹ ਜੋ ਗੁਰਚਰਨੀ ਮਨ ਲਾਵਣਿਆ ਪਹਿਲੋਂ ਦੇ ਤੈ ਰਿਚ ਸਮੋਹ ਪਿੱਛੋਂ ਦੇ ਤੈ ਜੰਤ ਉਪਾਹ ਤੁ ਜੇ ਵੜਦਾਤਾ ਅਵਰਨ ਸੁਆਮੀ ਲਵੇ ਨ ਕੋਈ ਲਾਵਣਿਆ ਜਿਸ ਤੂੰ ਟੁੱਠਾ ਸੋ ਤੁਧ ਧਿਆਏ ਸਾਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਹੋਰ ਕੁਰਬਾਣੀ ਤੇਰੇ ਵੰਜਾਂ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਯੁਕਤਾ ਕੌਣ ਸੁਗਿਆਨੀ ਕੌਣ ਸੁਭਕਤਾ ਕੌਣ ਸੁਗਿਰਹੀ ਕੌਣ ਉਦਾਸੀ ਕੌਣ ਸੁਕੀਮਤ ਪਾਏ ਜੀਉ ਕਿਨ ਬਿੰਦ ਵਾਧਾ ਕਿਨ ਬਿੰਦ ਛੂਟਾ ਕਿਨ ਬਿੰਦ ਆਵਣ ਜਾਵਣ ਝੂਟਾ ਕੌਣ ਕਰਮ ਕੌਣ ਨਿਰਕਰਮਾ ਕੌਣ ਸੁ ਕਹੇ ਕਹਾਏ ਜੀਉ ਕੌਣ ਸੁ ਸੁਖੀਆ ਕੌਣ ਸੁ ਦੁਖੀਆ ਕੌਣ ਸੁ ਸਨਮੁਖ ਕੌਣ ਵੇ ਮੁਖੀਆ ਕਿਨ ਵਿਧ ਮੀਡੀਏ ਕਿਨ ਵਿਧ ਵਿਸ਼ਰੇ ਇਹ ਵਿਧ ਕੌਣ ਪ੍ਰਗਟਾਏ ਜੀਉ ਕੌਣ ਸੁ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁ ਚਾਲ ਜਿਤ ਪਾਰ ਬ੍ਰਹਮ ਤੇ ਆਏ ਕਿਨ ਵਿਧ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਓਮੇ ਵਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਝੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖੀ ਅੱਖਰ ਜਿਸ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ
ਇਸ ਤੇ ਹੋਇਓ ਅਨੰਤਾ ਨਾਨਕ ਏਕ ਸਮਾਹੀ ਸਮਾਏ ਜੀ ਓ ਮਾਜ ਮਹੱਲਾ ਪੰਜਵਾਂ ਪ੍ਰਭ ਅਮਰਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਕਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਓ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨ ਲਾਵਣਿਆ ਰਹਾ ਤੇਰਾ ਕੀਤਾ ਜਿਸ ਲਾਗੇ ਮੀਠਾ ਕਟ ਕਰ ਪਾਰ ਬ੍ਰਹਮ ਤ੍ਰਿੰਜਨ ਡੀਠਾ ਥਾਨ ਥਨੰਤਰ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਲ ਮਨੋਰ ਤੂੰ ਦੇਵਣ ਹਾਰਾ ਭਗਤੀ ਪਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੂੰ ਸੇਹੀ ਪੂਰੇ ਕਰਮ ਸਮਾ ਬਣਿਆ ਅੰਧਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇਂ ਪੂਰਨੇ ਅਵਨਾਸੀ ਕਹਿ ਸੁਣ ਤੋਟ ਲਿਆ ਬਣਿਆ ਇੱਥੇ ਉੱਥੇ ਤੂੰ ਰਖਵਾਲਾ ਮਾਤ ਗਰਮ ਮੈਂ ਤੁਮਹੀ ਪਾਲਾ ਮਾਇਆ ਗਨ ਪੋਹੇ ਤਿਨਕੋ ਰੰਗ ਰਤੇ ਗੁਣ ਗਾ ਬਣਿਆ ਕਣ ਕਿਆ ਗੁਣ ਤੇਰੇ ਆਖ ਸੰਭਾਲੀ ਮੰਤ ਨਿਅੰਤ ਤੁਦ ਨਜ਼ਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਦ ਬਿਨੇ ਅਵਨ ਜਾਣਿਆ ਜਿਸ ਕੋ ਤੂੰ ਪ੍ਰਭਿਆ ਸਹਾਈ ਤੇ ਤੱਤੀ ਵਾਹ ਨ ਲੱਗੇ ਕਾਈ ਤੂੰ ਸਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਚਥਾਇਆ ਪਾਰ ਮੋਲਾ ਤੂੰ ਚਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਏ ਨਾਨਕ ਬਲਬਲ ਜਾ ਬਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤਨੇ ਦੇਈ ਸੰਭਾਲੀਐ ਮੂਲ ਨ ਮਨੋ ਵਿਸਾਰੀਐ ਰਹਾਓ ਸੰਤਾਂ ਸੰਗਤ ਪਾਈਐ ਜਿਤ ਜਮ ਕੇ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੋਲੇ ਨਾ ਲਾਗੇ ਗਾਲ ਜੀਓ ਜੋ ਸਿਮਰਨ ਦੇ ਸਾਈਏ ਨਰਕਨ ਸੇਈ ਪਾਈਏ ਤੱਤੀ ਵਾਰ ਨ ਲੱਗਈ ਜਿਨ ਮਨ ਬੁੱਠਾ ਆਏ ਜੀਓ ਸੇਈ ਸੁੰਦਰ ਸੋਹਣੇ ਸਾਹ ਸੰਗ ਜਿਨ ਬਹਿਣੇ ਹਰ ਤਨ ਜਿੰਨੀ ਸੰਚਿਆ ਸੇਈ ਗੰਭੀਰ ਪਾਰ ਜੀਓ ਹਰ ਅਮਿਓ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਕੇ ਭਾਗ ਜੀਓ ਮਨ ਮੰਦੇ ਪ੍ਰਭ ਗਾਈਆਂ ਇਹ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੂਲ ਨਹੀਂ ਉਪਜਿਓ ਤਰ ਸੱਚੇ ਕਾਰੇ ਲਾਗ ਜੀਓ ਕਾਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ ਲਾਏ ਅੰਚਲ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਤੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਣਿਆ ਵੇ ਪਾਰ ਬ੍ਰਹਮ ਕੀਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤ ਦਾ ਜਲ ਥਲ ਮਈਅਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੇ ਕੀਆ ਤਪਾਵ ਸੋ ਦੁਸ਼ਟ ਮੋਏ ਹੋਏ ਚਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ ਬਾਰਾਂ ਮਾਹ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰਮ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈਦਸ ਪ੍ਰਮੇ ਥਕਿਆ ਏ ਪ੍ਰਭ ਕੀ ਸਾਮ ਤੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੈ ਕਾਮ ਜਲ ਬਿਨ ਸਾ ਕਮਲਾਵਤੀ ਉਪਜੇ ਨਾਹੀਂ ਦਾਮ ਪਰ ਨਾਹ ਨ ਮਿਲੀਏ ਸਾਜਨੇ ਕਤ ਪਾਈਏ ਵਿਸ਼ਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠਨਗਰ ਸੇ ਗਰਾਮ ਸਰਬ ਸਿੰਗਾਲ ਤੰਬੂਲ ਰਸ ਸਣ ਦੇ ਹੀ ਸਭ ਘਾਮ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀ ਸੱਜਣ ਸਭ ਜਾਮ ਨਾਨਕੀ ਬੇਨੰਤੀਆ
कर कृपा दीजे नाम। हर मेलू स्वामी संग प्रभ जिसका निश्चल ताम। चेत गोविंद अराधिया होवे नंद कणा, संत जना मिल पाई रसना नाम पणा। जिन पाया प्रभ आपना आए तिसे गणा, एखन तिस बिन जीवना बिरथा जन्म जना। चल थल मैयल पूरिया रविया विच बना, सो प्रभ चित न आवी कितड़ा दुख गणा। जिनी राविया सो प्रभु तिन्ना पाग मना, आदर्शन को मन लोचदा नानक प्यास मना। चेत मलाए सो प्रभु तिस कै पाए लगा। बसाख तिरन क्यों वाडिया जिन्ना प्रेम बशो, पर साजन पुरख बसार कै लगी माया तो। पुत्र कलत्र ना संग तना हरे अविनाशियो, पलच पच सगली मुई झूठे तंदे मोह। इस हर के नाम बनगे लइए खोय, दई विसार बिगुचना प्रवण अवर न कोई। प्रीतम चरणी जो लगे तिनकी निर्मल सोय, नानकी प्रभ बेनती प्रभ मिलो प्राप्त होए। विसाख सुहावा तां लगे जां संत भेटै हर सोए। हर जेठ जुड़न दा लोड़िया जिसे अगे सब नवन, हर साजन दावण लग्या किसे न देई बन। मानक मोती नाम प्रभुन लगे नाही सन, रंग सवे नारायण जेते मन भवन। जो हर लोड़े सो करे सोई जी करन, जो प्रभ कीते अपने से ही कहिए तन। अपन लिया जे मिले विछड़ क्यों रवन, साधु संग पुरावते नानक रंग मनन। हर जेठ रंगीला तिस तनी जिसके पाग मथन, असारत पंदा तिस लगै हर ना हुन जिन्ना पास। जग जीवन पुरख त्या कै मानस संधि आस, दोए पाए विगुचिए गल पई सुजम की फास। जेहा बुझे सो लुणे मथे जो लिखियास, रैण बिहानी पछू ताणी उठ चली गई निराश। जिन को साधु भेटिया सो दर गै होए खलास, कर कृपा प्रभु अपनी तेरे दर्शन होए प्यास। प्रभु तुद बिन दूजा को नहीं नानक की अरदास। असाड़ सुहंदा तिस लगै जिस मन हर चरण निवास। सावन सरसी कामणी चरण कमल से प्यार, मंत्र रत्ता सच रंग इको नाम आधार। विखिया रंग कुड़ाविया दिसन सबे शार, हरे अमृत बूंद सुहावनी मिल साधु पीवन हार। वाण तिन प्रभ संग मौलिया समरथ पुरख पार, हर मिलने नु मन लोचदा करम लावण हार। जिन सखिए प्रभ पाया हूं तिन कै सद बलिहार, नानक हर जी माया कर

ਭਾਦੇ ਭਰਮ ਪੁਲਾਣੀਆਂ ਦੂਜੇ ਲੱਗਾ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿੰਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਜਲਾਇਨ ਦੂਤ ਜਮ ਕਿਸੇ ਨਾ ਦੇ ਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਧ ਪ੍ਰਭ ਦੇ ਸੇ ਭਾਦੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੈ ਅਸਨ ਪ੍ਰੇਮ ਉਮਾੜਾ ਕੋ ਮਿਲੀਏ ਹਰ ਜਾਏ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗਾਂ ਪਾਏ ਬਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲੇਹੋ ਪ੍ਰਭੂ ਲੜਲਾਏ ਜੋ ਹਰਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸੁਰਨਾਏ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਆਹਰ ਰਾਏ ਕਤਕ ਕਰਮ ਕੁਮਾਵਣੇ

ਮੱਗਰ ਮਾਹੇ ਸੁਹੰਦੀਆਂ ਹਾਰ ਪਿਰ ਸਿੰਘ ਬੈਠੜੀਆਂ ਪਿੰਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸੁਹੇਲਣੀਆਂ ਸਾਜਨਾਂ ਤੇ ਬਾਹਰੀ ਸੇ ਰਹਿ ਨੇ ਅਕੇਲੜੀਆਂ ਤੈਨ ਦੁੱਖ ਨ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ ਜਿਨ ਰਾਵਿਆ ਪ੍ਰਵਿਆ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਵੰਸ਼ੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਮਗਰ ਪ੍ਰਭ ਰਾਧਣਾ ਬਹੁਤ ਨਾ ਜਨ ਮੜੀਆਂ ਭੁੱਖ ਤੁਖਾਰ ਨ ਵਿਆਹ ਪਈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਵਿਖਿਆ ਪੋ ਨ ਸੱਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਗੈਲੀ ਨੀ ਪਾਰ ਬ੍ਰਹਮੋ ਨ ਵਿਛੜਿਆ ਬਾਹਰ ਜਾਣ ਲਖ ਬੇਰੀਆ ਪਰ ਸੱਜਣ ਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਭੁੱਖ ਸੁਖੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਘ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮੰਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸਤਰ ਕਰੇ ਜਹਾਨ ਅੱਠ ਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਏ

ਆਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਵਾ ਪ੍ਰਭ ਰਾਖ ਲੇ ਹੋਰ ਨਾ ਹੀ ਕਰਨ ਕਰੇਨ ਹਰ ਤੁਧ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨਕੀ ਬੇਨੰਤੀਆ ਹਰ ਸੁਰਜਣ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰਥ ਪੁਰਖ ਅਪਾਰ ਮਨ ਜੀਵਨ ਅਰਾਧਨਾ ਸਮਨਾ ਕਾਇਆ ਧਾਰ ਸਸਰੇ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਅਗਮ ਗਾਧ ਬੋਧ ਕਿਸੇ ਅੰਤ ਨ ਪਾਰਾਵਾਰ ਸੇਵਾ ਸਾਥ ਇਸ ਭਾਵ ਸੀ ਸੰਤਾਂ ਕੀ ਹੋਈ ਸ਼ਾਰ ਦੀਨਾਨਾਥ ਦਿਆਲ ਦੇ ਪਤ ਦੇ ਉਦਾਹਰਣ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨ ਜਾਣੀ ਕੋ ਨਾ ਹੀ ਤੋਲਣ ਹਾਰ ਮੰਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਖੁਸੇਵ ਦੇ ਤਿਨਕੈ ਸਦ ਬਲਿਹਾਰ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦੀ ਤੁਨ ਜਿੰਦ ਗੁਰ ਸ਼ਬਦੀ ਅਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਰਾਇਣ ਸੋ ਕਹੀਏ ਭਗਵੰਤ ਜੇ ਕਿ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੁਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰਿਆ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮੰਜਨ ਮਾਣੀ ਥਾਂ ਹਰ ਉੱਠ ਗਈ ਮਨ ਅੰਦਰ ਜਪ ਜਪ ਜੀਵਾਨਾ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉਂ ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਂ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾ ਦੂਜੇ ਜਾਏ ਨਾ ਸੂਝੇ ਕਿੱਥੇ ਕੂਕਣ ਜਾਉਂ ਅਗਿਆਨ ਬਨਾਸਨ ਤਮ ਹਰਨ ਉੱਚੇ ਗਮ ਅਮਾਂ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆ ਸਰਬ ਕਲਿਆਣ ਤਿਤ ਦਿਨ ਹਰ ਪਰ ਸਿੰਗੁਰ ਕੇ ਪਾਂ ਵਾਰ ਮਾਜ ਕੀ ਤੱਥਾ ਸਲੋਕ ਮੁਹੱਲਾ ਪਹਿਲਾ ਮਾਲਕ ਮੁਰੀਦ ਤੱਥਾ ਚੰਦੜ ਹਾੜਾ ਸੋਈਆਂ ਕੀ ਧੁੰਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮੁਹੱਲਾ ਪਹਿਲਾ ਗੁਰਦਾਤਾ ਗੁਰਹਿਵੇ ਘਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ ਮਹਿਲਾ ਪਹਿਲਾ ਪਹਿਲੇ ਪਿਆਰ ਲੱਗ

ਮੇਰਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਵ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜੋਤ ਸੱਤਵੇਂ ਸੰਝ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾਵੇਂ ਧੌਲੇ ਉੱਭੇ ਸਾ ਦਸਵੇਂ ਦੱਦਾ ਹੋਆ ਸੁਹਾ ਗਏ ਇਸ ਗੀਤ ਪੁਕਾਰੀ ਧਾਹ ਉੜਿਆ ਹੰਸ ਦਸਾਏ ਰਾਹ ਆਇਆ ਗਇਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਮ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ ਚਾਲੀਸ ਪੁਰ ਹੋਏ ਪਚਾਸੀ ਪੱਗ ਖਿੱਸੇ ਸੱਠੀ ਕਹਿ ਬੜੇ ਪਾਇਆ ਵੇ ਸੱਤਰ ਕਾ ਮਤ ਹੀਣ ਅਸੀਹਾਂ ਕਾ ਵਿਵਹਾਰ ਨ ਪਾਵੈ ਨਵੇਂ ਕਾ ਸਹਿਜਾਸਣੀ ਮੂਲ ਨ ਜਾਣੇ ਅਪ ਬਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਤੂੰ ਏਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਅਵਸਿਸ਼ਟ ਉਪਾਤੀ ਅਰੰਗ ਪਰੰਗ ਉਪਾਰਜਨਾ ਬਉ ਬੰਬਿਤ ਪਾਂਤੀ ਤੂੰ ਜਾਣੇ ਜਿਨਿ ਉਪਾਈਏ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਹੇ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਚਲੂ ਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਇ ਦੇ ਮਿਰ ਸੱਚਿਆ ਬਲ ਬਲ ਹਉ ਤਿਨ ਜਾਤੀ ਸ਼ਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀਂ ਦੇਖੇ ਜੇਵਾ ਬੋਲੈ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੈ ਤਾਂ ਠੀਕਰ ਹੋਵੇ ਕਾੜਤ ਘੜੀ ਨ ਜਾਏ ਨਾਨਕ ਗੁਰਬਿਨ ਨਾਹੇ ਪੱਤ ਪੱਤ ਬਿਨ ਪਾਰ ਨ ਪਾਏ ਮਹਿਲਾ ਦੂਜਾ ਦੇਂਦੇ ਥਾਮੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰੇ ਆਖ ਵਿਖਾਣੀਐ ਅੰਦਰ ਵਾ ਕੈ ਕਰਮ ਕਮਾਵੇ ਸੋਚੋ ਕੁੰਟੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਿਖਾਣੀ ਹੈ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਕੋਈ ਕਿਉਂ ਕਿਸ ਕਰਿਓ ਦਿਖਾ ਸਿਖਾਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸਜਾਣੀ ਹੈ ਪੌੜੀ ਤੁਦੇ ਆਪੇ ਜਗਤ ਉਪਾਇ ਕਹਿ ਤੁਦੇ ਆਪੇ ਧੰਦੇ ਲਾਇਆ ਮੋਠ ਗੌਲੀ ਪਾਇ ਕਹਿ ਤੁਦੇ ਆਪੋ ਜਗਤ ਖੋਆਇਆ ਤਿਸ਼ਨਾ ਅੰਦਰ ਅਗਨ ਹੈ ਨੈ ਤਿਪਤੈ ਭੁਖਾ ਤਿਹਾਇਆ ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਏ ਬਿਨ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾਂ ਜਾਂ ਤੁਧ ਪਾਇਆ ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸ਼ਲੋਕ ਮਹੱਲਾ ਦੀਜਾ ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕਹਿ ਤੋ ਖਸਮੇ ਮਿਲਣਾ ਮਹਿਲਾ ਦੂਜਾ
ਦਿਸੈ ਸੁਣੀਏ ਜਾਣੀਏ ਸਾਉ ਨ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਉਂ ਕਰ ਲੱਗੇ ਧਾਈ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਬਿਕੰਤ ਮਲਾਵਾ ਹੋਏ ਪੌੜੀ ਸਦਾ ਸਦਾ ਤੂੰ ਇੱਕ ਹੈ ਤਦ ਦੂਜਾ ਖੇਲ ਰਚਾਇਆ ਓਮੇ ਗਰਭ ਉਪਾਇ ਕੇ ਲੋਭਯੰਤਰ ਜੰਤਾ ਪਾਇਆ ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਦੇ ਲਾਇਆ ਇਹ ਖੜੇ ਕਰੇ ਤੇਰੀ ਚਾਕਰ ਬਿਣ ਨਾਮੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਉਤ ਕਲਤ ਕਟੰਬ ਹੈ ਇੱਕ ਲਫਤ ਰਹੇ ਜੋ ਤੁਦ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਇ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਕੈ ਵਿੱਚ ਧਰਤੀ ਕਹਿ ਆਕਾਸ਼ੀ ਉਰਧਰ ਹਾਂ ਸਿਰ ਭਾਰ ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸੱਦਾ ਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਬੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੂੰ ਨਾ ਮੈਂ ਨਾ ਹੂੰ ਮਾਂ ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮਹਿਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਦਾ ਭੂਲ ਪਿਆ ਜਮਜਾਲੇ ਵਸਤ ਪਰਾਈ ਆਪਣੀ ਕਰ ਜਾਣੇ ਹਉਮੈ ਵਿੱਚ ਦੁਖਾਲੇ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੇ ਪਵੜੀ ਕਾ ਹੰਸ ਸੰਜੋਗ ਮੇਲ ਮਿਲਾਇਆ ਤਿੰਨ ਹੀ ਕੀਆ ਬਜੋਗ ਜਿਨੇ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰ ਗੋ ਸੋਗ ਬਜੋਗ ਪਾਏ ਖਪਾਇਆ ਮੂਰਥ ਗਣ ਗਿਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਨਾ ਚਲੈ ਚਲਾਇਆ ਸਲੋਕ ਮੁਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾਤੇ ਸਗਬੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕਟੰਬ ਸਿਉ ਦੇ ਹਰ ਹਰ ਨਾਮ ਸਭ ਸਿੱਟ ਛੁਡਾਏ।

ਇੱਕ ਕੰਧ ਮੂਲ ਚੁਣਖਣ ਖਾਹੇ ਵਣਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫੇਰੇ ਜੋਗੀ ਸੁਨਿਆਸਾ, ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮਕਾਲ ਸਿਰੋਂ ਨਾ ਉਤਰੇ ਤ੍ਰਿਬਦ ਮਨਸਾ, ਗੁਰਮਤੀ ਕਾਲ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਣਸਾਂ ਤਿਨ ਕਿਉਂ ਨਿਰਮਲ ਚੀਤ, ਨਾਨਕ ਨਾਮ ਖੁਦਾਇਕਾ ਦਿਲ ਹੱਸੇ ਮੁਖਲੇ, ਅਵਰਧ ਮਾਜੇ ਦੁਨੀ ਕੈ ਝੂਠੇ ਅਮਲ ਕਰੇ ਹੋ। ਮਹਿਲਾ ਪਹਿਲਾ। ਜਾਂ ਹੁਣ ਨਾ ਹੀ ਤਿਆ ਕਿਆ ਆਖਾਂ ਕਿਉਂ ਨਾ ਹੀ ਕਿਉਂ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਤੋਵਾਂ, ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਅੰਦਾ ਹੋ ਕੇ ਦੱਸੇ ਰਾਹੇ ਸਭ ਸਮੂਹਾਏ ਸਾਥੇ, ਅੱਗੇ ਗਿਆ ਮੂੰਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ, ਮਹਾਂ ਰੁੱਤੀ ਸਭ ਤੂੰ ਘੜੀ ਮੂਰਤ ਬੇਚਾਰਾ, ਤੂੰ ਗਣਤੇ ਕਿਨੇ ਨ ਪਾਇਓ ਸੱਚੇ ਲੱਖ ਅਪਾਰਾ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ, ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ, ਜਿਸਦਾ ਜੀਉ ਪੁਰਾਣ ਹੈ ਅੰਤਰ ਜੋਤ ਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣਜਾਰਾ। ਸਲੋਕ ਮੁਹੱਲਾ ਪਹਿਲਾ। ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਸ, ਤਸਵੀ ਸਤ ਪਾਵ ਸੀ ਨਾਨਕ ਰੱਖੇ ਲਾਜ। ਮਹਿਲਾ ਪਹਿਲਾ। ਹੱਕ ਪੁਰਾਇਆ ਨਾਨਕ ਅਸੂਰ ਸੁਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨ ਖਾਏ, ਗੱਲੀ ਪਿਸ ਨ ਜਾਈਏ ਛੂਟੇ ਸੱਚ ਕਮਾਏ, ਮਾਰਨ ਪਾਹੇ ਹਰਾਮ ਹੋਏ ਹਲਾਲ ਨ ਜਾਏ, ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਮਹਿਲਾ ਪਹਿਲਾ। ਪੰਜ ਨਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਂ, ਪਹਿਲਾ ਹਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ, ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ, ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੇ ਦੇ ਵਪਾਰਾ, ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨ ਨ ਲੱਦਿਆ ਅੰਧੇ ਪੌਂਕ ਮੂਹੇ ਕੁੜਿਆਰਾ, ਗੁਰਮੁਖ ਮਨਮੁਖ ਦੂਜੇ ਪੱਚ ਮੂਹੇ ਨਾ ਬੂਝੇ ਵਿਚਾਰਾ, ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਆਗੇ ਕਰੇ ਪੁਕਾਰਾ, ਇੱਕ ਨਿਰਧਨ ਸਦਾ ਪਹੁੰਕਦੇ ਇੱਕ ਨਾ ਪਰੇ ਤੁਜਾਰਾ, ਵਿਣ ਨਾਵੇਂ ਹੋਰ ਧਨ ਨਾਹੀਂ ਹੋਰ ਵਿਖਿਆ ਸਭ ਸ਼ਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ। ਸਲੋਕ ਮੁਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅੱਬਲ ਔਲ ਦੀਨ ਕਰ ਮਿੱਠਾ, ਮੁਸ਼ਕਲ ਮਾਨ ਨਾ ਮਾਲ ਮਸਾਵੇ, ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ,
ਰੱਬ ਕੀ ਰਜਾਏ ਮੰਨੇ ਸਰੀ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀਆਂ ਮਹਿਰਮਤ ਹੋਏ, ਤਾਂ ਮੁਸਲਮਾਨ ਕਹਾਵੇ ਮਹਿਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਹੰਕਾਰ ਚੁਕਾਵੇ, ਤਜ ਕਾਮ ਕਾਮਣੀ ਮੋਹ ਤਜੇ, ਤਾਂ ਅੰਜਨ ਮਾਹੇ ਨਿਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵਲਾਵੈ, ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ। ਰਾਜੇ ਰਹੀਏ ਸਿੱਖ ਦਰ ਕੋਈ ਨ ਰਹਿਸੀਓ, ਆਟ ਪਟਨ ਬਜਾਰ ਹੁਕਮੀ ਢਹਿਸੀਓ। ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ, ਦਰ ਪਰੇ ਭੰਡਾਰ ਰੀਤੇ ਇੱਕ ਖਣੇ। ਤਾਜੀ ਰੱਥ ਸੁਖਾਰ ਹਾਥੀ ਪਾਖੁਰ, ਬਾਗ ਮਿਲਖ ਕਰਬਾਰ ਕਿੱਥੇ ਸੇ ਆਪਣੇ। ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ, ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ। ਸ਼ਲੋਕ ਮੁਹੱਲਾ ਪਹਿਲਾ। ਨਦੀਆਂ ਹੋਵੇ ਧੇਣ ਬਸੋ ਹੋਵੇ ਦੁਦਕੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਵਰ ਸੋਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ, ਵੀ ਤੂੰ ਹੀ ਸਲਾਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਪਾਰੇ 18 ਮੇਵਾ ਹੋਵੇ ਗਰੜਾ ਹੋਏ ਸੁਆਓ, ਚੰਦ ਸੂਰਜ ਫਿਰਦੇ ਰੱਖੀਏ ਨੇਚਲ ਹੋਵੇ ਥਾਂ, ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਜੇ ਦੇਹ ਦੁੱਖ ਲਾਈਏ ਪਾਪ ਗ੍ਰਹਿ ਦੋਏ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਏਵੇਂ ਜਾਪੇ ਭਾਵ, ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸੱਬੋ ਜਾਓ, ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ। ਪਵੜੀ ਬਦਫਾਲੀ ਗਵਾਨਾ ਖਸਮ ਨਾ ਜਾਣੀ, ਸੋ ਕਹੀਏ ਦੀਵਾਨਾ ਆਪ ਨਾ ਪਛਾਣੀ। ਕਲੇ ਬੁਰੀ ਸੰਸਾਰ ਵਾਧੇ ਖੱਪੀਐ, ਵਿੜਨਾ ਮੇ ਬੇਕਾਰ ਭਰਮੇ ਪੱਚੀਏ। ਰਾਧੋ ਮੇਕ ਜਾਣੇ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣੇ ਪਿਆ ਦੱਜ ਸੀ। ਸਭ ਦੁਨੀਆਂ ਸੁਭਾਨ ਸੱਚ ਸਮਾਈਐ, ਸਿੱਜੇ ਦਰ ਦੀਵਾਨ ਆਪ ਗਵਾਈਏ। ਮਹਿਲਾ ਪਹਿਲਾ। ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਜੇ ਜੀਵੇ ਪਤ ਲੁੱਥੀ ਜਾਏ, ਸਭ ਹਰਾਮ ਜੇ ਤਾ ਕੁਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੇ ਨੰਗ, ਨਾਨਕ ਠੱਗੀਆਂ ਮੁੱਠਾ ਜਾਏ, ਬਿੜ ਨਾਮੇ ਪਤ ਗਿਆ ਗਵਾਏ। ਮਹਿਲਾ ਪਹਿਲਾ। ਕਿਆ ਖਾਧੇ ਕਿਆ ਪਹਿਨਦੇ ਹੋਏ, ਜਾਂ ਮਨ ਨਾਹੀਂ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀ ਜੇ ਭੋਗ ਵਲਾਸ। ਕਿਆ ਲਸ਼ਕਰ ਕਿਆ ਨੇਮ ਖਵਾਸੀ, ਆਵੇ ਮੈਲੀ ਵਾਸ। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਣਾਸ। ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ, ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ, ਹੁਕਮਨੇ ਸਰਦਾਰ ਦਰ ਦੀ ਬਾਣੀਐ। ਪੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲਬਾਜ ਵਿਚਾਰ ਸ਼ਬਦ ਸੁਣਾਇਆ। ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨਾ ਬੰਦੇ ਭਾਰ ਇੱਕ ਨਾ ਤਾਖਤੀ। ਸ਼ੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ, ਸਾਣੀ ਕਿ ਸਾਰਾ ਚਿੱਥਿਆ ਕਣ ਲਿਆ ਤਨ ਝਾੜ। ਦੋਪੜ ਚੱਕੀ ਜੋੜ ਕੇ ਬੀਸਣ ਆਏ ਬੈਠ,
ਜੋ ਦਰ ਰਹੇ ਸੋ ਬਰੇ, ਨਾਨਕ ਅਜਬ ਡਿੱਠ ਮਹਿਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ, ਕਟਕੜ ਬੰਦਾ ਪਾਏ, ਖੁੰਡਾ ਅੰਦਰ ਰੱਖ ਕੇ ਦੇ ਸੋ ਮਲ ਸਜਾਏ। ਰਸ ਕਸ ਟੱਟਰ ਪਾਈਏ, ਤੱਪੈ ਤੈ ਬਲ ਲਾਏ, ਵੀ ਸੋ ਭੋਗ ਸੰਭਾਲੀਏ, ਦਿੱਚੇ ਅੱਗ ਜਲਾਏ। ਨਾਨਕ ਮਿੱਠੇ ਪੱਤਰੀਏ, ਵੇਖੋ ਲੋਕਾ ਆਏ ਪੌੜੀ। ਇੱਕ ਨਾ ਮਰਨ ਨ ਚਿੱਤ ਆਸਕ ਨੇਰਿਆ, ਮਰ ਮਰ ਜੰਮੇ ਨਿੱਤ ਕਿਸੇ ਨਾ ਕੇਰਿਆ। ਆਪਣੇ ਮਨ ਚਿੱਤ ਕਹਿਣ ਚੰਗੇਰਿਆ, ਜਮਰਾਜੇ ਨਿਤ ਨਿਤ ਮਨਮੁਖ ਹੇਰਿਆ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਭਾਣਿਆ। ਸੱਚ ਮਿਲੇ ਮੁਖ ਨਾਮ ਸਾਹਿਬ ਪਾਪਸੀ, ਕਰਸ਼ਨ ਤਖਤ ਸਲਾਮ ਲਿਖਿਆ ਪਾਪਸੀ। ਮਹਿਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ। ਕੁੱਤੇ ਚੰਦਨ ਲਾਈਐ, ਪੀਸੋ ਕੁੱਤੀ ਧਾਰ, ਬੋਲਾ ਜੇ ਸਮਝਾਈਐ, ਪੜੇ ਸਿਮਰਤ ਪਾਠ। ਅੰਧਾ ਚਾਨਣ ਰੱਖੀਏ, ਦੀਵੇ ਬਲੇ ਪਚਾਸ, ਚੌਣੇ ਸੋਇਨਾ ਪਾਈਐ, ਚੁਣ ਚੁਣ ਖਾਵੇ ਘਾਸ। ਲੋਹਾ ਮਾਰਨ ਪਾਈਐ, ਟਾਹੇ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼। ਮਹਿਲਾ ਪਹਿਲਾ। ਕਹਿਆਂ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗੈ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ, ਕਾਲਾ ਗੰਢ ਨਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਵੇਦਾਂ ਗੰਢ ਬੋਲੇ ਸਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹਿਮਾਰ। ਨਾਨਕ ਆਖੇ ਇਹ ਵਿਚਾਰ, ਸਿਵ ਤੇ ਗੰਢ ਪਵੇ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। ਖਰੇ ਖਜਾਨੇ ਪਾਈਏ, ਖੋਟੇ ਸਟੀਏ ਬਾਹਰ ਵਾਰ, ਖੋਟੇ ਸੱਚੀ ਦਰਗਹਿ ਸੁੱਟੀਏ, ਕਿਸੇ ਆਗੇ ਕਰੇ ਪੁਕਾਰ। ਸਤਿਗੁਰ ਪਿੱਛੇ ਭੱਜ ਪਵੈਂ, ਇਹਾ ਕਰਨੀ ਸਾਰ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨ ਹਾਰ। ਸੱਚੀ ਦਰਗਹਿ ਮੰਨੀਐਨ, ਗੁਰ ਕੈ ਪ੍ਰੇਮ ਪਿਆਰ। ਗਣਿਤ ਦਿਨਾਂ ਦੀ ਕਿਆ ਕੋ ਕਰੈ, ਜੋ ਆਪ ਬਖਸ਼ ਕਰਤਾਰ। ਸਲੋਕ ਮੁਹੱਲਾ ਪਹਿਲਾ। ਜਹਮ ਜ਼ੇਰ ਜ਼ਿਮੀ ਦੁਨੀਆ, ਪੀਰ ਮਸਾਇਕਾ ਰਾਇਆ, ਮਿਹਰਬੰਦ ਬਾਦਸ਼ਾਹ ਫਜੂ ਖੁਦਾਏ। ਏਕ ਤੂੰ ਹੀ, ਏਕ ਤੂੰ ਹੀ ਮੁਹੱਲਾ ਪਹਿਲਾ। ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਤਰਾ, ਔਸੇਕ ਦਿਗਰ ਕੂਈ, ਏਕ ਤੂੰ ਹੀ, ਏਕ ਤੂੰ ਹੀ ਮੁਹੱਲਾ ਪਹਿਲਾ। ਨਾ ਦਾਂਦੇ ਦਹਾਂਦੇ ਆਦਮੀ, ਨਾ ਸਬਤ ਜ਼ੇਰ ਜ਼ਿਮੀ, ਔਸੇਕ ਦਿਗਰ ਕੂਈ, ਏਕ ਤੂੰ ਹੀ, ਏਕ ਤੂੰ ਹੀ ਮੁਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਬਤ ਦੀਪ ਨੈ ਜਲੋ, ਅੰਨ ਪਾਉਣ ਥਿਰ ਨ ਕੂਈ, ਏਕ ਤੂੰ ਹੀ, ਏਕ ਤੂੰ ਹੀ ਮੁਹੱਲਾ ਪਹਿਲਾ। ਨਾ ਰਿਜਗ ਦਾਸ ਦੇ ਆ ਕਸਾ, ਹਮਾ ਰਾ ਏਕ ਆਸ ਵਸੈ, ਆਸਤੇਕ ਦਿਗਰ ਕੂਈ, ਏਕ ਤੂੰ ਹੀ, ਏਕ ਤੂੰ ਹੀ ਮੁਹੱਲਾ ਪਹਿਲਾ। ਪਰੰਦੇ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੂਈ, ਏਕ ਤੂੰ ਹੀ, ਏਕ ਤੂੰ ਹੀ ਮੁਹੱਲਾ ਪਹਿਲਾ। ਨਾਨਕ ਲਾਲ ਲਿਖਿਆ ਸੋਏ, ਮੇਟ ਨ ਸਾਕੇ ਕੋਏ, ਕਲਾ ਧਿਰੇ ਹੀਰੇ ਸੂਈ, ਏਕ ਤੂੰ ਹੀ, ਏਕ ਤੂੰ ਹੀ ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੱਚਾ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ।
ਮਨਮੁਖ ਸਦਾ ਕੁੜਿਆਰ ਭਰਮ ਪੁਲਾਣਿਆ ਵਿਸ਼ਟਾ ਅੰਦਰ ਵਾਹ ਸਾਧ ਨਾ ਜਾਣਿਆ ਬਿਣ ਨਾਮੇ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ੋਕ ਮਹੱਲਾ ਪਹਿਲਾ ਸ਼ੀਆਂ ਬਾਜਾਂ ਚਰਗਾਂ ਖੋਈਆਂ ਇਹਨਾਂ ਖਵਾਲੇ ਕਹਾ ਘਾਹ ਖਾਣ ਤਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਜੇਤੇ ਜੀ ਜੀਵੇ ਲੈ ਸਾਹ ਜੀਵਾਲੇ ਤਾਂ ਕਹਿ ਅਸਾਹ ਨਾਨਕ ਜਿਉਂ ਜੋ ਸੱਚੇ ਭਾਵੈ ਤੇ ਤੂੰ ਦੇ ਗਰਾ ਮਹਿਲਾ ਪਹਿਲਾ ਇੱਕ ਮਾਸਹਾਰੀ ਇੱਕ ਤਨਖਾਏ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿਟੀਆ ਮੈਂ ਮਿਟੀਆ ਖਾਹੇ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮਦਾਰ ਜੀਵੇ ਦਾਤਾ ਮਰੇ ਨ ਕੋਏ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਤੇ ਆਈਐ ਦੂਜੀ ਕਾਰ ਲੱਗ ਜਨਮ ਗਵਾਈਐ ਬਿਣ ਨਾਮੇ ਸਭ ਵਿਸ ਪੈਂਜੇ ਖਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਬਿਣ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਕਰਸ ਲਾਹੇ ਪਸਿਓ ਜਾਈਏ ਸ਼ੋਕ ਮਹੱਲਾ ਪੈ ਤੁਦ ਪਾਵੇ ਤਾਂ ਵਾਵੇ ਗਾਵੇ ਤੁਦ ਪਾਵੇ ਜਨ ਨਾਮ ਜਾਂ ਤੁਦ ਪਾਵੇ ਤਾਂ ਕਰੇ ਪ੍ਰਭੂਤਾ ਸਿੰਘੀ ਨਾਦ ਵਜਾਵੇ ਜਾਂ ਤੁਦ ਪਾਵੇ ਤਾਂ ਪੜੇ ਕਤੇਬਾਂ ਮੁੱਲਾਂ ਸ਼ੇਖ ਕਹਾਵੇ ਜਾਂ ਤੁਦ ਪਾਵੇ ਤਾਂ ਹੋਵੇ ਰਾਜੇ ਰਸਕਸ ਬਹੁਤ ਕਮਾਵੇ ਜਾਂ ਤੁਦ ਪਾਵੇ ਤੇਗ ਵਗਾਵੇਂ ਸਿਰ ਮੁੰਡੀ ਕੱਟ ਜਾਵੇਂ ਜਾਂ ਤੁਦ ਪਾਵੇ ਜਾਹਿੰਦ ਸੰਤਰ ਸੁਣ ਗੁੱਲਾਂ ਕਰਿਆਵੇਂ ਜਾਂ ਤੁਦ ਪਾਵੇ ਨਾਏ ਰਚਾਵੇਂ ਤੁਦ ਪਾਣੇ ਤੂੰ ਪਾਵੇਂ ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇਂ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈ ਹੈ ਸਤਿਗੁਰ ਆਖੇ ਕਾਰ ਸੁਕਾਰ ਕਮਾਈ ਹੈ ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈ ਹੈ ਲਾਹਾ ਭਗ ਸੁਸਾਰ ਗੁਰਮੁਖ ਪਾਈਏ ਮਨਮੁਖ ਕੂੜ ਗਵਾਰ ਕੂੜ ਕਮਾਈਐ ਸੱਚੇ ਦੇ ਦਰਜਾਏ ਸੱਚ ਚਮਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡੜਿਆ ਕੂੜ ਮਾਵ ਸਚੰਦਰਮਾ ਦੀਸੇ ਨਾਹੀਂ ਕਹਿ ਚੜਿਆ ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ ਵਿੱਚ ਹੋਮੇ ਕਰ ਦੁਖ ਰੋਈ ਕਹੋ ਨਾਨਕ ਕਿਦ ਵਿਦਗਤ ਹੋਈ ਮਹਿਲਾ ਤੀਜਾ ਕਲ ਕੀਰਤ ਪ੍ਰਗਟ ਚੰਨ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੁਲੇਵੇ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪੇ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲੀਆਂ ਜਿਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ ਦਾਸਨ ਦਾਸ ਹੋ ਕੇ ਜਿਨ ਵਿੱਚੋਂ ਆਪ ਗੁਆਇਆ ਉਹਨਾਂ ਖਸਮੈ ਕਹਿ ਧਰਮੁਖ ਉਜਲੈ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਵਖਤੇ ਉੱਪਰ ਲੜ ਮੂਏ ਦੂਜੇ ਬਹੁਤੇ ਰਾਹ
ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਇਸ ਗਾਰ ਗੋਤੇ ਕਾਹੇ ਨਾ ਨਿਕਲੇ ਤੀਜੇ ਮੂੰਹੀ ਗਰਾ ਭੁੱਖ ਤੇ ਖਾਦ ਹੋਏ ਪਹੁੰਕੀਆਂ ਖਾਦਾ ਹੋਏ ਸੁਆਹ ਪੀ ਕਾਣੇ ਸਿਉਂ ਦੋਸਤੀ ਚੌਥੀ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਉਣ ਵਾਦ ਸੈਬਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਿਲਾ ਦੂਜਾ ਸੇਈ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ ਅੱਠੀ ਬੇਪਰਵਾਹ ਰਹਿਣ ਇਕੱਤੇ ਰੰਗ ਦਰਸ਼ਨ ਰੂਪ ਅਥਾਹ ਬਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ ਨਾਨਕ ਪੂਰਾ ਜੇ ਕਰੈ ਕੱਟੇ ਨਾਹੀਂ ਤੂਲ ਪੌੜੀ ਜਾਂ ਤੂੰ ਤਾਂ ਕਿਹਾ ਹੋਰ ਮੈਂ ਸੱਚ ਸੁਣਾਈਏ ਮੂਠੀ ਤੰਦੇ ਚੋਰ ਮਹਿਲ ਨਾ ਪਾਈਏ ਇਤੇ ਚਿੱਤ ਕਠੋਰ ਸੇਵ ਗਵਾਈਏ ਜਿਤਕੜ ਸੱਚ ਨ ਪਾਏ ਸੋ ਭੰਨ ਕਢਾਈ ਕੇ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨੇ ਆਖੇ ਘੱਟ ਹਉਮੈ ਜਾਈਏ ਲਈਅਨ ਖਰੇ ਪਰਖ ਦਰ ਬੇਨਾਈਏ ਸੌਦਾ ਇੱਕ ਹੱਠ ਪੂਰੇ ਗੁਰ ਪਾਈਏ ਸਲੋਕ ਮੁਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵੇ ਨੌ ਨਿਦ ਨਾਮ ਏਕ ਭਾਲੇ ਗੁਣੀ ਗਹੀ ਕਰਮਵੰਤੀ ਸਲਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਉ ਤਿਨਾ ਦਰਿਆ ਮਨ ਸਿਉ ਦੋਸਤੀ ਮਨਮੁਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਉ ਕੰਚਨ ਕਾਇਆ ਕੱਸੀਏ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਦੀ ਬੋੜ ਨਾ ਪਾਈ ਤਾਉ ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰੋਸ ਉੱਥੇ ਖੋਟੇ ਸੱਟੀਏ ਖਰੇ ਕੀਚੇ ਸ਼ਾਬਾਸ਼ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹਿਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਪੂਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਕਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਦੈ ਦੀਵਾਨ ਕੂੜ ਨ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਲੋਕ ਮਹੱਲਾ ਪਹਿਲਾ ਪਹਿਰਾ ਅਗਨੇ ਸਿਵੇ ਕਰ ਬਾਂਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਮਾ ਧਰਤੀ ਹਾਕ ਚਲਾਏ ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਵਧ ਵੱਧਾ ਮਾਵਾ ਨਾਹੀ ਸਭ ਸਹਿ ਨੱਥ ਚਲਾਈ ਇਹ ਤਾਂ ਤਣ ਹੋਵੇ ਮਨੇ ਅੰਦਰ ਘਰੇ ਪਿਆਖ ਕਰਾਈ ਜੇਵੜ ਸਾਹਿਬ ਤੇ ਵੜ ਦਾਤੀ ਦੇ ਦੇ ਘਰੇ ਰਚਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵੜਿਆਈ ਮਹਿਲਾ ਦੂਜਾ ਆਖਣੇ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਿਕ ਇੱਕ ਵੰਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜੈ ਗੁਣ ਕੈ ਗੁਣੀ ਸਮਾਏ ਪਵੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੁੜਿਆਰ ਬੰਨ ਚਲਾਈਏ ਬਿਨ ਸੱਚੇ ਤਨ ਛਾਰ ਛਾਰ ਰਲਾਈਏ ਬਿਨ ਸੱਚੇ ਸਭ ਭੁੱਖ ਜੇ ਪੈਂਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲਚ ਲੱਗ ਮਹਿਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤਿਸ਼ਨਾ ਅੱਗ ਸ਼ਬਦ ਬੁਝਾਈਏ ਸ਼ਲੋਕ ਮਹੱਲਾ ਦੁਹਿਲਾ।
ਸ਼ੋਕ ਮੁਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਂਦਾ ਲਹਿ ਦਾਨਾ ਕੇ ਸਰਦਾਨ, ਮਹਿਲਾ ਪਹਿਲਾ। ਸੋਨੇ ਕੇ ਬਿਰਖ ਪੱਤ ਪਰਵਾਲਾ, ਫੁੱਲ ਜਵੇ ਹਰ ਲਾਲ, ਤਿਲ ਪਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, ਅੜਸਰ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੰਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ, ਜੀਵਦੀ ਅਮਰ ਮਾਰਨ ਅਛੋਤਾਈ ਹੈ, ਝੂਠਾ ਏ ਸੰਸਾਰ ਕਿਨ ਸਮਝਾਈ ਹੈ, ਸੱਚ ਨ ਤਰੇ ਪਿਆਰ ਤੰਦੇ ਤਾਈ ਹੈ, ਕਾਲ ਬਲੇ ਖੈ ਖਾਰ ਸਿਰ ਦੁਨਿਆਈਏ, ਹੁਕਮੀ ਸਿਰ ਜੰਦਾਰ ਮਾਰੇ ਦਾਈਏ, ਆਪੇ ਦੇ ਪਿਆਰ ਮਨ ਵਸਾਈਏ, ਮੋਹਤ ਨੱਚ ਸਭ ਲੰਮ ਭਰੀਏ ਪਾਈਏ, ਗੁਰਪ੍ਰਸਾਦੀ ਬੁੱਝ ਸੱਚ ਸਮਾਈਏ। ਸ਼ਲੋਕ ਮਹੱਲਾ ਪਹਿਲਾ। ਤੁਮੀ ਤੁਮਾ ਵਿਸ ਅੱਖ ਧਤੂਰਾ ਨਿੰਮ ਫਲ, ਮਨ ਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵੀ, ਨਾਨਕ ਕਹੀਏ ਕਿਸ ਹੰਡਣ ਕਰਮਾਂ ਬਾਰੇ, ਮਹਿਲਾ ਪਹਿਲਾ। ਮਤ ਪਖੇਰੂ ਕਿਰਤ ਸਾਥ, ਕਵਿ ਉੱਤਮ ਕਵ ਨੀਚ, ਕਵ ਚੰਦਨ ਕਵਿ ਅੱਕ ਡਾਲ, ਕਵ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈ ਹੈ ਸਹਿਬ ਲੱਗੀ ਰੀਤ ਪੌੜੀ, ਕੀਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨ ਪਾਵਣਾ, ਪੜੀਏ ਨਾਹੀ ਭੇਦ ਬੁੱਝੀਏ ਪਾਵਣਾ, ਖੜ ਦਰਸ਼ਨ ਕੈ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਬਿਸੰਖ ਦਰਗਹਿ ਪਾਵਣਾ, ਖਾਲਕੂ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗੀ ਏਕ ਮਨ ਵਸਾਵਣਾ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਆ ਨਾਗੀ ਲੱਗੇ ਜਾਏ, ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਤੀਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉ ਪਾਏ, ਨਾਨਕੀਏ ਮੈਂ ਜਾਣੀਏ ਸਭ ਕੁਛ ਤਿਸੇ ਰਜਾਏ, ਮਹਿਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ, ਵਾਟ ਨ ਕਰੀ ਮਾਮਲਾ ਜਾਣੇ ਮਹਿਮਾਨ, ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਲੱਭ ਨ ਚੱਲੀ ਸੱਚ ਰਹੇ ਸੋ ਵਿਸ਼ਟ ਪਰਵਾਨ, ਸਰਸੰਦੇ ਆਗਾਸ ਕੋ ਕਿਉ ਪਹੁੰਚੇ ਬਾਣ, ਅੱਗੇ ਉਹ ਅਗੰਮ ਹੈ ਵਹਿੰਦਰ ਜਾਣ ਪੌੜੀ, ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ, ਕੰਨ ਭਗਤ ਦਿਨ ਰਾਤ ਨ ਰਹਿਣੀ ਵਾਰੀਆ, ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆ, ਸੱਚ ਕਹਿਣ ਅਰਦਾਸੇ ਵਿਚਾਰੀਆ, ਸੋਹਨ ਖਸਮੇ ਪਾਸ ਹੁਕਮ ਸੁਧਾਰੀਆ, ਸਖੀ ਕਹਿਣ ਅਰਦਾਸ ਮਨੋ ਪਿਆਰੀਆ, ਬਿਨਾਂ ਮੇ ਤਿਗਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਅਸ ਅੰਮ੍ਰਿਤ ਪੀਵਿਆ। ਸ਼ਲੋਕ ਮਹੱਲਾ ਪਹਿਲਾ। ਮਾਰੂ ਮੀਂਹ ਨਾ ਤਿਪਤਿਆ ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨ ਤਿਪਤਿਆ ਸਾਰ ਪਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ, ਮਹਿਲਾ ਦੂਜਾ। ਨੇਫਲੰਗ ਤਸ ਜਨਮ ਸਜਾਵਤ ਬ੍ਰਹਮ ਨ ਬਿੰਦ ਤੇ, ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ, ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ, ਖਸਮੇ ਕੇ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਕਸਿਆ, ਖਸਮੋ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦਿਓਸਿਆ,
ਢਾਡੀ ਕਥੇ ਅਕਥ ਸ਼ਬਦ ਸਵਾਰਿਆ, ਨਾਨਕ ਗੁਣ ਗੈ ਰਾਸ ਹਰ ਜਿਉ ਮਿਲੇ ਪਿਆਰਿਆ। ਸ਼ਲੋਕ ਮਹੱਲਾ ਪਹਿਲਾ। ਖੱਤਿਆਂ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਹੇ, ਤੋਤੇ ਮੂਲ ਨਾ ਉਤਰੇ ਜੋ ਸੌ ਧੋਬਣ ਪਾਹੇ, ਨਾਨਕ ਬਖਸ਼ੇ ਬਖਸ਼ੀਏ ਨਾਹੇ ਤਪਾਹੀ ਪਾਹੇ। ਮਹਿਲਾ ਪਹਿਲਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੁਖ ਕਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ, ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਲੱਖ ਸਿਰਜ ਨਿਹਾਲਿਆ, ਉਜੜ ਪੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ, ਪਾਇਆ ਰਤਨ ਘਰਾਓ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ, ਨ ਡਰਿਆ ਡਰ ਲੱਗ ਗਰਭ ਸਿਗਾ ਲਿਆ, ਨਾਮੋ ਭੂਲਾ ਜਗ ਫਿਰੇ ਬੇਤਾਲਿਆ। ਸ਼ਲੋਕ ਮਹੱਲਾ ਤੀਜਾ। ਪੈ ਬਜ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ, ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ। ਮਹਿਲਾ ਤੀਜਾ। ਭੈਵਣ ਜੀ ਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਮੂੰ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿ

ਦਾਤਾ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਸਿਰ ਖੁਆਏ ਪੀਵੇ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਬਦੀਤ ਨੂੰ ਲੈਣ ਪੜਾਸਾਂ ਪਾਣੀ ਦੇਖ ਸੰਗਾਹੀ ਪੇਡਾਂ ਵਾਂਗੀ ਸਿਰ ਖੋ ਆਇਨ ਭਰੀਆਂ ਹੱਥ ਸੁਆਹੀ ਮਾਊ ਪੀਓ ਕਿਰਤ ਗਵਾਇਨ ਟੱਬਰ ਰੋਵਣ ਧਾਹੀ ਉਹ ਨਾ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਹੇ ਕਤਾਹੂ ਪਾਹੀ ਅੜਸੜ ਤੀਰਥ ਦੇ ਨ ਢੋਈ ਬ੍ਰਾਹਮਣ ਅੰਨ ਨ ਖਾਹੀ ਸਦਾ ਕੁਚੀਰ ਰਹੇ ਦਿਨ ਰਾਤੀ ਮੱਤੇ ਟਿੱਕੇ ਨਾਹੀ ਚੂੰਡੀ ਪਾਏ ਬਹਿਨ ਨਿਤ ਬਣਨੇ ਧੜਦੀ ਵਾਹਣ ਨ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜ਼ੀ ਮੁੱਲਾ ਦੈਵ ਗੋਏ ਫਿਰੇ ਬਿਗੁੱਤੇ ਫਿੱਟੇ ਵੱਤੇ ਗੱਲਾਂ ਜੀਆ ਮਾਰ ਜਵਾਲੇ ਸੋਈ ਅਵਰ ਨ ਕੋਈ ਰੱਖੈ ਦਾਨੋ ਤੇ ਇਸ਼ਨਾਨੋ ਵੰਜੇ ਭੱਸ ਪਈ ਸਿਰ ਖੁੱਥੀ ਪਾਣੀ ਵਿੱਚੋਂ ਰਤਨੇ ਪੰਨੇ ਮੇਰ ਕੀਆ ਮਦਾਣੀ ਅੜਸੜ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸਜਾਣੀ ਮੋਇਆ ਜੀਵ ਨਿਅੰਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇਹਨਾਂ ਗੱਲ ਨ ਪਾਣੀ ਬੁੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਵਾਣੀ ਬੁੱਠੇ ਅੰਨ ਕਮਾਦ ਕਮਾਹਾਂ ਸਭਸੇ ਪੜਦਾ ਹੋਵੇ ਬੁੱਠੇ ਕਹਾ ਚਰੇ ਨਿਤ ਸੁਰਹੀ ਸਾਤਨ ਦਹੀਂ ਬਲੋਵੇ ਤਿਤ ਕੇ ਹੋਮ ਜਗ ਸਦ ਪੂਜਾ ਪਈਏ ਕਾਰਜ ਸੋਹੇ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਣ ਨਾਹੀ ਤਾਂ ਸੱਤ ਚੱਟੇ ਸਿਰਸ਼ਾਈ ਮਹਿਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀ ਹੈ ਜਾਂ ਪਤ ਰੱਖੇ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਧੇ ਜੇਹਿਆ ਸੱਚ ਤੇਰਾ ਫਰਮਾਨ ਸ਼ਬਦੇ ਸੋਹਿਆ ਮਨੀਏ ਗਿਆਨ ਧਿਆਨ ਤੁਧੇ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸ਼ਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸੁਮਿਓ ਤਿਨਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਓ ਮਹਿਲਾ ਪਹਿਲਾ ਆਪ ਜਾਏ ਸੋਈ ਬੁਝੈ ਜਿਸ ਆਪ ਸਜਾਏ ਤੇ ਸਭ ਕੁਛ ਸੁਝੈ ਕਹਿ ਕਹਿ ਕਥਨਾ ਮਾਇਆ ਲੂਜੇ ਹੁਕਮੀ ਸਗਲ ਕਰੀ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹੇ ਭਰਾਤ ਹੋਵੇ ਜਿਸ ਦਾਤ ਪੌੜੀ ਹੋ ਢਾਡੀ ਬੇਕਾਰ ਕਾਰ ਲਾਇਆ ਰਾਹ ਦੇ ਹੈ ਕੈ ਵਾਰ ਧੁਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹਾ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾਗੜੀ ਗਾਰੇਰੀ ਮਹਿਲਾ ਪਹਿਲਾ ਚੌਪ ਦੇ ਦੋ ਪਦੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸਾਹਿਬੰ ਗੁਰ ਪ੍ਰਸਾਦ ਬਹੁਮੁੱਚ ਭਾਰਾ ਵੱਡਾ ਤੋਲ ਮਨਮਤ ਮੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਪੈਵਨ ਕੋਇ ਨ ਲੰਘਸ ਪੈਰ ਭਉ ਭਉ ਰਾਖਿਆ ਭਾਏ ਸਵਾਰ ਰਹਾਉ ਪੈਤਨ ਅਗਨ ਪਖੇ ਪੈ ਨਾਲ ਭੈ ਭਉ ਕੜੀਏ ਸ਼ਬਦ ਵਿਚਾਰ ਪੈਵਨ ਕਾੜਦ ਕੱਚ ਨਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿ ਸਿਆਣ ਪਵੇ ਨਾ ਤਾਉ ਨਾਨਕ ਮਨਮੁਖ ਬੋਲਣ ਵਾਓ ਅੰਦਰ ਅੰਧਾ ਅੱਖਰ ਵਾਓ ਦੁਆਓ ਗੌੜੀ ਮਹਿਲਾ ਪਹਿਲਾ ਡਰ ਘਰ ਘਰ ਡਰ ਡਰ ਜਰ ਜਾਏ ਸੋ ਡਰ ਕਿਹਾ ਜੇ ਡਰ ਡਰ ਪਾਏ
ਤਿਸ ਬਿੰਦੂ ਜੀ ਨਾਹੀਂ ਜਾਏ, ਜੋ ਕੁਛ ਵਰਤੇ ਸਭ ਤੇਰੀ ਰਜਾਏ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾਉ। ਨਾ ਜੀਉ ਮਰੇ ਨਾ ਡੂਬੇ ਤਰੇ, ਜਿਨ ਕਿਛ ਕੀਆ ਸੋ ਕਿਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਹੰਸ ਹੇਤ ਆਸਾ ਸਮਾਨ, ਤਿਸ ਵਿੱਚ ਭੁੱਖ ਬਹੁਤ ਨਿਸ਼ਾਨ। ਪਹੁ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾਂ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖ ਵਿਚਾਰ। ਗੌੜੀ ਮਹਿਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰੇ ਹੇ ਵਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋਂ ਕੁਦਰਤ ਕੀਮਤ ਆਪਣਾ ਹੀ ਪਾਏ ਰਹਾਓ। ਸਰਮ ਸੁਰਤ ਦੋਏ ਸਸਰੇ ਭਏ, ਕਰਨੀ ਕਾਵਣ ਕਰਮਨ ਲਾਏ। ਸਾਹਾ ਸੰਯੋਗ ਵਿਆਹ ਵਿਯੋਗ, ਸੱਚ ਸੰਤਨ ਕਹੁ ਨਾਨਕ ਜੋਗ। ਗੌੜੀ ਮਹਿਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਮਾਂ ਦੁਆਰ, ਬੂਜੁਰ ਗਿਆਨੀ ਕਹੇ ਵਿਚਾਰ। ਕਥਤਾ ਬਖਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਹਾਉ। ਦੇਹੀ ਮਾਟੀ ਬੋਲੇ ਪੌਣ, ਬੂਜ ਗਿਆਨੀ ਮੂਆ ਕੌਣ। ਮੂਹੀ ਸੁਰਤ ਬਾਦ ਹੰਕਾਰ, ਉਹ ਨਮੂਆ ਜੋ ਦੇਖਣ ਹਾਰ। ਜੋ ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟਹੀ ਮਾਹੀ। ਪੜ ਪੜ ਪੰਦਡ ਵਾਜ ਵਖਾਣੇ, ਭੀਤਰ ਹੁੰਦੀ ਵਸਨ ਜਾਣੇ। ਓ ਨਮੂਆ ਮੇਰੀ ਮੂਹੀ ਬੁਲਾਏ, ਉਹ ਨਮੂਆ ਜੋ ਰਹਿਆ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹਿਲਾ ਪਹਿਲਾ ਦੱਖਣੀ, ਸੁਣ ਸੁਣ ਬੂਝੇ ਮਾਨੇ ਨਹਾਉ। ਤਾਂ ਕਿ ਸਤਿ ਬਲਿਹਾਰੇ ਜਾਓ, ਆਪ ਲਾਏ ਠਾਓ ਨਾ ਠਾਓ।

ਇੱਕ ਨਾ ਚੀਜ਼ ਅੰਤਹਤਾ ਕਰ ਪਟੰਭ ਗਲੀ ਮਨ ਲਾਵਸ ਸੰਸਾ ਮੂਹ ਨਾ ਜਾ ਵਿਸਤਾ ਏਕ ਚਰਨੀ ਜੇ ਚਿਤ ਲਾਵੇ ਲਭ ਲੋਭ ਕੀ ਧਾਵਸਤਾ ਜਬ ਸਿਨਰੰਜਨ ਰਸ਼ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾ ਕਾਇਆ ਕਮਲੀ ਹੰਸੀ ਆਣਾ ਮੇਰੀ ਮਰਤੀ ਕਰਤ ਬਿਹਾਣੀ ਤਾ ਪਰਮਰਤ ਨਾਨਕ ਨਾਂਗੀ ਦਾਂਜੇ ਫਿਰ ਪਾਛੇ ਪੁਸ਼ਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇਕਰ ਦਿੜ ਕਰ ਚੀ ਦੇ ਕਰ ਦਿੜ ਚਿਤ ਕੀ ਜੇ ਰੇ ਜਨਮ ਜਨਮ ਕੇ ਪਾਪ ਕਰਨ ਕੇ ਕਾਟਨ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰ ਤੀਨ ਗੁਣਾ ਸੰਸਾਰ ਸਮਾਵੇ ਲੱਖਣ ਲੱਖਣਾ ਜਾਈ ਰੇ ਰਹਾਉ ਸ਼ੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪਾਂਡੇ ਉਚਾਈ ਰੇ ਰਾਤ ਨੇਰੀ ਸੂਜ ਸੁਨਾਹੀ ਲਜ ਟੂ ਕਸਮੂਸਾ ਭਾਈ ਰੇ ਮਨਮੁਖ ਕਰੇ ਤੇ ਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੂਆ ਕਿਰਤ ਨਾ ਮੇਟਿਆ ਜਾਈ ਰੇ

ਕੌੜੀ ਚੇਤੀ ਮਹਿਲਾ ਪਹਿਲਾ ਕੱਤ ਕੀ ਮਾਈ ਬਾਪ ਕਤ ਕੇਰਾ ਕਿੰਦੂ ਥਾਂ ਮੂੰਹ ਹਮ ਆਏ ਅੰਗਨ ਬਿੰਬ ਜਲ ਪੀਤਰ ਨਿਭਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੀਤੇ ਰੁੱਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮੈਂ ਆਏ ਕੀਤੇ ਪੰਖ ਉਡਾਏ ਹਾਟ ਪਟਣ ਵਿੱਚ ਮੰਦਰ ਪੰਨੇ ਕਰ ਜੋਰੀ ਕਰੇ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਤੇ ਕਹਾਂ ਛਿਪਾਵੇ ਤੱਟ ਤੀੜਤ ਹਮ ਨਮਖਣ ਦੇਖੇ ਪਟ ਪਟ ਹੱਟ ਪਟਣ ਬਾਜ਼ਾਰਾ ਲੈ ਕੇ ਤੱਕੜੀ ਤੋਲਣ ਲਾਗਾ ਕਟਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੈ ਭੀਤਰ ਵੱਗੇ ਕਾਤੀ ਤਰਮਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਮਿਰਾਗਣ ਮਹਿਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀ ਰਾਜਾ ਸਾ ਜਨਮ ਹਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ੇ ਪਛਤਾਹੇ ਰੇ ਰਹਾਓ ਨੰਤਾ ਧਨ ਧਰਨੀ ਤਰੇ ਅਨੰਤ ਨ ਚਾਹਿਆ ਜਾਏ ਅਨੰਤ ਕੋ ਚਾਹਨ ਜੋ ਗਏ ਸੇ ਆਏ ਅਨੰਤ ਗਵਾਏ ਆਪਣ ਲੀਆ ਜਾ ਮਿਲੇ ਤਾਂ ਸਭ ਕੋ ਭਾਂਗਟ ਹੋਏ ਕਰਮਾ ਉੱਭਰ ਨਿਬੜੈ ਜੇ ਲੋਚੇ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਵਿਰਾਗਣ ਮਹਿਲਾ ਪਹਿਲਾ ਹਰਨੀ ਹੋਮਾ ਬਨ ਬਸਾਂ ਕੰਧ ਮੂਲ ਚੁਨ ਖਾਓ ਗੁਰਪ੍ਰਸਾਦੀ ਮੇਰਾ ਸ਼ੌ ਮਿਲੇ ਵਾਰ ਵਾਰ ਹੋ ਜਾਊਂ ਜੀਓ ਮੈਂ ਬਣ ਜਾੜਨ ਰਾਮ ਕੀ ਤੇਰਾ ਨਾਮ ਬਖਰ ਵਪਾਰ ਜੀ ਰਹਾਉ ਕੋਕਲ ਹੋਮਾ ਅੰਬ ਬਸਾਂ ਸਹਿ ਸ਼ਬਦ ਵਿਚਾਰ ਸਹਿ ਸਵਾਏ ਮੇਰਾ ਸ਼ੌ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਮਾ ਜਲ ਬਸਾਂ ਜੀ ਜਨ ਸੰਸਾਰ ਔਰ ਵਾਰ ਪਿਆਰ ਔਰ ਵਾਰ ਪਾਰ ਮੇਰਾ ਸ਼ੌ ਬਸੇ ਹੋਂ ਮਿਲੂੰਗੀ ਬਾਂਹ ਪਸਾਰ ਨਾਗਣ ਹੋਵਾਂ ਧਰ ਵਸਾਂ ਸ਼ਬਦ ਬਸੇ ਪਹੁ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋ ਸਮਾਏ ਗੌੜੀ ਪੂਰਬੀ ਦੀਪਕੀ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤਗੁਰ ਗਾਵੋ ਸੁਹਿਲਾ ਸਿਮਰਿਓ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ ਹੋਂ ਵਾਰੀ ਜਾਓ ਜਿਸ ਸੋਲੇ ਸਦਾ ਸੁਖ ਹੋਏ ਰਹਾਉ ਨਿਤਨੇ ਜਿਹੜੇ ਸੰਭਾਲੀਅਨ ਦੇਖੇ ਗਾਦੇ ਬਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਬਲ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣੇ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਹੋਏ ਕਰ ਕਰੇ ਉਹ ਪਹੁੰਚਾ ਸਦਰੇ ਨਿਤ ਪਵਨ ਸੱਦਣ ਹਾਰਾ ਸਿਮਰੀਆ ਨਾਨਕ ਸੇ ਦੈ ਹਵਨ ਰਾਗੌੜੀ ਗੁਆਰੇਰੀ ਮਹਿਲਾ ਤੀਜਾ ਚੌਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਰ ਗੁਰ ਮਿਲੀਏ ਹਰ ਮਿਲ

ਮੇਲ ਮਲਾਵੇ ਸੋਈ ਮੇਰਾ ਪ੍ਰਸਾਦ ਬਿਧਿ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤਿਗੁਰ ਕੈ ਪੈ ਭ੍ਰਮ ਪਉ ਜਾਏ ਪੈ ਰਾਚੇ ਸਚ ਰੂਪ ਸਚ ਰੰਗ ਸਮਾਏ ਰਹਾਉ ਗੁਰ ਮਿਲੀਏ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲੀਏ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸਤ ਸੋਏ ਸਾਚ ਵਸੀਏ ਸਾਚੀ ਸਵਕਾਰ ਉੱਤਮ ਕਰਨੀ ਸ਼ਬਦ ਵਿਚਾਰ ਗੁਰ ਕੀ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਈ ਜੀਵੇ ਦਾਤਾ ਦੇਵਣ ਹਾਰ ਨਾਨਕ ਹਰ ਨਾਮੇ ਲਗੇ ਪਿਆਰ ਗੌੜੀ ਗੁਆਰੇ ਮਹਿਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਜੇ ਸੋਏ ਗੁਰ ਤੇ ਸਹਿਜ ਸਾਜ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿਜ ਸਾਜ ਸਮਾਏ ਰਹਾਉ ਗੁਰ ਮਿਲੀਏ ਤਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਲਾਵਾ ਹੋਏ ਵਾਜਗੁਰੂ ਸਭ ਭਰਮ ਭੁਲਾਏ ਬਿਨ ਨਾਮੇ ਬਹੁਤਾ ਦੁੱਖ ਪਾਏ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਲਾਵਾ ਹੋਈ ਮਿਲ ਪੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਜ ਸਮਾਵਾਂ ਗੌੜੀ ਗੁਆਰੇ ਮਹਿਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੁਛ ਸਾਚਾ ਆਪੇ ਆਪੇ ਕਰਮ ਹੋਵੇ ਸਤਸੰਗ ਮਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਓ ਜਲੋ ਜੇ ਵਾਧੂ ਜੇ ਪਾਏ ਹਰ ਰਸ ਨ ਚਾਖੇ ਫੀਕਾ ਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਮੇ ਦੁਖੀਆ ਚੱਲਿਆ ਰੋਈ ਰਚਨਾ ਹਰ ਰਸ ਚਾਖਿਆ ਸਹਿ ਸੁਪਾਏ ਗੁਰ ਪ੍ਰਭਾਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਂਦੇ ਭਾਂਡੇ ਟਿਕੇ ਨ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ ਗੌੜੀ ਗੁਆਰੀ ਮਹਿਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨ ਪਾਏ ਹਉਮੈ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮੰਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨ ਪਾਵੇ ਬਿਸ ਨਸਨੇ ਸੱਚੀ ਭਗਤੀ ਗੁਰ ਸ਼ਬਦ ਵਿਚਾਰ ਆਪਣਾ ਪਿਰ ਰੱਖਿਆ ਸਦਾ ਉਰ ਧਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਨੱਚੀਏ ਟੱਪੀਏ ਭਗਤ ਨ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਵਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਨਾਮ ਵਖਾਣੇ ਗੌੜੀ ਗੁਆਰੀ ਮਹਿਲਾ ਤੀਜਾ ਮਨ ਮਾਰੇ ਧਾਂਤ ਮਰ ਜਾਏ ਬਿਨ ਮੂਹੇ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣੇ ਕੋਈ ਮਨ ਸ਼ਬਦ ਮਰੈ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇ ਵਡਿਆਏ ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੇ ਮਤ ਮੈਗਲ ਮਿਕਦਾਰਾ ਗੁਰ ਅੰਕੁਸ਼ ਮਾਰ ਜਵਾਲਣ ਹਾਰਾ ਮਨ ਸਾਧ ਸਾਧੇ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਏ ਮਨ ਲਿਆ ਸਵਾਰ ਹਉਮੈ ਬੁੱਚ ਤਜੈ ਵਿਕਾਰ ਜੋ ਤੁਰ ਰਾਖਿਨ ਮੇਲ ਮਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨੇ ਗੁਰਮੁਖ ਨਾਮ ਵਿਖਾਣੇ ਗੌੜੀ ਗੁਆਰੀ ਮਹਿਲਾ ਤੀਜਾ ਹਉਮੈ ਵਿੱਚ ਸਭ ਜਗ ਬਹੁ ਰਾਨਾ ਦੂਜੇ ਪਾਏ ਭਰਮ ਭੁਲਾਨਾ ਬਹੁ ਚਿੰਤਾ ਚਿਤਵੇਂ ਆਪ ਨਾ ਪਛਾਣਾ ਧੰਦਾ ਕਰਤਿਆਂ ਆਂਦਨ ਵਿਹਾਨਾ ਹਿਰਦੇ ਰਾਮ ਰਬੂ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ ਜਗ ਜੀਵਨ ਸੇ ਜੁਗ ਚਾਰੇ ਜਾਤਾ ਹਉਮੈ ਮਾ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਪਤ ਵਰਜੇ ਠਾਕੁਰ ਹਾਏ ਨਾਮ ਨਮ ਨਿਤ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੇ ਮਨ ਆਏ
राम राम करते हैं सुख शांत शरीर अंतर वसे ना अंतर वसे ना लागे जंपी आपे सहव आप वजीर नानक सेव सदा हर गुणी गहीर गौड़ी गौरे मैला तीजा सुख विसरे जिसके जी पुराण सुख विसरे सब महे समाना जित सेवै दरगह पत परवाना हर के नाम भिटो बल जाऊं तू विसरे तद ही मर जाऊं रहो तिन तू विसरे जे तुद आप पुलाए तिन तू विसरे जे दूजे पाए मनमुख अज्ञानी जो नहीं पाए जिन एक मन तुठा से सतगुर सी वालाए जिन एक मन तुठा तिन हर मन वसाए गुरमति हर नाम समाए जिन पोते पुन से ज्ञान विचारी जिन पोते पुन तिन होमे मारी नानक जो नाम रते तिन को बलिहारी गौड़ी गुआरी महला तीजा तू कथ क्यों कथिया जाहे गुर शब्द मारण मन माहे समाहे तेरे गुणा नेक कीमत नहीं पाहे जिसकी बाणी तुस माहे समाणी तेरी कथ कथा गुर शब्द बखाणी रहाओ जै सतगुर तै सतसंगत बनाई जै सतगुर सहजे हर गुण गाई जै सतगुर ता होमे शब्द जलाई गुरमुख सेवा महली थाऊं पाए गुरमुख अंतर हर नाम वसाए गुरमुख भगत हर नाम समाए आपे दात करे दतार पूरे सतगुर स्यों लगे प्यार नानक नाम रते तनको जयकार गौड़ी गुआरे मेला तीजा एक ते सब रूप है रंगा पौन पण बिसंतर सब सहलंगा भिन भिन वेखे हर प्रभ रंगा एक चज एको है सोई गुरमुख विचारे बिरला कोई रहाओ सहज पवे प्रभ सबनी थाई कहाँ गुप्त पर प्रभ भंत बनाई आपे सुतियां दे जगाई तिसकी कीमत किने न होई कह कह कथन कहे सब कोई गुर शब्द समावे बूझे हर सोई सुन सुन वेखे शब्द मलाए वड्डी वड्याई गुर सेवा ते पाए नानक नाम रते हर नाम समाए गौड़ी गुआरी महला तीजा मनमुख सूता माया मोह प्यार गुरमुख जागे गुण ज्ञान विचार से जन जागे जन नाम प्यार सहजे जागे सवे न कोई पूरे गुरते बूझे जन कोई रहाओ संत अनाड़ी कदे न बुझे कसनी करे तै माया नाड़ लूजे अंध ज्ञानी कदे न सीजे इस युग में राम नाम निस्तारा बिरला को पाए गुर शब्द विचारा आप तरे सगले को ले उदारा इस कल युग में कर्म धर्म न कोई कली का जन्म चंडाल कह कर होई नानक नाम बिना को मुक्त न होई गौड़ी महला तीजा गुआर।